0: ਸਮਾਰਟ ਡ੍ਰੇਨ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। ਐਮਐਨਡਆਰ ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦੇ ਵਿੱਚ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ 'ਤੇ ਮੰਗਣਾ।

0: प्रोग्राम का यह हिस्सा तुहाडे तक रियो बैंकुएट हॉल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हॉल नूं 403-633-2000 यानी 403-633-2000 ते संपर्क कर सकदे हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। होर जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144 3670 63rd Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उहनां विद्वानां दे अपने विचार ने। रेडियो अदारा 102.7 FM इहनां दे नाल सहमत होवे ए लाजमी नहीं।
3: की लहर मेरी टुट्टी जंजीर ਵੀ ਭਗਤ ਕਬੀਰ ਜੀ ਜਿਹਨੂੰ ਜਦੋਂ ਗੰਗਾ ਦੇ ਵਿੱਚ ਬੰਨ ਕੇ ਸੁੱਟ ਦਿੱਤਾ ਗਿਆ ਅਤੇ ਗੰਗਾ ਦੀ ਇੱਕ ਲਹਿਰ ਆਈ ਅਤੇ ਲਹਿਰ ਨੇ ਜੰਜੀਰਾਂ ਤੋੜ ਦਿੱਤੀਆਂ ਅਤੇ ਉਹ ਮ੍ਰਿਗਸ਼ਾਲਾ 'ਤੇ ਬੈਠ ਕੇ ਗੰਗਾ ਦੇ ਉੱਪਰ ਤਰਨ ਲੱਗ ਪਏ। ਕਹੇ ਕਬੀਰ ਕਉ ਸੰਗ ਨਾ ਸਾਥ ਜਲ ਥਲ ਰਾਖਣ ਹੈ ਰਘੁਨਾਥ। ਸੋ ਉਹਨੂੰ ਇਸ ਤਰੀਕੇ ਦੇ ਨਾਲ ਕਹਾਣੀ ਇਸ ਸ਼ਬਦ ਦੇ ਨਾਲ ਜੋੜੀ ਜਾਂਦੀ ਹੈ। ਅੱਜ ਆਪਾਂ ਡੂੰਘਾਈ ਵਿੱਚ ਉੱਤਰ ਕੇ ਸ਼ਬਦ ਦੀ ਵਿਚਾਰ ਕਰਾਂਗੇ। ਇੱਕ ਚੀਜ਼ ਇਹ ਦੇਖਣਾ ਹੈ, ਇੱਕ ਮੇਰੇ ਵੀਰ ਨਾਲ ਗੱਲ ਵੀ ਹੋ ਰਹੀ ਸੀਗੀ ਕਿ ਜਦੋਂ ਗੁਰਬਾਣੀ ਦਾ ਆਪਾਂ ਕੋਈ ਵੀ ਸ਼ਬਦ ਵਿਚਾਰਨਾ ਆ ਉਦੋਂ ਸਾਨੂੰ ਸਾਰੀ ਜਿਹੜੀ ਲੜੀ ਚੱਲੀ ਆ ਰਹੀ ਆ ਉਸ ਪ੍ਰਕਰਨ ਦੀ ਜਿਹੜੀ ਵੀ ਗੱਲ ਗੁਰੂ ਸਾਹਿਬ ਜਾਂ ਭਗਤ ਸਾਹਿਬਾਨ ਕਰਨਾ ਚਾਹ ਰਹੇ ਨੇ, ਜੇ ਸਾਨੂੰ ਉਸ ਸ਼ਬਦ ਦੇ ਵਿੱਚੋਂ ਗੱਲ ਥੋੜ੍ਹੀ ਜਿਹੀ ਸਪੱਸ਼ਟ ਨਹੀਂ ਹੋ ਰਹੀ ਤਾਂ ਸਾਨੂੰ 8-10 ਸ਼ਬਦ ਪਿੱਛੇ ਵੀ ਪੜ੍ਹਨਾ ਪਏਗਾ। ਜਿਵੇਂ ਹੁਣ ਆਹ ਆਪਾਂ ਸ਼ਬਦ ਦੇਖ ਰਹੇ ਹਾਂ, ਜਿਹੜੇ ਨੰਬਰਿੰਗ ਹੈਗੀ ਹੈ ਇਹ 18ਵਾਂ ਸ਼ਬਦ ਆਉਂਦਾ ਆ। ਸੋ ਇਹਦਾ ਮਤਲਬ ਹੈ ਜਿਹੜੀ ਸਾਰੀ ਲੜੀ ਚੱਲ ਰਹੀ ਆ ਉਹ 18 ਸ਼ਬਦ ਪਿੱਛੋਂ ਸਟਾਰਟ ਹੋਈ ਆ ਅਤੇ ਅੱਗੇ ਫਿਰ ਅੱਗੇ ਜਾਣੀ ਹੈ। ਸੋ ਜਦੋਂ ਆਪਾਂ ਗੱਲ ਕੀਤੀ ਸੀ ਕਿਸੇ ਬੁੱਕ ਦਾ ਆਪਾਂ ਚੈਪਟਰ ਪੜ੍ਹਦੇ ਹਾਂ ਤਾਂ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੈਪਟਰ ਪੜ੍ਹਨਾ ਪਏਗਾ, ਫਿਰ ਹੀ ਸਾਨੂੰ ਪਤਾ ਲੱਗੇਗਾ ਕਿ ਇਸ ਪੇਜ ਦੇ ਵਿੱਚ ਇਸ ਲਾਈਨ ਦਾ ਜਾਂ ਇਸ ਪੈਰਾਗ੍ਰਾਫ ਦਾ ਅਸਲ ਮਤਲਬ ਕੀ ਹੈ। ਜੇ ਵਿੱਚੋਂ ਅਸੀਂ ਇੱਕ ਲਾਈਨ ਚੱਕ ਲੈਂਦੇ ਹਾਂ, ਹਜੇ ਤਾਂ ਅਸੀਂ ਸਾਰੇ ਪ੍ਰਕਰਨ ਦੇ ਵਿੱਚੋਂ ਇੱਕ ਛੋਟਾ ਜਿਹਾ ਸ਼ਬਦ ਚੱਕਿਆ ਆ, ਪਰ ਕਈ ਵੇਲੇ ਵੀਰ ਵੱਡੇ ਪ੍ਰਕਰਨ ਦੇ ਵਿੱਚੋਂ ਇੱਕ ਦੋ ਲਾਈਨਾਂ ਚੱਕ ਕੇ ਕਹਿੰਦੇ ਵੀ ਇਹਦਾ ਅਰਥ ਇਸ ਤਰ੍ਹਾਂ। ਸੋ ਅੱਜ ਆਪਾਂ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ। ਵਿਚਾਰ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਿਹੜੇ
4: ਵੀਰ ਅਵਤਾਰ ਸਿੰਘ ਜੀ ਮਿਸ਼ਨਰੀ ਜੁੜ ਚੁੱਕੇ ਨੇ ਅਤੇ ਆਓ ਉਹਨਾਂ ਦਾ ਦੇ ਨਾਲ ਮਿਲ ਕੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਦਿਹਾੜੀ ਚੱਲ ਰਹੀ ਸੀ ਇਸ 'ਤੇ ਆਪਾਂ ਵਿਚਾਰ ਕਰਾਂਗੇ। ਸੋਵੀਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ
5: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
4: ਜੀ
5: ਅੱਜ ਆਪਾਂ ਵਿਚਾਰ ਕਰਾਂਗੇ
4: ਹਾਂਜੀ
5: ਵੀ ਸਿੱਖਾਂ ਦਾ ਰੋਲ ਮਾਡਲ ਬਾਬਾ ਗੁਰੂ ਨਾਨਕ ਸਾਹਿਬ ਜਾਂ ਕੋਈ ਡੇਰੇਦਾਰ ਜਾਂ ਕੋਈ ਹੋਰ ਬਾਬਾ ਜਾਂ ਕੋਈ ਕੋਈ ਜਥੇਬੰਦੀ ਜਾਂ ਕੋਈ ਵੀ ਅਜੋਕੀ ਜਿਹੜੀ ਸੰਸਥਾ ਹੈਗੀ ਆ ਇੱਥੇ ਗੱਲਬਾਤ ਕਰਾਂਗੇ।
4: ਬਿਲਕੁਲ
5: ਸਿੱਖਾਂ ਦਾ ਜਿਹੜਾ ਰੋਲ ਮਾਡਲ ਆ ਉਹ ਗੁਰੂ ਨਾਨਕ ਸਾਹਿਬ ਆ ਜਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਜਾਂ ਢੱਡਰੀਆਂ ਵਾਲਾ ਜਾਂ ਪਿੰਡਪਾਲ ਆ ਜਾਂ ਜਿਹੜੇ ਜਿਹੜੇ ਵੀ ਫੇਮਸ ਹੈਗੇ ਆ ਇਸ ਤੇ ਗੱਲਬਾਤ ਕਰਾਂਗੇ ਅੱਜ।
4: ਬਿਲਕੁਲ
5: ਤੇ ਕਰਦੇ ਹਾਂ ਸ਼ੁਰੂ ਜੇ ਤੁਸੀਂ ਰੈਡੀ ਆ ਤੇ।
4: ਹਾਂਜੀ ਹਾਂਜੀ ਬਿਲਕੁਲ ਕਰੋ। ਓਕੇ
5: ਹੈਲੋ
4: ਹਾਂਜੀ ਹਾਂਜੀ ਕੈਰੀ ਔਨ ਤੁਸੀਂ
5: ਵਾਹਿਗੁਰੂ
4: ਕਦੀ ਕਦੀ ਤੁਹਾਨੂੰ ਮੈਂ ਇਕੱਲਿਆਂ ਨੂੰ ਵੀ ਲੈ ਲਾਂਗਾ ਸਿਰਫ
5: ਸਿੱਖ ਧਰਮ ਦੇ ਬਾਨੀ
4: ਜੀ
5: ਸਿੱਖਿਆ ਦਾਤਾ ਗੁਰੂ ਬਾਬਾ ਨਾਨਕ ਸਾਹਿਬ ਨੇ
4: ਜੀ
5: ਨਾ ਕਿ ਕੋਈ ਸਿੱਖ ਸ਼ਖਸੀਅਤ ਜਥੇਬੰਦੀ
4: ਜੀ
5: ਅਜੋਕੇ ਬਹੁਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਰੋਸਾ ਨਹੀਂ ਰਿਹਾ
4: ਜੀ
5: ਸਭ ਸਿੱਖਣ ਕੋ ਹੁਕਮ ਹੈ
4: ਜੀ
5: ਗੁਰੂ ਮਾਨਿਓ ਗ੍ਰੰਥ
4: ਜੀ
5: ਇਸ ਨੂੰ ਸਿਰਫ ਰਟਨ ਤੱਕ ਸੀਮਿਤ ਕਰ ਦਿੱਤਾ ਗਿਆ
4: ਜੀ

0: माता गुजरी
1: जी
0: माई भागो
1: जी
0: बीबी शरण कौर सिंह सभा लहर दे मोढ़ी
1: जी
0: प्रोफेसर गुरमुख सिंह भाई दित सिंह प्रोफेसर साहब सिंह भाई रणधीर सिंह भाई फौजा सिंह बाबा जरनैल सिंह सरदार बेअंत सिंह शहीद आदिक किन्ने ही होर भी सिंह सिंघणियां सिर कढ गुरमुख प्रचारक ते शहीद होए
1: जी
0: सारे सत्कार योग हन
1: जी
0: पर रब्बी भगतां ते सिख गुरु साहिबानां नूं छड के
1: जी
0: बाकी सारे जेड़े आ गुरसिख है
1: जी जी
0: ਉਹ ਸਾਡੇ ਗੁਰੂ ਨਹੀਂ ਹੈ
1: ਜੀ
0: ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਦੀਵੀ ਉਹ ਗੁਰੂ ਮੰਨਦੇ ਸਨ
1: ਜੀ
0: ਉਹਨਾਂ ਦਾ ਗੁਰੂ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਹੀ ਸੀ
1: ਬਿਲਕੁਲ
0: ਪੰਥ ਦੀ ਸੂਝਵਾਨ ਹਸਤੀ ਤਿੰਨ ਧੜਕ ਆਵਾਜ਼ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ
1: ਜੀ
0: ਉਹ ਵੀ ਬਿਰਧ ਵਸਤਾ ਵਿੱਚ ਜੋ ਕੀਰਤਨ ਵਿਖਿਆਨਾਂ ਰਾਹੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤ ਦਾ ਨਿਰੋਲ ਪ੍ਰਚਾਰ ਬਾ ਦਲੀਲ ਕਰਦੇ ਆ ਰਿਹਾ
1: ਜੀ
0: ਅਤੇ ਅਨੇਕਾਂ ਹੋਰ ਮਿਸ਼ਨਰੀ ਪ੍ਰਚਾਰਕ ਵੀ ਕਰ ਰਹੇ ਹਨ
1: ਜੀ
0: ਕਿਸੇ ਨੇ ਵੀ ਅਖੌਤੀ ਦਸਮ ਗ੍ਰੰਥ ਨੂੰ ਪ੍ਰਮੋਟ ਨਹੀਂ ਕੀਤਾ
1: ਜੀ
0: ਸੋ ਚਲੋ ਟਕਸਾਲਾਂ ਤੇ ਡੇਰਿਆਂ ਵਾਲੇ ਜੇ ਅਗਿਆਨਤਾ ਜਾਂ ਉਹਨਾਂ ਦੇ ਡੇਰਿਆਂ ਦੀ ਰੀਤ ਅਨੁਸਾਰ
1: ਜੀ
0: ਅਖੌਤੀ ਦਸਮ ਗ੍ਰੰਥ ਜਾਂ ਵਿਚਿੱਤਰ ਨਾਟਕ ਨੂੰ ਮੰਨਦੇ ਵੀ ਸਨ
1: ਜੀ
0: ਤਾਂ ਇਸਦਾ ਮਤਲਬ ਕਤੀ ਇਹ ਮਤਲਬ ਨਹੀਂ ਹੈ ਕਿ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਹੁਤੀਆਂ ਸਲੀਲ ਰਚਨਾਵਾਂ ਦਾ ਪੋਥਾ ਜਿਹੜਾ ਉਹ ਪ੍ਰਕਾਸ਼ ਕਰਨ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਸਾਬਤ ਕਰਨ
1: ਜੀ
0: ਕਿਸੇ ਹੋਰ ਗ੍ਰੰਥ ਦੀ ਰਚਨਾ ਨੂੰ ਸਿੱਖੀ ਧਾਰਨ ਲਈ ਜ਼ਰੂਰੀ ਦੱਸਣ ਇਹ ਜ਼ਰੂਰੀ ਨਹੀਂ ਹੈ
1: ਜੀ
0: ਸੋ ਦੇਖੋ ਧਿਆਨ ਦੇ ਨਾਲ ਕੁਝ ਇੱਧਰ ਵੀ ਧਿਆਨ ਕਰੋ ਮੁਸਲਿਮ ਭਰਾਵਾਂ ਨੇ ਆਪਣਾ ਵਾਹਿਦ ਨੇਤਾ ਪੈਗੰਬਰ ਸਾਹਿਬ ਨੂੰ ਮੰਨਿਆ
1: ਜੀ
0: ਪਰ ਅੱਜ ਸੰਪਰਦਾਇ ਟਕਸਾਲੀ ਅਤੇ ਉਹਨਾਂ ਦੇ ਅਣਜਾਈ ਸਿੱਖਾਂ ਦਾ ਸਰਮੌਰ ਨੇਤਾ ਬਾਬਾ ਜਰਨੈਲ ਸਿੰਘ ਤੇ ਜਿਹੜੇ ਬਾਕੀਆਂ ਦੇ ਜਿਹੜੇ ਢੱਡਣੇ ਵਾਲੇ ਅਣਜਾਈ ਉਹ ਉਹਨਾਂ ਨੂੰ ਮੰਨੀ ਜਾ ਰਿਹਾ ਤੇ ਮਿਸ਼ਨਰੀ ਵਾਲੇ ਜਿਹੜੇ ਮਿਸ਼ਨਰੀਆਂ ਨੂੰ ਮੰਨੀ ਜਾ ਰਿਹਾ
1: ਜੀ
0: ਤੇ ਡੇਰੇਦਾਰਾਂ ਦਾ ਤਾਂ ਕੋਈ ਪਤਾ ਹੀ ਨਹੀਂ ਨਾ ਕਿੰਨੇ ਗਏ
1: ਜੀ ਜੀ
0: ਸੋ ਉਹਨਾਂ ਵਾਸਤੇ ਰੱਬੀ ਭਗਤ ਸਿੱਖ ਗੁਰੂ ਪ੍ਰਾਤਨ ਸਿੱਖ ਮਹਾਨ ਸਿੱਖ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲੋਂ ਜਾਂ ਉਹਨਾਂ ਦੇ ਆਗੂ ਹੀ ਸਰਵਉੱਚ ਲੱਗਦੇ ਆ
1: ਜੀ
0: ਜੋ ਉਹਨਾਂ ਦੇ ਆਗੂ ਨੇ ਕਹਿਤਾ ਉਹ ਪੱਥਰ ਤੇ ਲਕੀਰ ਆ ਤੇ ਬਾਕੀ ਰੱਬੀ ਭਗਤ ਸਿੱਖ ਗੁਰੂ ਸਾਹਿਬਾਨ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਸਿਰਫ ਪੜ੍ਹਨ ਤੱਕ ਹੀ ਸੀਮਿਤ ਰੱਖ ਲਏ ਗਏ ਹਨ
1: ਜੀ
0: ਸੋ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਆ
1: ਜੀ
0: ਜੇ ਅਸੀਂ ਇੱਧਰ ਧਿਆਨ ਨਹੀਂ ਦੇਵਾਂਗੇ ਤਾਂ ਫਿਰ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੁੰਦੇ ਜਾਵਾਂਗੇ
1: ਬਿਲਕੁਲ
0: ਸੋ ਆਪਾਂ ਅਰਦਾਸ ਤਾਂ ਹਰ ਵੇਲੇ ਕਰਦੇ ਹਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
1: ਜੀ
0: ਤੇ ਕੀ ਇਹ ਤੋਤਾ ਰਟਣੀ ਆ
1: ਜੀ
0: ਕੀ ਇਹ ਤੀਜਾ ਸਾਡੇ ਵਾਸਤੇ ਨਹੀਂ ਹੈਗਾ ਜਾਂ ਜਿਹੜਾ ਕੱਲਾ ਅਰਦਾਸੀਆ ਪੜ੍ਹ ਰਿਹਾ ਹੁੰਦਾ ਅੱਗੇ ਖੜ ਕੇ ਉਹਦੇ ਵਾਸਤੇ ਹੀ ਆ ਸੋ ਪਰ ਮੰਨੀ ਤੇ ਬਰਾਬਰ ਪ੍ਰਕਾਸ਼ ਕਰੀ ਹੋਰ ਦਸਮ ਗ੍ਰੰਥ ਵਿਚਿੱਤਰ ਨਾਟਕ ਸਰਬਲੋ ਤੇ ਹੋਰ ਪਤਾ ਨਹੀਂ ਜਿਹੜੇ ਜਿਹਨਾਂ ਨੂੰ ਤੁਸੀਂ ਬ੍ਰਹਮ ਗਿਆਨੀ ਕਹੀ ਜਾਂਦੇ ਆ ਉਹਨਾਂ ਨੂੰ ਤੁਸੀਂ ਬਰਾਬਰ ਗਦੇਲੇ ਲਾ ਕੇ ਬਿਠਾ ਰਹੇ ਹੋ
1: ਜੀ
0: ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ ਤੇ ਝੱਟ ਤੁਸੀਂ ਅੱਗ ਬਲੂਲੇ ਹੋ ਜਾਂਦੇ ਆ ਤੇ ਬਹਾਨਾ ਲਾ ਦਿੰਦੇ ਆ ਭਿੰਡਰਾਂ ਵਾਲੇ ਦਾ ਕਿ ਦਸਮ ਗ੍ਰੰਥ ਦੀ ਪ੍ਰੋੜਤਾ ਕਰਦੇ ਸੀ ਉਹ
1: ਜੀ
0: ਜਦ ਦਲੀਲ ਨਾਲ ਵਿਚਾਰ ਕਰੋ ਤਾਂ ਬਹੁਤੇ ਗਾਲੀ ਗਲੋਚ ਕਰਨ ਤੇ ਮਾਰਨ ਕੁੱਟਣ ਤੇ ਵੀ ਆ ਜਾਂਦੇ ਆ
1: ਜੀ
0: ਫਿਰ ਕਹਿੰਦੇ ਕਿ ਸਿੱਖਾਂ ਦਾ ਸਿੱਖ ਕੌਮ ਜਿਹੜੀ ਆ ਥੱਲੇ ਜਾ ਰਹੀ ਆ ਸਿੱਖਾਂ ਦੀ ਵਾਦੀ

0: ਘੱਟ ਰਹੀ ਆ ਤੇ ਦੇਖੋ ਭਾਰਤ ਵਿੱਚ 13-14 ਕਰੋੜ ਜੋ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਸਿੱਖਿਆ ਜੋ ਆਰਥਿਕ ਤੌਰ ਤੇ ਪਛੜੇ ਗਏ ਪਛੜ ਗਏ ਜਾਂ ਪਛਾੜ ਦਿੱਤੇ ਗਏ ਆ ਉਹਨਾਂ ਨੂੰ ਸਿੱਖ ਹੀ ਨਹੀਂ ਮੰਨਦੇ ਅਸੀਂ
1: ਬਿਲਕੁਲ
0: ਜਾਂ ਜਿਹੜੇ ਵੱਡੇ ਜਿਹੜੇ ਇਹ ਡੇਰੇਦਾਰ ਆ ਜਾਂ ਜਿਨ੍ਹਾਂ ਨੇ ਆਪੋ ਆਪਣੇ ਡੇਰੇਦਾਰਾਂ ਨੂੰ ਗੁਰੂ ਬਣਾ ਰੱਖਿਆ ਉਹਨਾਂ ਨੂੰ ਸਿੱਖ ਹੀ ਨਹੀਂ ਮੰਨਦੇ ਮਦਦ ਤਾਂ ਦੂਰ ਦੀ ਗੱਲ ਆ ਸਗੋਂ ਜਾਤ ਪਾਤ ਛੂਆ ਛਾਤ ਉਹਨਾਂ ਦੇ ਨਾਲ ਰੱਖਦੇ ਆ ਤੇ ਉਹਨਾਂ ਨਾਲ ਕੋਈ ਰਿਸ਼ਤਾ ਨਾਤਾ ਵੀ ਨਹੀਂ ਕਰਦੇ
1: ਬਿਲਕੁਲ
0: ਬਾਬਾ ਜਰਨੈਲ ਸਿੰਘ ਜੀ ਕਰੀਬ ਹਰੇਕ ਲੈਕਚਰ ਦੇ ਵਿੱਚ ਕਹਿੰਦੇ ਸਨ
1: ਜੀ
0: ਕਿ ਪਖੰਡੀ ਸਾਧਾਂ ਡੇਰਿਆਂ ਤੇ ਬ੍ਰਾਹਮਣੀ ਕਰਮ ਕਾਂਡਾਂ ਨੂੰ ਛੱਡ ਕੇ ਸ਼ਬਦ ਗੁਰੂ ਗ੍ਰੰਥ ਇਹ ਗੱਲ ਤਾਂ ਉਹ ਕਹਿੰਦੇ ਸੀ
1: ਜੀ
0: ਉਹਨਾਂ ਕਦੇ ਵੀ ਨਹੀਂ ਕਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦਸਮ ਗ੍ਰੰਥ ਤੇ ਲੜ ਲੱਗੋ
1: ਜੀ
0: ਕਿਤੇ ਨਹੀਂ ਕਿਹਾ
1: ਬਿਲਕੁਲ
0: ਹੈਲੋ
1: ਹਾਂਜੀ ਕਹਿ ਰਹੀ ਹੋ
0: ਕਿਤੇ ਨਹੀਂ ਕਿਹਾ
1: ਜੀ
0: ਸੋ ਟਕਸਾਲ ਚ ਸਿੱਖੇ ਹੋਣ ਕਰਕੇ
1: ਜੀ
0: ਹੈਲੋ
1: ਹਾਂਜੀ ਤੁਸੀਂ ਕੈਰੀ ਔਨ ਕਰੋ ਮੈਂ ਤੁਹਾਨੂੰ
0: ਹੈਲੋ
1: ਕੱਲਿਆਂ ਨੂੰ ਰੱਖਿਆ ਰਸਤੇ ਵੀਰ ਜੀ ਮੈਂ ਤੁਹਾਨੂੰ
0: ਕੱਲਿਆਂ ਨੂੰ ਸਾਲ ਦੇ ਵਿੱਚ ਉਹ ਸਿੱਖੇ ਹੋਣ ਕਰਕੇ
1: ਜੀ
0: ਤੇ ਉਹਨਾਂ ਦੇ ਉੱਪਰ ਇਹ ਜਿਹਾ ਇਸ ਤਰ੍ਹਾਂ ਦਾ ਅਸਰ ਸੀ
1: ਜੀ
0: ਜੇ ਮਤਲਬ ਕਿਉਂਕਿ ਉਹਨਾਂ ਜਿੱਥੋਂ ਸਿੱਖੇ ਸੀ
1: ਜੀ
0: ਇਸ ਕਰਕੇ ਉਹਨਾਂ ਦੇ ਉੱਪਰ ਉੱਥੇ ਜੇ ਉਹਨਾਂ ਨੇ ਦਸਮ ਗ੍ਰੰਥ ਚੋਂ ਕਥਾ ਕਰ ਦਿੱਤੀ ਜਾਂ ਵਿਚਿੱਤਰ ਨਾਟਕ ਦੀ ਕਥਾ ਕਰ ਦਿੱਤੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਦਸਮ ਗ੍ਰੰਥ ਨੂੰ ਗੁਰੂ ਦੇ ਬਰਾਬਰ ਮਾਨਤਾ ਦੇ ਦਿੱਤੀ
1: ਦੇਖੋ ਜੀ ਉਹਨਾਂ ਦੇ ਟਾਈਮ 'ਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਵਿੱਚ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਸੀ ਹੁੰਦਾ
0: ਅੱਛਾ
1: ਜੀ
0: ਕੇਵਲ
1: ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਉੱਥੇ ਦੇਖਿਆ ਦਾ
0: ਅੱਜ
1: ਭਾਵੇਂ ਹੁੰਦਾ ਹੋਵੇ ਮੈਨੂੰ ਨਹੀਂ ਪਤਾ
0: ਨਹੀਂ ਬਾਅਦ ਚ ਕੀਤਾ ਨਾ ਮਹਿਤੇ ਕਰਦੇ ਰਹੇ
1: ਹਾਂਜੀ ਮਹਿਤੇ ਦੀ
0: ਅੱਜ ਵੀ ਹੈਗਾ ਉੱਥੇ
1: ਅੱਜ ਦਾ ਮੈਨੂੰ ਨਹੀਂ ਪਤਾ ਪਰ ਉਹਨਾਂ ਦਿਨਾਂ ਦੇ ਵਿੱਚ
0: ਚਲੋ ਅੱਜ ਨੂੰ ਤਾਂ ਆਪਾਂ ਉਹਨਾਂ ਨਾਲ ਨਹੀਂ ਮਿਲਾ ਸਕਦੇ ਇਹਨੇ ਆਪਾਂ ਮਿਹਣੇ ਤਾਂ ਸਾਰਾ ਬੇੜਾ ਹੀ ਗੱਲ ਕਰਤਾ ਨਾ
1: ਹਾਂਜੀ ਹਾਂਜੀ
0: ਇਹਨੇ ਤਾਂ ਕੀਤੀ ਕਤਰੀ ਸਾਰੀ ਖੂਹ ਚ ਪਾਤੀ ਆ ਸਿੱਖੀ ਵਾਲੀ ਚ ਕੋਈ ਗੱਲ ਨਹੀਂ ਰਹਿ ਗਈ
1: ਨਿਹੰਗਾਂ ਤੇ ਦੂਸਰੇ ਦੋ ਤਖਤਾਂ ਤੋਂ ਇਲਾਵਾ
0: ਹਾਂਜੀ
1: ਕਿਤੇ ਵੀ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਦੇ ਜਾਂ ਵਿਚਿੱਤਰ ਨਾਟਕ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਨਹੀਂ ਸੀ ਹੁੰਦਾ
0: ਤੇ ਨਿਹੰਗਾਂ ਨੂੰ ਕਿਹਨੇ ਕਰਾਇਆ ਇਹ ਨਿਹੰਗ ਹੀ ਕਿਉਂ ਕਰਨ ਲੱਗੇ ਕਦੋਂ ਦਾ ਸ਼ੁਰੂ ਹੋਇਆ ਪਹਿਲਾਂ ਤਾਂ ਸ਼ਾਇਦ ਨਹੀਂ ਸੀ ਹੁੰਦਾ ਨਾ
1: ਨਿਹੰਗ ਜਿਹੜੇ ਸੀ ਇਹ ਪਹਿਲਾਂ ਇੱਕ ਵਿਹਲੜ ਜਾਤ ਸੀ
0: ਅੱਛਾ ਜੀ
1: ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਇਹਨਾਂ ਨੂੰ ਇਹ ਫਿਰ ਲੱਗ ਗਏ ਇਸੇ ਪਾਸੇ ਇਹ ਤਾਂ ਉਹ ਵੀ ਸਨ ਜਿਨ੍ਹਾਂ ਨੇ 1849 ਦੇ ਵਿੱਚ 50 ਦੇ ਵਿੱਚ ਜਾ ਕੇ ਜਿੱਥੇ ਅੱਜ ਰਾਮ ਮੰਦਰ ਬਣਿਆ ਬਾਬਰੀ ਮਸਜਿਦ 'ਤੇ ਕਬਜ਼ਾ ਵੀ ਕਰਕੇ ਹਵਨ ਵੀ ਕੀਤਾ ਸੀ ਉਹ ਕੋਈ ਆਪਣੇ ਸਿੱਧੇ ਸਪਸ਼ਟ ਸਿੱਖ ਥੋੜ੍ਹੀ ਸਨ ਉਹ ਤਾਂ ਸਾਰਿਆਂ ਪਾਸਿਆਂ ਹੀ ਚੱਲਦੇ ਸਨ ਹਵਨ ਵੀ ਕਰਦੇ ਸਨ ਜੀ
0: ਸੋ ਸਾਨੂੰ ਆਪਣਾ ਰੋਲ ਮਾਡਲ ਜਿਹੜਾ ਹੈ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਾਂ ਆਪਣਾ ਜਿਹੜੇ ਜਿਹਨਾਂ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈਗੀ ਆ ਉਹਨਾਂ ਨੂੰ ਸਮਗਰ ਰੂਪ ਦੇ ਵਿੱਚ ਮੰਨਣਾ ਚਾਹੀਦਾ
1: ਬਿਲਕੁਲ ਜਿਹਨਾਂ ਨੇ
0: ਨਾ ਕਿ ਅਲੱਗ ਅਲੱਗ ਕਿਸੇ ਇੱਕ ਦੇ ਮਗਰ ਲੱਗ ਕੇ ਪੰਥ ਵਿੱਚ ਤੇ ਗ੍ਰੰਥ ਵਿੱਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ
1: ਜਿਹਨਾਂ ਨਿਹੰਗਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿਹਨਾਂ ਕਰਵਾਇਆ ਉਹ ਕਿਹੜੇ ਪੰਥ ਨਾਲ ਤੁਰੇ ਨੇ 1984 ਦੇ ਵਿੱਚ ਜਿਹੜੀ ਸਰਕਾਰ ਸੇਵਾ ਹੋਈ ਹੈ ਅਕਾਲ ਤਖ਼ਤ ਸਾਹਿਬ ਦੀ ਨਿਹੰਗਾਂ ਨੇ ਹੀ ਕੀਤੀ ਹੈ
0: ਬੁੱਢੇ ਦਲ ਵਾਲੇ
1: ਬੁੱਢਾ ਸਿੰਘ ਫਿਰ ਉਹੀ ਦੇ ਨਿਹੰਗ ਹੋਰ ਕਿਹੜੇ ਉਹੀ ਦੋ ਸਨ ਕੋਈ ਤਰਣਾ ਦਲ ਸੀ ਕੋਈ ਬੁੱਢਾ ਦਲ ਸੀ
0: ਹੁਣ ਤਾਂ ਪਤਾ ਨਹੀਂ ਕਿੰਨੇ ਕੁ ਬਣੇ ਪਏ ਆ ਬਹੁਤ ਜਥੇਬੰਦੀਆਂ ਨੇ ਬਣ ਗਏ
1: ਜਿੱਥੇ ਕੋਈ ਬੰਦਾ ਮਤਲਬ ਗੁੰਡਾਗਰਦੀ ਕਰਨੀ ਹੁੰਦੀ ਹੈ ਉੱਥੇ ਨਵਾਂ ਨਿਹੰਗ ਬਣ ਜਾਂਦਾ ਹੈ
0: ਤੇ ਚਲੋ ਪਹਿਲਾਂ ਤਾਂ ਇਹ ਘੋੜਿਆਂ ਦੇ ਫਿਰਦੇ ਹੁੰਦੇ ਸੀ
1: ਜੀ
0: ਅੱਜ ਵੀ ਹੈਗੇ ਆ ਪਰ ਜ਼ਿਆਦਾ ਪਹਿਲਾਂ ਘੋੜਿਆਂ ਦੇ ਹੁੰਦੇ ਸੀ
1: ਜੀ ਜੀ
0: ਤੇ ਇਹਨਾਂ ਆਮ ਲੋਕਾਂ ਦੀਆਂ ਫਸਲਾਂ ਉਜਾੜ ਦਿੰਦੇ ਸੀ
1: ਬਿਲਕੁਲ ਵਿਹਲੜ ਜਮਾਤ ਹੀ ਸੀ
0: ਹਾਂ ਤੇ ਕਿੱਥੇ ਤਾਂ ਜਿਹੜਾ ਪ੍ਰਾਤਨ ਨਿਹੰਗ ਸਿੰਘ ਸੀ ਤੇ ਉਹਨਾਂ ਬਾਰੇ ਇਤਿਹਾਸ 'ਚ ਲਿਖਿਆ ਮਿਲਦਾ
1: ਜੀ
0: ਆ ਗਏ ਨੇ ਨਿਹੰਗ ਭੂਆ ਖੋਲਦੇ ਨਿਸ਼ੰਗ
1: ਪਹਿਲਾਂ ਹਰ ਸਿੱਖ ਨੂੰ ਜਿਹੜਾ ਸਿੱਖ ਜਥੇ ਵਿੱਚ ਸੀ ਕਿਉਂਕਿ ਇਹ ਤਰਣਾ ਦਲ ਅਤੇ ਬੁੱਢਾ ਦਲ ਅਸਲ ਵਿੱਚ ਇਹਨਾਂ ਨੇ ਕਾਪੀ ਕੀਤਾ। ਇਹ ਉਸ ਵਕਤ ਦਾ ਚੱਲਦਾ ਜਦੋਂ ਮਿਸਲਾਂ ਦੇ ਵਿੱਚ ਸਿੱਖਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ, ਅਤੇ ਤਰਣਾ ਦਲ ਦੀ ਜਿਹੜੀ ਮਤਲਬ ਕਮਾਨ ਸੀ ਉਹ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਕੋਲ ਸੀ, ਅਤੇ ਜਿਹੜਾ ਦੂਜਾ ਆਪਣਾ ਸੀ ਉਹ ਉਸ ਵੇਲੇ ਉਹਨਾਂ ਦੀ ਕਮਾਨ ਜਿਹੜੀ ਸੀ ਉਹ ਸਰਦਾਰ ਕਪੂਰ ਸਿੰਘ ਆਪਣਾ ਕਪੂਰ ਸਿੰਘ ਜੀ ਆਪਣੇ ਨਵਾਬ ਕਪੂਰ ਸਿੰਘ ਜੀ ਦੇ ਹੱਥ ਵਿੱਚ ਸੀ ਜੀ।
0: ਹਾਂਜੀ, ਹੁਣ ਇੱਕ ਹੋਰ ਸਟੰਟ ਚੱਲਿਆ ਹੋਇਆ
1: ਜੀ,
0: ਇਹ ਜਿਹੜਾ ਜਨਾਖਣਾ ਉੱਠਦਾ ਅੰਨਾ ਸ਼ਰਧਾਲੂ ਬਣ ਕੇ ਅਤੇ ਉਹ ਬਾਬਾ ਦੀਪ ਸਿੰਘ ਦੀ ਫੋਟੋ ਅੱਗੇ ਅਰਦਾਸਾਂ ਕਰਕੇ ਅਤੇ ਉਹਨਾਂ ਤੋਂ ਕਹਿੰਦੇ ਉਹਨਾਂ ਤੋਂ ਜੋ ਮੰਗੀ ਉਹ ਮਿਲ ਜਾਂਦਾ।
1: ਬਿਲਕੁਲ, ਉਹਨਾਂ ਨੇ ਸਿੱਖੀ ਦੇ ਉਸ ਸਿਧਾਂਤ ਨੂੰ ਹੀ ਜਿਹੜਾ ਹੈ ਉਹ ਰੱਦ ਕਰ ਦਿੱਤਾ, ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਬਿਣ ਤੁਧ ਹੋਰ ਜੇ ਮੰਗੀਏ ਸਿਰ ਦੁੱਖਾਂ ਦੇ, ਦੁੱਖ ਦੇਹੀ ਨਾਮ ਸੰਤੋਖੀਆ ਉਤਰੇ ਮੰਗੀ। ਸਿੱਖੀ 'ਚ ਮੰਗ ਇਹ ਸੀ ਕਿ ਮੈਨੂੰ ਸੰਤੋਖ ਦੇ ਦੇ ਤਾਂ ਕਿ ਮੇਰੇ ਅੰਦਰ ਕੋਈ ਮੰਗਣ ਦੀ ਇੱਛਾ ਨਾ ਰਹਿ ਜਾਏ।
0: ਨਹੀਂ, ਮੇਰਾ ਕਹਿਣ ਤੋਂ ਮਤਲਬ
1: ਸੰਤੋਖ ਨੂੰ ਪਾਸੇ ਰੱਖਿਆ, ਅਸੀਂ ਮੁਰਾਦਾਂ ਮੰਗਣ ਤੁਰ ਪਏ।
0: ਮੁਰਾਦ, ਉਹ ਤੁਹਾਡੀ ਗੱਲ ਠੀਕ ਹੈ। ਮੇਰਾ ਕਹਿਣ ਦਾ ਮਤਲਬ ਹੈਗਾ ਵੀ ਅਸੀਂ ਦੂਜਾ ਗੁਰੂ ਪਾਤਸ਼ਾਹ ਮਹਾਰਾਜ ਨੂੰ ਛੱਡ ਕੇ ਅਤੇ ਹੋਰਨਾਂ ਦੇ ਕੋਲੋਂ ਮੰਗਣਾ ਸ਼ੁਰੂ ਕਰਦੇ ਹਾਂ।
1: ਬਿਲਕੁਲ, ਅਸੀਂ ਹੁਣ ਇਹੀ ਉਹ ਇੱਕ ਗੁਰ ਇਕਬਾਲ ਸਿੰਘ ਨਾਂ ਦਾ ਇੱਕ ਪਖੰਡੀਏ, ਉਹਨੇ ਹੀ ਤਾਂ ਚੁਪਹਿਰੇ ਸ਼ੁਰੂ ਕੀਤੇ ਇਸ ਮੰਗ।
0: ਆਹ ਦੇਖ ਲਓ, ਆਹ ਚੁਪਹਿਰੇ ਸ਼ੁਰੂ ਕੀਤੇ ਆ ਅਤੇ ਆੜਾ ਹੁਣ ਜਿਹੜਾ ਮਿਸ਼ਨਰੀ ਜਾਂ ਸੋਰੀ ਫਿਲਮੀ ਸਟਾਰ ਹੈਗਾ, ਕੀ ਨਾਂ ਉਹਦਾ ਜਿਹਨੇ ਗਾਲ ਕੱਢੀ ਆ
1: ਜੀ,
0: ਅਤੇ ਉਹ ਬਾਬਾ ਦੀਪ ਸਿੰਘ ਨੂੰ ਮੰਨਦਾ, ਗੁਰਦੁਆਰਿਆਂ ਦੇ ਵਿੱਚ ਵੀ ਦੂਜਾ ਆਪਣੀਆਂ ਜੜਾਂ ਜਮਾਈ ਜਾ ਰਿਹਾ।
1: ਦੇਖੋ ਜੀ, ਗੱਲ ਇਹ ਆ ਕਿ ਇਹ ਇਹਨਾਂ ਦਾ ਇੱਕ ਨਵਾਂ ਮਾਇਆ ਇਕੱਤਰ ਕਰਨ ਦਾ ਇੱਕ ਨਵਾਂ ਮਤਲਬ ਫਾਰਮੂਲਾ ਉਹਨਾਂ ਨੇ ਕੱਢ ਲਿਆ। ਹੋਰ ਕੀ ਹੈ,
0: ਕੱਲ ਪਰਸੋਂ ਅਸੀਂ ਸਟਾਲ ਲਾਈ ਹੋਈ ਸੀ ਗੁਰਦੁਆਰਾ ਸਾਹਿਬ ਸੈਨ ਹੋਜੇ
1: ਜੀ,
0: ਤੇ ਕਾਫੀ ਵੱਡਾ ਗੁਰਦੁਆਰਾ ਤੇ ਉੱਥੇ ਬਹੁਤ ਸੰਗਤ ਆਉਂਦੀ ਆ
1: ਜੀ,
0: ਤੇ ਉੱਥੇ ਵੀ ਸਾਡੇ ਨਾਲ ਦੋ ਤਿੰਨ ਬੀਬੀਆਂ ਆਈਆਂ ਤੇ ਸਾਡੇ ਕੋਲੋਂ ਕਹਿੰਦੀਆਂ ਬਾਬਾ ਜੀ ਸਾਨੂੰ ਚੁਪਹਿਰਾ ਸਾਹਿਬ ਦੇ ਗੁਟਕੇ ਦਿਓ
1: ਜੀ,
0: ਤੇ ਮੈਂ ਉਹਨਾਂ ਦੇ ਮੂੰਹ ਵੱਲ ਦੇਖਣ ਲੱਗ ਗਿਆ। ਉਹ ਮੈਂ ਦੂਜਾ ਭੈਣ ਜੀ ਤੁਸੀਂ ਮੇਰੇ ਕੋਲ ਤਾਂ ਸੁੰਦਰ ਗੁਟਕਾ ਹੈਗਾ, ਨੇਤਰੇਮ ਦਾ ਗੁਟਕਾ, ਸੁਖਣੀ ਸਾਹਿਬ ਦਾ ਹੈ, ਤੇ ਜਿਹੜੇ ਮਤਲਬ ਪੰਥ ਜੀ ਪ੍ਰਵਾਨਿਤ ਗੁਟਕੇ ਹੈਗੇ ਉਹ ਮੇਰੇ ਕੋਲ ਹੈਗੇ ਆ, ਉਹਨਾਂ ਚੋਂ ਦੱਸੋ ਕਿਹੜਾ ਲੈਣਾ ਤੁਸੀਂ
1: ਜੀ।
0: ਤੇ ਨਹੀਂ, ਕਹੀਂ ਅਸੀਂ ਚੁਪਹਿਰਾ ਸਾਹਿਬ ਲੈਣਾ
1: ਜੀ,
0: ਤੇ ਮੈਂ ਚੁਪਹਿਰਾ ਸਾਹਿਬ ਤੋਂ ਕੋਈ ਗੁਟਕਾ ਹੈ ਨੀ
1: ਜੀ,
0: ਕਹਿੰਦੀਆਂ ਹੈਗਾ।
1: ਅੱਛਾ,
0: ਤੇ ਮੈਂ ਫਿਰ ਉਹ ਕਿਹਦਾ ਲਿਖਿਆ, ਕਿੱਥੋਂ ਕਿਹਨੇ ਛਾਪਿਆ ਉਹ
1: ਜੀ,
0: ਫਿਰ ਉਹ ਤੁਹਾਡੇ ਉਹ ਹੀ ਜਿਹਦਾ ਤੁਸੀਂ ਹੁਣ ਨਾਂ ਲਿਆ ਗੁਰ ਇਕਬਾਲ ਸਿੰਘ ਦੀ ਗੱਲ ਕਰਨ।
1: ਹਾਂਜੀ ਹਾਂਜੀ,
0: ਤੋਂ ਮੈਂ ਗੁਰ ਇਕਬਾਲ ਸਿੰਘ ਸਾਡਾ ਗੁਰੂ ਆ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ, ਪੈਨ ਦੱਸੋ ਤੁਸੀਂ।
1: ਹਾਂਜੀ,
0: ਫਿਰ ਤੁਸੀਂ ਬਾਣੀ ਪੜ੍ਹ ਕੇ ਆਪਣਾ ਪਾਰ ਉਤਾਰਾ ਕਰਨਾ ਹੈ ਜਾਂ ਚੁਪਹਿਰੇ ਕਰਕੇ ਕਰਨਾ
1: ਜੀ,
0: ਤੇ ਉਹ ਕਹਿੰਦੇ ਸਾਨੂੰ ਤਾਂ ਸਿਖਾਇਆ ਹੀ ਇਹ ਆ ਕਿ ਦੂਜਾ, ਮੈਂ ਕਹਿੰਦੀ ਸਾਨੂੰ ਤਾਂ ਅੱਜ ਪਤਾ ਲੱਗਾ ਵੀ ਚੁਪਹਿਰਾ ਸਾਹਿਬ ਗੁਟਕਾ ਨਹੀਂ ਹੁੰਦਾ।
1: ਦੇਖੋ ਜੀ, ਚੁਪਹਿਰਾ ਸ਼ਬਦ ਵੀ ਨਹੀਂ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ,
0: ਪਰ ਦੱਸਦਾ ਵੀ ਕੋਈ ਨਾ, ਕਥਾਵਾਚਕ ਵੀ ਨਹੀਂ ਦੱਸਦੇ, ਉਹਨਾਂ ਤੋਂ ਜੇਬਾਂ ਖਾਲੀ ਕਰਾਉਂਦੇ ਆ, ਨਹੀਂ ਦੱਸਦੇ।
1: ਕਥਾਵਾਚਕ ਸੋਚਦਾ ਕਿ ਮੈਂ ਅੱਜ ਕੱਲ੍ਹ ਉਹਨਾਂ ਦੇ ਫਾਲੋਅਰ ਹੋ ਗਿਆ ਤੇ ਮੈਂ ਕਿਤੇ ਉਹਨਾਂ ਦਾ ਮੁਖਾਲਫਤ ਕੀਤੀ ਤੇ ਪਤਾ ਨੀ ਮੈਨੂੰ ਜੇਬ ਮਿਲਣਗੇ ਨਾ ਮਿਲਣਗੇ।
0: ਕਥਾਵਾਚਕਾਂ ਨੂੰ ਤਾਂ ਕੋਈ ਕੋਈ ਸੰਗਤ ਦੇ ਵਿੱਚੋਂ ਟੱਕਰਦਾ
1: ਜੀ।
0: ਇੱਕ ਵਾਰ ਨਾ ਕਥਾ ਕਰ ਰਿਹਾ ਸੀ ਕਥਾਵਾਚਕ, ਤੇ ਲੋਕਾਂ ਨੂੰ ਕਹਿ ਰਿਹਾ ਸੀ ਵੀ ਦੂਜਾ ਜਿਹੜਾ ਮਾਸ ਖਾਣਾ ਹੈਗਾ ਬਹੁਤ ਵੱਡਾ ਪਾਪ, ਜਿਹੜਾ ਮਾਸ ਖਾਂਦਾ ਤੇ ਮੂੰਹ ਚ ਕੀੜੇ ਪੈਂਦੇ ਆ।
1: ਹਾਂਜੀ,
0: ਤੇ ਸੰਗਤ ਦੇ ਵਿੱਚੋਂ ਕੋਈ ਉੱਠ ਖੜਾ ਹੋਇਆ
1: ਜੀ,
0: ਤੇ ਉਹ ਕਹਿੰਦਾ ਭਾਈ ਸਾਹਿਬ ਜੇ ਇੰਨਾ ਵੱਡਾ ਪਾਪ ਆ ਤੇ ਫਿਰ ਤੁਸੀਂ ਇਹ ਕਿਉਂ ਨੀ ਕਹਿੰਦੇ ਕਿ ਸੰਗਤ ਦੇ ਵਿੱਚੋਂ ਕੋਈ ਮਾਸ ਖਾਣ ਵਾਲਾ ਮੈਨੂੰ ਦੂਜਾ ਡਾਲਰ ਨਾ ਦੇਵੇ।
1: ਹਾਂਜੀ,
0: ਤੇ ਫਿਰ ਉਹ ਇੱਕ ਰੰਗ ਆਵੇ ਤੇ ਇੱਕ ਜਾਵੇ
1: ਜੀ,
0: ਜਦਕਿ ਸੰਗਤ ਦੇ ਵਿੱਚ 90-95% ਲੋਕ ਜਿਹੜੇ ਨੇ ਉਹ ਸ਼ਾਕਾਹਾਰੀ ਨਹੀਂ ਸੀ ਹੈਗੇ।
1: ਦੇਖੋ ਜੀ, ਸ਼ਾਕਾਹਾਰੀ ਦੀ ਗੱਲ ਇਹ ਆ ਕਿ ਜਦ ਸਾਡੀ ਰਹਿਤ ਮਰਿਆਦਾ ਹੀ ਜਿਹੜੀ ਹੈਗੀ ਆ ਉਹ ਸਾਨੂੰ ਬਾਣੀ ਚੋਂ ਵੀ ਐਕਸਪਲੇਨ ਕਰਨ ਦੀ, ਮੈਂ ਇੱਕ ਦਿਨ ਇਸ 'ਤੇ ਇੱਕ ਪ੍ਰੋਗਰਾਮ ਕੀਤਾ ਸੀ, ਦੁਬਾਰਾ ਫਿਰ ਕਰ ਲਵਾਂਗੇ। ਸਾਨੂੰ ਬਾਣੀ ਦੇ ਵਿੱਚ ਹੀ ਇਸ ਚੀਜ਼ ਨੂੰ ਐਕਸਪਲੇਨ ਕੀਤਾ ਗਿਆ ਹੋਇਆ ਹੈ। ਅਤੇ ਫਿਰ ਉਸ ਤੋਂ ਬਾਅਦ ਚਲੋ ਉਸ ਤੋਂ ਵੀ ਕਈ ਲੋਕਾਂ ਨੇ ਨਹੀਂ ਪੜ੍ਹੀ, ਪਰ ਜਿਹੜੀ ਰਹਿਤ ਮਰਿਆਦਾ ਹੈ, ਜਿਹੜੇ ਪ੍ਰਚਾਰਕ ਨੇ ਘੱਟ ਤੋਂ ਘੱਟ ਰਹਿਤ ਮਰਿਆਦਾ ਪੰਥਕ ਰਹਿਤ ਮਰਿਆਦਾ 'ਤੇ ਪੜ੍ਹ ਲੈਣ ਨਾ।
0: ਹਾਂਜੀ ਹਾਂਜੀ
1: ਠੀਕ ਹੈ ਕਿ ਨਹੀਂ?
0: ਹਾਂਜੀ।
1: ਬਾਕੀ ਬਾਣੀ ਤਾਂ ਸਪਸ਼ਟ ਕਹਿ ਰਹੀ ਹੈ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਾ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ। ਬਾਣੀ ਤਾਂ ਇਹ ਸਿਧਾਂਤ ਵੀ ਦੇ ਰਹੀ ਹੈ ਕਿ ਕੁਦਰਤ ਦਾ ਜੀਆਂ ਕਾ ਹਾਰ ਜੀ ਖਾਣਾ ਇਹ ਕਰੇ।
0: ਤੇ ਹੁਣ ਥੋੜੇ ਦਿਨ ਹੋ ਗਏ ਮੈਂ ਯੂਟਿਊਬ ਤੇ ਦੇਖ ਰਿਹਾ ਸੀ
1: ਜੀ,
0: ਦੂਜਾ ਕੁਛ ਨਿਹੰਗ ਤੇ ਕੋਈ ਬਾਣੇ ਵਾਲੇ ਨਾ, ਦੂਜਾ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਦੀਆਂ ਝਟਕੇ ਦੀਆਂ ਦੁਕਾਨਾਂ ਹੈਗੀਆਂ ਗੁਰਸਿੱਖਾਂ ਦੀਆਂ
1: ਜੀ,
0: ਉਹਨਾਂ ਦੇ ਗਲ ਪੈ ਰਹੇ ਸੀ, ਉਹਨਾਂ ਨੂੰ ਮਾਰ ਕੁੱਟ ਰਹੇ ਸੀ
1: ਜੀ ਜੀ।
0: ਤੇ ਉਹਨਾਂ 'ਚ ਇੱਕ ਬੀਬੀ ਵੀ ਸੀ ਹੈਗੀ
1: ਜੀ,
0: ਤੇ ਉਹ ਕਹਿ ਰਹੀ ਸੀ ਭਾਈ ਸਾਡਾ ਤਾਂ ਪਹਿਲਾਂ ਤੋਂ ਦੂਜਾ ਸਾਡੇ ਵੱਡੇ ਵਡੇਰਿਆਂ ਤੋਂ ਦੂਜਾ ਕੰਮ ਚੱਲਦਾ ਆ ਰਿਹਾ, ਸਾਡੀ ਤਾਂ ਰੋਜ਼ੀ ਰੋਟੀ ਇਸੇ ਦੇ ਹੈਗੀ ਆ
1: ਜੀ ਜੀ।
0: ਤੇ ਤੁਸੀਂ ਜੇ ਸਾਨੂੰ ਕੋਈ ਹੋਰ ਕਾਰੋਬਾਰ ਦਿੰਦੇ ਆ ਤੇ ਫੇਰ ਅਸੀਂ ਛੱਡ ਸਕਦੇ ਹਾਂ।
1: ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ 35 ਬਾਣੀਕਾਰ ਨੇ, ਜਿਹੜੇ 15 ਭਗਤ ਨੇ, ਉਹਨਾਂ ਦੇ ਵਿੱਚੋਂ ਸਦਨਾ ਆਪਣਾ ਉਹਨਾਂ ਦੇ ਵਿੱਚੋਂ ਇਹ ਆਪਣੇ ਕਸਾਈ ਦਾ ਵੀ ਕੰਮ ਕਰਦੇ
0: ਸੀ, ਸਦਨੇ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਸ਼ਾਮਿਲ ਆ।
1: ਬਿਲਕੁਲ, ਮੈਂ ਕਿਹਾ ਸਦਨਾ ਜੀ ਨਹੀਂ,
0: ਸਦਨਾ ਕਸਾਈ ਸੀ,
1: ਸਦਨਾ ਜੀ ਹਾਂਜੀ
0: ਹਾਂਜੀ।
1: ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ
0: ਇਹ ਉਹ ਕਹਿ ਰਹੇ ਸੀ, ਉੱਥੇ ਬਹੁਤ ਲੋਕ ਉਹਨਾਂ ਨੇ ਇਕੱਠੇ ਕਰ ਲਏ ਤੇ ਮੁਜ਼ਾਹਰਾ ਕਰ ਰਹੇ ਸੀ, ਮਾਨ ਸਰਕਾਰ ਨੂੰ ਕਹਿ ਰਹੇ ਸੀ ਵੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ
1: ਜੀ।
0: ਤੇ ਪਵਿੱਤਰ ਸ਼ਹਿਰ ਦਾ ਦਰਜਾ ਤਾਂ ਕਿਸੇ ਹੋਰ ਗੱਲ ਤੋਂ ਮੰਗ ਉੱਠੀ ਆ, ਨਾ ਕਿ ਝਟਕੇ ਦੀਆਂ ਦੁਕਾਨਾਂ ਬੰਦ ਕਰਾਉਣ ਵਾਸਤੇ ਉੱਠੀ ਆ
1: ਜੀ ਜੀ।
0: ਤੇ ਤੁਸੀਂ ਬੀੜੀਆਂ ਸਿਗਰਟਾਂ ਬੰਦ ਕਰਾਓ, ਤੁਸੀਂ ਦੂਜਾ ਵਿਭਚਾਰ ਦੇ ਅੱਡੇ ਬੰਦ ਕਰਾਓ
1: ਜੀ,
0: ਤੁਸੀਂ ਉੱਥੇ ਹੇਰਾ ਫੇਰੀਆਂ ਬੰਦ ਕਰਾਓ, ਤੁਸੀਂ ਸ਼ਹਿਰ ਦੇ ਇੰਨਾ ਗੰਦ ਪਿਆ ਹੈਗਾ, ਸ਼ਹਿਰ ਦੀ ਸਾਫ਼ ਸਫਾਈ ਕਰੋ। ਇਹ ਤਾਂ ਹੋਇਆ ਨਾ ਪਵਿੱਤਰ ਸ਼ਹਿਰ ਦਾ ਦਰਜਾ
1: ਜੀ।
0: ਤੇ ਤੁਸੀਂ ਦੂਜਾ ਗੁਰਸਿੱਖਾਂ ਦੇ ਗੱਲ ਪੈ, ਅੱਗੇ ਲੋਕ ਸਿੱਖੀ ਛੱਡਦੇ ਜਾ ਰਹੇ ਆ, ਤੇ ਜੇ ਕੋਈ ਮਾੜਾ ਮੋਟਾ ਹੈ ਵੀ ਆ ਤੇ ਤੁਸੀਂ ਉਹਨੂੰ ਵੀ ਛਡਾ ਰਹੇ।
1: ਮੈਂ ਭਾਈ ਜਰਨੈਲ ਸਿੰਘ ਦੀ, ਸੰਤ ਜਰਨੈਲ ਸਿੰਘ ਦੀ ਆਪ ਕਥਾ ਸੁਣੀ ਹੋਈ ਆ।
0: ਹਾਂਜੀ,
1: ਉਹ ਤਾਂ ਕਹਿੰਦੇ ਸੀ ਜੀ ਉੱਧਰ ਵੈਸ਼ਨੋ ਦੇਵੀ ਨੂੰ ਗੰਢੇ ਦੀ ਮੁਸ਼ਕ ਆ ਰਹੀ ਆ,
0: ਤੇ
1: ਉਹ ਇਸੇ ਕਰਕੇ ਕਹਿ ਰਹੇ ਸੀ ਕਿ ਭਾਈ ਇੱਧਰ ਤਾਂ ਇਹ ਚੀਜ਼ ਨਹੀਂ, ਉਹ ਤੰਬਾਕੂ ਦੀ ਗੱਲ ਕਰ ਰਹੇ ਸੀ, ਉਹ ਮੀਟ ਦੀ ਨਹੀਂ ਸੀ ਕਰ ਰਹੇ।
0: ਉਹ ਮੀਟ ਤੇ ਦੂਰ ਦੀ ਗੱਲ, ਉਹ ਗੰਢਾ ਵੀ ਨਹੀਂ ਖਾਂਦੇ, ਉਹ ਮਸਰ ਨਹੀਂ ਖਾਂਦੇ, ਉਹ ਦੂਜਾ ਆਪਣਾ ਲਸਣ ਨਹੀਂ ਖਾਂਦੇ
1: ਜੀ।
0: ਤੇ ਹੁਣ ਤੁਸੀਂ ਕਿਹੜੀ ਕਿਹੜੀ ਬਾਹਮਣਾ ਦੇ ਮਗਰ ਲੱਗ ਕੇ ਕਿਹੜੀ ਕਿਹੜੀ ਗੱਲ ਛੱਡੀ ਜਾਓਗੇ, ਕਿਹੜਾ ਕਿਹੜਾ ਮਤਲਬ ਪਦਾਰਥ ਜਿਹੜਾ ਉਹ ਨਾ ਖਾਓਗੇ?
1: ਗੁਰੂ ਸਾਹਿਬ ਕਹਿੰਦੇ ਆ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ,
0: ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋ,
1: ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ।
0: ਹਾਂਜੀ,
1: ਉਸ ਦਾ ਮਤਲਬ ਇਹ ਆ ਕਿ ਜੇ ਤੁਸੀਂ ਇਸ ਭਰਮ ਚ ਪਾਓਗੇ ਤੇ ਫਿਰ ਤਾਂ ਤੁਹਾਡੀ ਰਸੋਈ ਦੇ ਵਿੱਚ ਵੀ ਜਿਹੜਾ ਹੈ ਉਹ ਸੂਤਕ ਵਾਲੀ ਅਵਸਥਾ ਹੈ, ਕਿਉਂਕਿ ਜਿਹੜੀ ਉਹਨਾਂ ਦਿਨਾਂ ਅੱਜ ਤੇ LPG ਗੈਸ ਆ ਗਈ, ਉਹਨਾਂ ਦਿਨ ਤੇ ਲੱਕੜ ਦੇ ਨਾਲ ਜਿਹੜਾ
0: ਸੀ ਉਹ
1: ਮਤਲਬ ਲੱਕੜ ਤੇ ਗੋਹਾ,
0: ਪਰ ਅਸੀਂ ਨਾ ਰੇਤਾ
1: ਪਕਦੀ ਸੀ ਪਿੰਡਾਂ ਚ, ਅੱਜ ਵੀ ਪਕਦੀ ਆ, ਲੰਗਰ ਪਕਦੇ ਸੀ ਪਾਥੀਆਂ ਤੇ।
0: ਹਾਂਜੀ, ਅੱਜ ਵੀ ਪੱਕਦੇ ਆ
1: ਜੀ,
0: ਅਸੀਂ ਰੇਸਾਂ ਨਾ ਦੂਜਿਆਂ ਦੀਆਂ ਕਰਨ ਲੱਗ ਜਾਂਦੇ ਹਾਂ
1: ਜੀ ਜੀ।
0: ਜਿਸ ਤਰ੍ਹਾਂ ਹਿੰਦੂਆਂ ਦੀਆਂ 7 ਪਵਿੱਤਰ ਪੁਰੀਆਂ ਕਹਿੰਦੇ ਉਹਨਾਂ ਨੂੰ
1: ਜੀ,
0: ਤੇ ਕੁਝ ਉਹਨਾਂ ਥਾਵਾਂ ਤੇ ਉਹਨਾਂ ਨੇ ਪਵਿੱਤਰਤਾ ਉਹਨਾਂ ਨੂੰ ਸਰਕਾਰ ਵੱਲੋਂ ਵੀ ਮਾਨਤਾ ਦਵਾਈ ਹੋਈ ਆ
1: ਜੀ।
0: ਇਹ ਆਪਣੇ ਜਿਹੜੇ ਆ ਉਹਨਾਂ ਦੇ ਮਗਰ ਲੱਗ ਕੇ ਤੇ ਇਹ ਮੰਗ ਕਰਨ ਲੱਗ ਜਾਂਦੇ ਆ
1: ਜੀ ਜੀ।
0: ਜਦਕਿ ਗੁਰੂ ਸਾਹਿਬ ਤਾਂ ਸਾਰੀ ਦੁਨੀਆਂ ਨੂੰ ਪਵਿੱਤਰ ਮੰਨਦੇ ਆ, ਕੀ ਅੰਮ੍ਰਿਤਸਰ ਦੇ ਜਿਹੜੇ ਆਲੇ ਦੁਆਲੇ ਦਾ ਘੇਰਾ ਹੈ ਉਹ ਵੀ ਪਵਿੱਤਰ ਹੋਣਾ ਚਾਹੀਦਾ ਤੇ ਬਾਕੀ ਸ਼ਹਿਰ ਸਾਰਾ ਜਿਹੜਾ ਨਰਕ ਰਹਿਣਾ ਚਾਹੀਦਾ
1: ਜੀ ਜੀ।
0: ਜੇ ਤੁਸੀਂ ਪਵਿੱਤਰ ਸ਼ਹਿਰ ਦੀ ਮੰਗ ਕਰਨੀ ਸਾਰੇ ਅੰਮ੍ਰਿਤਸਰ ਦੀ ਕਰੋ, ਬਲਕਿ ਸਾਰੇ ਪੰਜਾਬ ਦੀ ਕਰੋ
1: ਜੀ।
0: ਇਹ ਪਵਿੱਤਰ ਦਾ ਤਾਂ ਮਤਲਬ ਹੈਗਾ ਸਾਫ਼ ਸੁਥਰਾ, ਜਿੱਥੇ ਮਿਲਾਵਟ ਨਾ ਹੋਵੇ, ਗੰਦ ਨਾ ਹੋਵੇ
1: ਜੀ।
0: ਤੇ ਜੇ ਤੁਸੀਂ ਮਤਲਬ ਹਿੰਦੂਆਂ ਦੀ ਤਰ੍ਹਾਂ ਚਾਰ ਦੁਆਰੀਆਂ ਖੜੀਆਂ ਕਰਨੀਆਂ, ਬ੍ਰਾਹਮਣਾਂ ਦੀ ਤਰ੍ਹਾਂ, ਸੋਰੀ ਹਿੰਦੂ ਸਾਰੇ ਨਹੀਂ ਹੋ ਜਾਏਗੇ, ਜੇ ਤੁਸੀਂ ਬ੍ਰਾਹਮਣਾਂ ਦੀ ਤਰ੍ਹਾਂ ਜਿਹੜੇ ਕੱਟੜਵਾਦੀ ਬ੍ਰਾਹਮਣ ਆ ਉਹਨਾਂ ਦੀ ਤਰ੍ਹਾਂ ਚਾਰ ਦੁਆਰੀਆਂ ਖੜੀਆਂ ਕਰਨੀਆਂ। ਸਾਡੇ ਵਿੱਚ ਵੀ ਇਹ ਕੁਛ ਆ ਗਿਆ ਹੁਣ
1: ਜੀ,
0: ਜਾਤ ਪਾਤ ਸਾਡੇ 'ਚ ਆ ਗਈ, ਛੂਆ ਛਾਤ ਸਾਡੇ 'ਚ ਆ ਗਿਆ।
1: ਨਹੀਂ, ਆਪਾਂ ਨਾ ਤੇ ਹਿੰਦੂ ਧਰਮ ਦੀ ਗੱਲ ਕਰਦੇ ਹਾਂ, ਨਾ ਆਪਾਂ ਬ੍ਰਾਹਮਣ ਦੀ ਗੱਲ ਕਰਦੇ ਹਾਂ, ਆਪਾਂ ਇਹਨਾਂ ਦੇ ਜਿਹੜੇ ਹੁਣ ਧਾਰਮਿਕ ਅਸਥਾਨ ਨੇ ਜਿੱਥੇ

0: ਜਿੱਥੇ ਕਰਮ ਕਾਂਡ ਹੋ ਰਹੇ ਆ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਜੀ।
1: ਹੁਣ ਗੁਰੂ ਸਾਹਿਬ ਦੇਖੋ ਉਹਨਾਂ ਧਰਮ ਸਥਾਨਾਂ ਤੇ ਜਾ ਕੇ ਸੱਚ ਦੀ ਗੱਲ ਕਰਦੇ ਸੀ,
0: ਬਿਲਕੁਲ ਕਰਦੇ ਸੀ, ਆਰਗਿਊ ਕਰਦੇ।
1: ਜੇ ਕੋਈ ਆਪਣਾ ਬੰਦਾ ਅੱਜ ਕੋਈ ਜਾ ਕੇ ਦੂਜੇ ਸਥਾਨ ਤੇ ਗੁਰੂ ਦੀ ਗੱਲ ਕਰਦਾ ਤੇ ਉਹਨੂੰ ਪੰਜ ਸੌ ਛੇਕਦੇ ਵੀ ਇਹਨੇ ਇਹ ਤਾਂ ਫਲਾਣੇ ਥਾਂ ਤੇ ਚਲੇ ਗਿਆ ਸੀ
0: ਜੀ।
1: ਪਰ ਜਾਓ, ਪਰ ਉੱਥੇ ਗੱਲ ਤਾਂ ਗੁਰੂ ਦੀ ਕਰੋ ਨਾ
0: ਜੀ ਜੀ।
1: ਤੇ ਗੁਰੂ ਸਾਹਿਬ ਨੇ ਕਿਸੇ ਥਾਂ ਤੇ ਜਾਣਾ ਤੇ ਨਹੀਂ ਮਨਾ ਕੀਤਾ,
0: ਬਿਲਕੁਲ ਨਹੀਂ ਕੀਤਾ।
1: ਉਹ ਇੰਨੇ ਨਫ਼ਰਤ ਨਹੀਂ ਸੀ ਕਰਦੇ ਲੋਕਾਂ ਨਾਲ।
0: ਦੇਖੋ ਜੀ, ਗੁਰੂ ਸਾਹਿਬ ਹਰ ਉਸ ਵਿਅਕਤੀ ਨੂੰ, ਗੁਰੂ ਸਾਹਿਬ ਨੇ ਬਨਾਰਸ ਜਾ ਕੇ ਬ੍ਰਾਹਮਣਾਂ ਨਾਲ ਵੀ,
1: ਹਾਂਜੀ,
0: ਭਗਤਾਂ ਨਾਲ ਵੀ, ਕਬੀਰ ਸਾਹਿਬ ਉਹਨਾਂ ਦੇ ਨਾਲ ਵੀ, ਰਵਿਦਾਸ ਜੀ ਦੇ ਨਾਲ ਵੀ, ਸਿੱਧਾਂ ਦੇ ਨਾਲ ਵੀ, ਜਿੱਥੇ ਵੀ ਉਹ ਗਏ ਨੇ ਉਹਨਾਂ ਨੇ ਗੋਸ਼ਟੀ ਕੀਤੀ ਹੈ, ਰਿਕਾਰਡਿਡ ਹੈ ਉਹ ਗੋਸ਼ਟੀ।
1: ਹਾਂਜੀ, ਇਸ ਵੇਲੇ ਦੇਖੋ ਭਾਜਪਾ ਨੇ ਆਪਣਾ ਧਾਰਮਿਕ ਜਿਹੜਾ ਭਗਵਾ ਰੰਗ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਆੜ ਦਿੱਤਾ
0: ਜੀ।
1: ਜੇ ਕੋਈ ਸੂਬਾ ਬਚਿਆ ਹੈ ਥੋੜ੍ਹਾ ਬਹੁਤਾ ਤਾਂ ਉਹਨੂੰ ਵੀ ਹੁਣ ਪੰਜਾਬ ਆ ਉਹਦੇ 'ਤੇ ਵੀ ਚੜਾਉਣਾ ਚਾਹੁੰਦੇ ਆ।
0: ਦੇਖੋ ਜੀ, ਪੰਜਾਬ 'ਚ ਪਹਿਲਾਂ ਹੀ ਚੜਿਆ ਹੋਇਆ, ਤੁਸੀਂ ਇਹ ਗੱਲ ਨਾ ਕਰੋ। ਅਤੇ ਵੱਡਾ
1: ਆਹ ਗੱਲ ਮੈਂ ਵੀ ਨਾਲ ਕਹਿਣ ਲੱਗਾ ਸੀ,
0: ਪਤਨੀ ਦਾ ਰਿਸ਼ਤਾ ਸੀ ਇਹ ਗੱਲ, ਉਹ ਇੱਕ ਦਿਖਾਵਾ ਹੀ ਆ। ਜਿਹੜੀ ਜਿਹੜੀ ਇਹ ਪਾਰਟੀ ਹੈ ਇਹ ਵੀ ਤਾਂ ਆਰ ਐੱਸ ਐੱਸ ਦੀ ਬ੍ਰਾਂਚ ਸੀ।
1: ਹਾਂ, ਤੇ ਹੁਣ ਤੁਸੀਂ ਦੇਖੋ ਵੱਡੇ ਵੱਡੇ ਜਿਹੜੇ ਦਿੱਗਜ ਨੇਤਾ ਹੈਗੇ ਕੈਪਟਨ।
2: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਤੇ ਸਾਡਾ ਗਿਆਨ ਦਾਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਆ। ਜੇ ਅਸੀਂ ਇਸ ਸਿਧਾਂਤ ਤੇ ਚੱਲਦੇ ਹਾਂ ਤਾਂ ਸਾਡਾ ਜਿਹੜਾ ਇਹਨਾਂ ਅਖੌਤੀ ਪੁਜਾਰੀਆਂ ਅਖੌਤੀ ਡੇਰੇਦਾਰਾਂ ਤੋਂ ਖਹਿੜਾ ਛੁੱਟ ਸਕਦਾ
1: ਜੀ।
0: ਸੋ ਵਿਚਾਰ ਕਰਦੇ ਹਾਂ, ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਖਿਮਾ ਕਰਨਾ, ਜੇ ਕੋਈ ਚੰਗੀ ਗੱਲ ਲੱਗੀ ਹੋਵੇ ਤਾਂ ਪੱਲੇ ਬੰਨ ਲੈਣਾ, ਅੱਗੇ ਵੀ ਦੱਸਣਾ ਲੋਕਾਂ ਨੂੰ, ਕਿਉਂਕਿ ਜਬ ਲੱਗ ਦੁਨੀਆਂ ਰਹੀਏ ਨਾਨਕ ਕਿਸ ਸੁਣੀਏ ਕਿਛ ਕਹੀਏ।
1: ਜੀ
0: ਗੁਰੂ ਸਾਹਿਬ ਦਾ ਹੁਕਮ ਹੈ, ਜਿੰਨਾ ਚਿਰ ਤੁਸੀਂ ਦੁਨੀਆਂ 'ਚ ਹੈਗੇ ਆ ਕੁਛ ਕਹੋ ਅਤੇ ਕੁਛ ਸੁਣੋ ਵੀ।
1: ਜੀ
0: ਇਹ ਨਾ ਵੀ ਤੁਸੀਂ ਇਕੱਲਾ ਕਹੀ ਜਾਓ ਅਤੇ ਦੂਜੇ ਦੀ ਗੱਲ ਸੁਣੋ ਹੀ ਨਾ।
1: ਮਤਲਬ ਇਹੀ ਆ ਕਿ ਜੋ ਤੁਹਾਨੂੰ ਨਹੀਂ ਪਤਾ ਉਸਨੂੰ ਸਮਝੋ, ਉਹ ਸਿੱਖੋ।
0: ਹਾਂਜੀ,
1: ਅਤੇ ਜੋ ਪਤਾ
0: ਹਾਂਜੀ
1: ਉਸਨੂੰ
0: ਹਾਂਜੀ
1: ਵੰਡੋ। ਜੀ
0: ਅਮਰ ਸਿੱਖ ਦਾ ਤਾਂ ਮਤਲਬ ਹੀ ਸਿੱਖਣ ਵਾਲਾ ਹੈ ਨਾ।
1: ਜੀ ਜੀ
0: ਜੇ ਤੁਸੀਂ ਸਿੱਖ ਦੇ ਨਹੀਂ ਹੈਗੇ, ਨਫ਼ਰਤਾਂ ਕਰਦੇ ਇੱਕ ਦੂਜੇ ਨਾਲ, ਫਿਰ ਤੁਸੀਂ ਸਿੱਖ ਨਹੀਂ ਹੋ ਸਕਦੇ।
1: ਜੀ
0: ਹਾਂਜੀ, ਇਹ ਤੁਹਾਡੇ ਨਾਲ ਕਿਸੇ ਦੇ ਵਿਚਾਰ ਨਹੀਂ ਮਿਲਦੇ, ਤੂੰ ਆਪਣੀ ਗੱਲ ਕਰ ਗਿਆ ਕਰ ਗਿਆ,
1: ਜੀ
0: ਤੁਸੀਂ ਆਪਣੀ ਕਰੋ।
1: ਜੀ
0: ਪਰ ਤੁਸੀਂ ਆਪਣੀ ਵੀ ਨਹੀਂ ਕਰਨ ਦਿੰਦੇ, ਤੁਸੀਂ ਜਿਹੜਾ ਗੁਰੂ ਦੀ ਗੱਲ ਕਰਦਾ ਉਹਨੂੰ ਤਾਂ ਗੁਰਦੁਆਰੇ ਤੁਸੀਂ ਵੜਨ ਨਹੀਂ ਦਿੰਦੇ।
1: ਜੀ ਜੀ
0: ਸੋ ਇਹ ਇਸ ਜਿਹੜਾ ਤਾਣੀ ਜਿਹੜੀ ਉਲਝੀ ਹੋਈ ਹੈ ਇਹਨੂੰ ਸੁਲਝਾ ਲਓ।
1: ਜੀ
0: ਜੇ ਕੌਮ ਦੀ ਚੜ੍ਹਦੀ ਕਲਾ ਕਰਨੀ ਹੈ ਤੇ
1: ਬਿਲਕੁਲ
0: ਸਾਡਾ ਤਾਂ ਕੰਮ ਹੈਗਾ, ਜਾਂ ਪ੍ਰਚਾਰਕਾਂ ਦਾ ਕੰਮ ਹੈਗਾ ਲੋਕਾਂ ਨੂੰ ਸੁਚੇਤ ਕਰਨਾ।
1: ਜੀ
0: ਜਿਸ ਤਰ੍ਹਾਂ ਬਾਬਾ ਕਬੀਰ ਜੀ ਕਹਿੰਦੇ ਆ, ਕਬੀਰ ਕੁੱਕਰ ਰਾਮ ਕੋ,
1: ਜੀ
0: ਤੇ ਇੱਥੋਂ ਤੱਕ ਵੀ ਗੁਰਬਾਣੀ 'ਚ ਲਿਖਿਆ, ਰਾਤ ਦਿਨ ਸਕੇ ਕੂਕਣੇ ਕਬੂ ਕੇ ਸੁਣੇ ਪੁਕਾਰ।
1: ਜੀ
0: ਵਾਰ ਵਾਰ ਅਸੀਂ ਕੂਕਦੇ ਹਾਂ, ਰੌਲਾ ਪਾਉਂਦੇ ਹਾਂ, ਦੱਸਦੇ ਹਾਂ, ਗੁਰੂ ਦੀ ਗੱਲ ਦੱਸਦੇ ਹਾਂ, ਕੋਈ ਨਾ ਕੋਈ ਤਾਂ ਸੁਣ ਕੇ ਅਸਰ ਕਰੇਗਾ ਹੀ।
1: ਜੀ
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਇਸ ਵੀਰ ਅਵਤਾਰ ਸਿੰਘ ਜੀ ਮਿਸ਼ਨਰੀ 'ਤੇ ਆਓ, ਇਸ ਦੇ ਨਾਲ ਹੀ ਆਪਾਂ ਜਿਹੜੀ ਕਥਾ ਚੱਲ ਰਹੀ ਸੀ ਉਸ ਨੂੰ ਸਰਵਣ ਕਰਦੇ ਹਾਂ, ਅਤੇ ਫਿਰ ਅਗਲੇ ਹਫ਼ਤੇ ਫਿਰ ਇਹਨਾਂ ਦੇ ਨਾਲ
0: ਗੁੱਡ
2: ਗੰਗਾ ਸ਼ਬਦ ਦਾ ਅਰਥ ਕੀ ਹੈ? ਕਹਿੰਦੇ ਕਿ ਮੈਂ ਨਾ ਗੰਗਾ ਤੇ ਜਮਨਾ
0: ਬਾਣੀ ਗੁਰੂ ਗੁਰੂ
2: ਦੀ ਵਹਾ ਦਿੱਤੀ ਹੈ। ਹੁਣ ਜੇ ਆਪਾਂ ਇਹ ਸ਼ਬਦ ਦਾ, ਜਿਵੇਂ ਆਪਾਂ ਸ਼ਬਦ ਜਿਹੜਾ ਅੱਜ ਵਿਚਾਰਨ ਜਾ ਰਹੇ ਹਾਂ ਉਸੇ ਤਰ੍ਹਾਂ ਅਰਥ ਕਰਾਂਗੇ ਤਾਂ ਫਿਰ ਇਹੀ ਬਣੇਗਾ ਕਿ ਗੰਗਾ ਉਲਟੀ ਵਹਾ ਦਿੱਤੀ। ਇਹਦਾ ਮਤਲਬ ਕੀ ਹੋਇਆ? ਗੰਗਾ ਤੇ ਜਮਨਾ ਪੁੱਠੇ ਪਾਸੇ ਚੱਲਣ ਲੱਗ ਪਈ ਹੈ। ਪਰ ਅੱਗਿਓਂ ਗੱਲ ਸਪਸ਼ਟ ਹੋ ਜਾਂਦੀ ਹੈ, ਕਹਿੰਦੇ ਬਿਲ ਬਿਨ ਜਲ, ਮੈਂ ਗੰਗਾ ਤੇ ਜਮਨਾ ਪੁੱਠੀ ਵਹਾ ਦਿੱਤੀ ਆ ਪਰ ਪਾਣੀ ਤੋਂ ਬਿਨਾਂ ਹੀ ਵਹਾਈ ਆ। ਬਿਨ ਜਲ, ਜਿਹੜੀ ਜਿਹੜੀ ਗੰਗਾ ਤੇ ਜਿਹੜੀ ਜਮਨਾ ਦੀ ਗੱਲ ਮੈਂ ਆਖ ਰਿਹਾ ਹਾਂ ਉਹ ਪਾਣੀ ਤੋਂ ਬਿਨਾਂ ਵਾਲੀ ਗੰਗਾ ਹੈ। ਹੁਣ ਪਾਣੀ ਤੋਂ ਬਿਨਾਂ ਵਾਲੀ ਗੰਗਾ ਤੇ ਪਾਣੀ ਤੋਂ ਬਿਨਾਂ ਵਾਲੀ ਜਮਨਾ ਕਿਹੜੀ ਹੋਈ? ਤੇ ਜਿੱਥੇ ਸੰਗਮ ਹੁੰਦਾ ਹੈ, ਇਹ ਪ੍ਰਯਾਗਰਾਗ ਦੇ ਵਿੱਚ ਸੰਗਮ ਆਖਦੇ ਨੇ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਗਮ ਕਿੱਥੇ ਹੁੰਦਾ ਇਹਨਾਂ ਗੰਗਾ ਦਾ ਤੇ ਜਮਨਾ ਦਾ? ਇਹ ਹੁੰਦਾ ਮਨ ਮੈਂ ਨਹਾਵੋ, ਮੇਰੇ ਮਨ ਦੇ ਵਿੱਚ ਹੀ ਹੁੰਦਾ ਆ। ਕਹਿਣ ਤੋਂ ਭਾਵ ਵੀ ਜੋ ਲੋਕ ਨੇ ਬ੍ਰਾਹਮਣ ਦੇ ਆਖੇ ਲੱਗ ਕੇ ਆਪਣੇ ਮਨ ਨੂੰ ਸ਼ੁੱਧ ਕਰਨ ਵਾਸਤੇ, ਪਾਪ ਲਾਉਣ ਵਾਸਤੇ ਬਾਹਰ ਗੰਗਾ 'ਚ ਜਾਂਦੇ ਆ, ਪਰ ਹੁਣ ਮੈਂ ਉਲਟੀ ਗੰਗਾ ਕਿਹੜੀ ਵਹਾਤੀ? ਵਿਚਾਰਧਾਰਾ ਦੀ ਉਲਟੀ ਗੰਗਾ। ਇੱਕ ਵਿਚਾਰਧਾਰਾ ਲੋਕਾਂ ਨੂੰ ਬਾਹਰ ਲੈ ਕੇ ਜਾ ਰਹੀ ਹੈ ਪਾਣੀ ਦੇ ਵਿੱਚ ਚੁੱਭੀਆਂ ਲਾਉਣ ਵਾਸਤੇ, ਉਲਟੀ ਗੰਗਾ ਜਮਨ ਮਿਲਾਵੋ ਤੋਂ ਕੀ ਭਾਵ ਹੈ? ਕਿ ਅਸੀਂ ਵਿਚਾਰਧਾਰਾ ਇਹ ਪੁੱਠੀ ਕਰ ਦਿੱਤੀ, ਜੋ ਸਾਨੂੰ ਬ੍ਰਾਹਮਣ ਨੇ ਮੱਤ ਦਿੱਤੀ ਸੀ ਉਹ ਤੋਂ ਟੋਟਲੀ ਉਲਟ, ਅਸੀਂ ਬਾਹਰ ਵਾਲੀ ਗੰਗਾ ਜਾਂ ਜਮਨਾ 'ਤੇ ਨਹੀਂ ਜਾਂਦੇ, ਸਾਡੇ ਤਾਂ ਮਨ ਦੇ ਅੰਦਰ ਹੀ ਗੰਗਾ ਅਤੇ ਜਮਨਾ ਅਤੇ ਇਹ ਜਿਹੜਾ ਸਾਰਾ ਸੰਗਮ ਆ ਇੱਥੇ ਹੀ ਹੁੰਦਾ ਆ। ਤਾਂ ਉਹ ਬਿਨਾਂ ਜਲ ਵਾਲੀ ਆ, ਉਹ ਜਲ ਕਿਹੜਾ ਆ? ਉਹ ਹੈਗਾ ਗੁਰੂ ਦੇ ਸੱਚੇ ਗਿਆਨ ਦਾ, ਰੱਬ ਦੀ ਸੱਚੀ ਪ੍ਰੀਤ ਦਾ। ਅਤੇ ਇੱਥੇ ਸਾਡਾ ਮਨ ਨਹਾਉਂਦਾ ਆ। ਮਨ ਕਿਵੇਂ ਨਹਾਉਂਦਾ ਆ? ਜਦੋਂ ਗੁਰੂ ਦੀ ਸੱਚੀ ਵਿਚਾਰ ਸੁਣਦੇ ਹਾਂ ਅਤੇ ਸਾਡਾ ਮਨ ਉਸ ਸ਼ਬਦ ਦੀ ਵਿਚਾਰ ਦੇ ਵਿੱਚ ਨਹਾਉਂਦਾ ਆ। ਹੁਣ ਅੱਜ ਆਪਾਂ ਬੈਠੇ ਹਾਂ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, ਆਪਾਂ ਕੀ ਕਰ ਰਹੇ ਹਾਂ? ਆਪਾਂ ਗੰਗਾ ਅਤੇ ਜਮਨਾ ਨੂੰ ਪੁੱਠੀ ਵਹਾ ਰਹੇ ਹਾਂ। ਭਾਵ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ, ਅਸੀਂ ਗੰਗਾ ਅਤੇ ਜਮਨਾ ਨੂੰ ਇੱਥੇ ਹੀ ਲੈ ਕੇ ਆ ਰਹੇ ਹਾਂ। ਭਾਵ ਉਹ ਚੀਜ਼, ਕਿਉਂਕਿ ਗੰਗਾ ਅਤੇ ਜਮਨਾ ਪ੍ਰਤੀਕ ਆ ਮੰਨਿਆ ਜਾਂਦਾ ਲੋਕਾਂ ਦੇ ਵਿੱਚ, ਕਿ ਇਹਦੇ ਵਿੱਚ ਨਹਾਉਣ ਦੇ ਨਾਲ ਤੁਹਾਡਾ ਮਨ ਸ਼ੁੱਧ ਹੋ ਜਾਂਦਾ, ਪਾਪ ਲੱਥ ਜਾਂਦੇ ਨੇ। ਸੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਇੱਥੇ ਕਿ ਭਾਈ ਜਿਹੜੀ ਚੀਜ਼ ਨੇ ਪਾਪ ਸਹੀ ਮਾਇਨੇ ਵਿੱਚ ਲਾਉਣੇ ਆ ਉਹ ਮੈਂ ਆਪਣੇ ਮਨ ਦੇ ਵਿੱਚ ਲੈ ਕੇ ਆ ਰਿਹਾ ਹਾਂ ਅਤੇ ਮੇਰੇ ਮਨ ਦੇ ਅੰਦਰ ਜਦੋਂ ਗੁਰੂ ਦੀ ਸੱਚੀ ਮੱਤ ਆਏਗੀ ਤਾਂ ਮੇਰੇ ਭੈੜੇ ਸੰਸਕਾਰ ਭੈੜੇ ਵਿਚਾਰ ਜਿਹੜੇ ਹਨ ਉਹ ਤਾਂ ਬਦਲਣਗੇ। ਇਸ ਕਰਕੇ ਮੈਂ ਆਪਣੇ ਮਨ ਦਾ ਭਾਵ ਭੈੜੇ ਵਿਚਾਰਾਂ ਦਾ ਔਗਣਾਂ ਦਾ ਇਸ਼ਨਾਨ ਕਰਾ ਰਿਹਾ ਗੁਰੂ ਦੀ ਸੱਚੀ ਮੱਤ ਦੇ ਨਾਲ। ਸੋ ਗੰਗਾ ਸ਼ਬਦ ਦਾ ਇੱਥੇ ਅਰਥ ਇਸ ਪ੍ਰਕਰਨ ਦੇ ਵਿੱਚ ਆਇਆ ਹੈ। ਜਾਂ ਭਗਤ ਕਬੀਰ ਜੀ ਖੁਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1370 ਦੇ ਉੱਤੇ ਫਰਮਾਨ ਕਰਦੇ ਨੇ, ਕਹਿੰਦੇ ਨੇ ਆਪ ਨਾ ਦੇਹ ਚੁਰੂ ਭਰ ਪਾਣੀ ਤਹਿ ਨਿੰਦਹਿ ਜਹ ਗੰਗਾ ਆਨੀ। ਹੁਣ ਇੱਥੇ ਕੀ ਕਹਿ ਰਹੇ ਨੇ ਕਿ ਭਾਈ ਐਸੇ ਲੋਕ ਨੇ ਜਿਹੜੇ ਆਪ ਤਾਂ ਕਿਸੇ ਨੂੰ ਕੁਝ ਦੇ ਨਹੀਂ ਰਹੇ। ਹੁਣ ਚੁਰੂ ਭਰ ਪਾਣੀ ਦਾ ਅਰਥ ਕੀ ਹੈ? ਇਹ ਤਾਂ ਅੱਖਰੀ ਸਾਡੀ ਸ਼ਬਦਾਵਲੀ ਹੈ, ਸਾਡੀ ਬੋਲੀ ਆ। ਜਿਉਂ ਜੋ ਵੀ ਪ੍ਰਚਲਿਤ ਮੁਹਾਵਰੇ ਹਨ ਸੰਸਾਰ ਦੇ ਵਿੱਚ, ਮੈਟਾਫੋਰਸ ਹਨ, ਅਲੰਕਾਰ ਵਰਤੇ ਜਾ ਰਹੇ ਨੇ, ਉਹਨਾਂ ਨੂੰ ਹੀ ਵਰਤਿਆ। ਪਰ ਬਾਣੀ ਦੇ ਸ਼ਬਦਾਂ ਦੇ ਵਿੱਚ ਅਸੀਂ ਡੂੰਘਾਈ ਵਿੱਚ ਜਾਣਾ ਹੁੰਦਾ, ਭਾਵ ਵਿੱਚ ਜਾਣਾ ਹੁੰਦਾ ਹੈ। ਹੁਣ ਆਪ ਨਾ ਦੇ ਚੁਰੂ ਭਰ ਪਾਣੀ ਕਿਹਨੂੰ ਆਖਿਆ ਆ? ਕਿ ਜਿਹੜੇ ਲੋਕ ਧਰਮ ਦੇ ਠੇਕੇਦਾਰ ਬਣੇ ਹੋਏ ਨੇ ਉਹਨਾਂ ਕੋਲ ਆਪ ਕੋਲ ਤਾਂ ਰਤਾ ਮਾਤਰ ਵੀ ਸੱਚ ਦਾ ਗਿਆਨ ਨਹੀਂ ਹੈ ਲੋਕਾਂ ਨੂੰ ਦੇਣ ਵਾਸਤੇ। ਇਹਦਾ ਅਰਥ ਇਹ ਬਣੇਗਾ, ਕਿਉਂਕਿ ਫਿਜ਼ੀਕਲ ਪਾਣੀ ਦੇਣ ਦੀ ਗੱਲ ਨਹੀਂ ਹੋਈ, ਉਹ ਤਾਂ ਮੁਹਾਵਰਾ ਹੁੰਦਾ, ਕਹਿਣ ਦੀ ਗੱਲ ਹੁੰਦੀ ਵੀ ਇਸ ਬੰਦੇ ਕੋਲ ਆਪ ਤਾਂ ਕੁਛ ਨਹੀਂ ਹੈਗਾ। ਪਰ ਗੱਲਾਂ ਉਹਨਾਂ ਦੀਆਂ ਕਰ ਰਿਹਾ, ਨਿੰਦਿਆ ਉਹਨਾਂ ਦੀਆਂ ਕਰ ਰਿਹਾ ਜਿਹੜੇ ਲੋਕਾਈ ਨੂੰ ਸੱਚਾ ਗਿਆਨ ਦੇ ਰਹੇ ਨੇ। ਆਪ ਨਾ ਦੇ ਚੁਰੂ ਪਰ ਪਾਣੀ ਤਹਿ ਨਿੰਦੇ ਜਹ ਗੰਗਾ ਆਨੀ, ਅਤੇ ਉਹਦੀ ਉਹਨਾਂ ਦੇ ਵਿੱਚ ਨੁਕਸ ਕੱਢ ਰਹੇ ਨੇ, ਉਹਨਾਂ ਵਿੱਚ ਊਣਤਾਈਆਂ ਕੱਢ ਰਹੇ ਨੇ ਜਿਹਨਾਂ ਦੇ ਕੋਲੋਂ ਅਸਲੀ ਗੰਗਾ ਵਹਿ ਰਹੀ ਹੈ। ਹੁਣ ਇੱਥੇ ਗੰਗਾ ਤੋਂ ਭਾਵ ਕੀ ਆ? ਵੀ ਚੰਗਾ ਗਿਆਨ, ਚੰਗੀ ਮੱਤ, ਗੁਰੂ ਦੀ ਵਿਚਾਰਧਾਰਾ ਜਿਹੜੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੇ ਰੱਬ ਦੀ ਸੱਚੀ ਗੱਲ ਸਮਝਾ ਰਹੇ ਨੇ, ਉਹਨਾਂ ਨੂੰ ਇਹ ਬੁਰਾ ਭਲਾ ਆਖੀ ਜਾਂਦੇ ਨੇ। ਪਰ ਆਪਣੇ ਕੋਲ ਇੱਕ ਵੀ ਚੀਜ਼ ਨਹੀਂ ਹੈ ਲੋਕਾਂ ਨੂੰ ਸੱਚ ਦੇ ਮਾਰਗ 'ਤੇ ਚੱਲਣ ਦੇ, ਰਾਹ 'ਤੇ ਦੱਸਣ ਦੀ। ਸੋ ਇੱਥੇ ਵੀ ਗੰਗਾ ਦਾ ਅਰਥ ਕੀ ਆਇਆ? ਤਹਿ ਨਿੰਦੇ ਜੈ ਗੰਗਾ ਆਨੀ, ਭਾਵ ਜਿੱਥੋਂ ਸੱਚ ਦੀ ਵਿਚਾਰ ਪ੍ਰਗਟ ਹੋ ਰਹੀ ਹੈ। ਜਿਹੜਾ ਮਨੁੱਖ ਵਹਿਮਾਂ ਭਰਮਾਂ 'ਚੋਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਆ, ਸੱਚ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਇਹ ਬੁਰਾ ਭਲਾ ਆਖਦੇ ਨੇ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਨੇ। ਆਪ ਨਾ ਦੇ ਚੁਰੂ ਭਰ ਪਾਣੀ। ਤੇ ਭਗਤ ਕਬੀਰ ਜੀ ਦਾ ਅੱਗੇ ਕਈ ਕਹਿੰਦੇ ਨੇ, ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਸ਼ਬਦਾਵਲੀ ਨੂੰ ਸਮਝਣਾ ਬਾਣੀ ਨੂੰ। ਭਗਤ ਕਬੀਰ ਜੀ ਕਹਿੰਦੇ ਮੇਰਾ ਮਨ ਤਾਂ ਨਿਰਮਲ ਹੋ ਗਿਆ, ਮੈਲ ਤੋਂ ਰਹਿਤ ਹੋ ਗਿਆ, ਜੈਸਾ ਗੰਗਾ ਨੀਰ, ਜਿਵੇਂ ਗੰਗਾ ਦਾ ਪਾਣੀ ਨਿਰਮਲ ਹੈ। ਹੁਣ ਜੇ ਤਾਂ ਸਿੱਧਾ ਅੱਖਰੀ ਅਰਥਾਂ ਦੇ ਵਿੱਚ ਹੀ ਜਾਵਾਂਗੇ ਤਾਂ ਫਿਰ ਥੋੜ੍ਹੀ ਜਿਹੀ ਕਨਫਿਊਜ਼ਨ ਵੀ ਹੋਏਗੀ, ਅਤੇ ਫਿਰ ਇੱਥੇ ਗੁਰਬਾਣੀ ਦੀ ਇਹ ਪੰਕਤੀ ਗਲਤ ਵੀ ਸਾਬਤ ਹੋ ਜਾਏਗੀ ਅੱਜ ਦੇ ਯੁੱਗ ਦੇ ਵਿੱਚ। ਉਦੋਂ ਵੀ ਇਹ ਚੀਜ਼ ਹੋਵੇਗੀ, ਪਰ ਅੱਜ ਤਾਂ ਬਿਲਕੁਲ ਹੀ ਕਹੇਗਾ ਕਿ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਝੂਠ ਲਿਖਿਆ ਹੈ, ਗੰਗਾ ਦਾ ਨੀਰ ਜਿਹੜਾ ਹੈਗਾ ਨਿਰਮਲ ਨਹੀਂ ਹੈਗਾ। ਅੱਜ ਤੁਹਾਨੂੰ ਅੱਗੇ ਜਾ ਕੇ ਵੀਡੀਓ ਦਿਖਾ ਦਿੰਦੇ ਹਾਂ, ਛੋਟੀ ਜਿਹੀ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਅੱਜ ਜੋ ਗੰਗਾ ਦਾ ਪਾਣੀ ਆ ਉਹ ਸਭ ਤੋਂ ਗੰਦੇ ਪਾਣੀ ਦੇ ਵਿੱਚ ਗਿਣਿਆ ਜਾ ਰਿਹਾ ਆ। ਜਿਹੜੀਆਂ ਬਹੁਤ ਪੋਲੂਟਡ ਨਦੀਆਂ ਨਾ, ਉਹਨਾਂ ਦੇ ਵਿੱਚੋਂ ਟੌਪ ਦੇ ਉੱਤੇ ਗੰਗਾ ਦਾ ਨਾਂ ਆਉਂਦਾ ਆ। ਉਹਦੇ ਵਿੱਚ ਫੀਸੀਸ, ਕਚਰਾ, ਗਾਰਬੇਜ, ਕੀ ਕੁਝ ਲੋਕ ਸਿੱਟ ਰਹੇ ਨੇ, ਬੋਡੀ ਸਿੱਟੀਆਂ ਜਾ ਰਹੀਆਂ ਨੇ, ਉਹ ਤਾਂ ਨਹਾਉਣ ਦੇ ਪੀਣ ਦੇ ਲਾਇਕ ਹੀ ਨਹੀਂ ਹੈ ਉਹ ਪਾਣੀ ਤਾਂ। ਸੋ ਜੇ ਆਪਾਂ ਇਹਨੂੰ ਸਿੱਧਾ ਅੱਖਰੀ ਅਰਥੀ ਲਵਾਂਗੇ ਕਿ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਵੀ ਬਾਣੀ ਤਾਂ ਕਹਿੰਦੀ ਗੰਗਾ ਦਾ ਪਾਣੀ ਬਹੁਤ ਸਾਫ਼ ਆ, ਪਰ ਅੱਜ ਸਾਇੰਸ ਨੇ, ਅੱਜ ਵਿਗਿਆਨੀਆਂ ਨੇ, ਉਹਨਾਂ ਦੀ ਵੀ ਨਹੀਂ ਲੋੜ, ਆਪਾਂ ਨੂੰ ਅੱਖਾਂ ਨਾਲ ਹੀ ਦਿਸਦਾ ਕਿ ਪਾਣੀ ਕਿੰਨਾ ਗੰਦਾ ਆ। ਸੋ ਇਹਦਾ ਅਰਥ ਕੀ ਹੋਇਆ? ਜਿਵੇਂ ਦਾਸ ਹਰ ਵਾਰੀ ਬੇਨਤੀ ਕਰਦਾ ਹੁੰਦਾ ਕਿ ਗੁਰਬਾਣੀ ਜਦੋਂ ਐਗਜ਼ਾਮਪਲ ਦਿੰਦੀ ਹੈ ਕਿਸੇ ਵੀ ਚੀਜ਼ ਦੀ, ਉਹ ਜੋ ਲੋਕਾਂ ਦੀ ਮਨੌਤ ਹੈ ਉਹਨੂੰ ਵਰਤਦੀ ਹੈ। ਗੁਰਬਾਣੀ ਇਸ ਚੀਜ਼ ਵਿੱਚ ਨਹੀਂ ਪੈਂਦੀ ਵੀ ਆਹ ਚੀਜ਼ ਸੱਚ ਆ ਜਾਂ ਝੂਠ ਆ, ਸਹੀ ਆ ਜਾਂ ਗਲਤ ਆ। ਜੋ ਵੀ ਲੋਕਾਂ ਦੀ ਮਨੌਤ ਹੈ, ਜਿਸ ਚੀਜ਼ ਨੂੰ ਲੋਕ ਮੰਨਦੇ ਨੇ, ਉਸ ਚੀਜ਼ ਨੂੰ ਲੈ ਕੇ ਗੁਰਬਾਣੀ ਆਪਣਾ ਸਿਧਾਂਤ, ਆਪਣਾ ਮੈਸੇਜ ਦੇਣ ਦੀ ਕੋਸ਼ਿਸ਼ ਕਰਦੀ ਆ। ਲੋਕ ਸਮਝਦੇ ਆ ਕਿ ਗੰਗਾ ਦਾ ਨੀਰ ਜਿਹੜਾ ਹੈ ਬਹੁਤ ਪਵਿੱਤਰ ਆ, ਇਹ ਤੁਹਾਡੇ ਪਾਪ ਧੋ ਦਿੰਦਾ ਆ। ਅਤੇ ਭਗਤ ਕਬੀਰ ਜੀ ਕਹਿੰਦੀ ਮੇਰਾ ਤਾਂ ਮਨ ਹੀ ਪਵਿੱਤਰ ਹੋ ਗਿਆ ਜਿਵੇਂ ਤੁਸੀਂ ਗੰਗਾ ਦੇ ਪਾਣੀ ਨੂੰ ਪਵਿੱਤਰ ਮੰਨਦੇ ਹੋ। ਵੀ ਜੇ ਮੇਰਾ ਮਨ ਹੀ ਇੰਨਾ ਪਵਿੱਤਰ ਆ, ਫਿਰ ਮੈਨੂੰ ਕਿਸੇ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈਗੀ। ਸੋ ਭਗਤ ਕਬੀਰ ਜੀ ਕੀ ਆਖ ਰਹੇ ਨੇ ਕਿ ਕਬੀਰ ਮੇਰਾ ਮਨ ਹੀ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਜਿਵੇਂ ਲੋਕੀ ਸਮਝਦੇ ਕਿ ਗੰਗਾ ਦਾ ਨੀਰ ਪਵਿੱਤਰ ਆ। ਬਾਣੀ ਨਹੀਂ ਮੰਨਦੀ ਕਿ ਗੰਗਾ ਦਾ ਨੀਰ ਪਵਿੱਤਰ ਹੈ, ਨਿਰਮਲ ਹੈ, ਲੋਕ ਮੰਨਦੇ ਨੇ। ਸੋ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਹੁਣ ਇਹ ਵੀ ਭਾਵ ਆ, ਇਹਦਾ ਮਤਲਬ ਇਹ ਨਹੀਂ ਵੀ ਕੋਈ ਰੱਬ ਕੋਈ ਬੰਦਾ ਹੈ ਅਤੇ ਜੇ ਭਗਤ ਕਬੀਰ ਜੀ ਕਿਤੇ ਤੁਰ ਕੇ ਜਾ ਰਹੇ ਨੇ ਅਤੇ ਉਹਨਾਂ ਦੇ ਪਿੱਛੇ ਪਿੱਛੇ ਦੌੜਾ ਆ ਰਿਹਾ ਆ। ਸੋ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਆਪਾਂ ਆਮ ਹੀ ਕਹਿ ਦਿੰਦੇ ਕਿ ਫਲਾਨਾ ਬੰਦਾ ਤਾਂ ਉਹਦੇ ਪਿੱਛੇ ਪਿੱਛੇ ਰਹਿੰਦਾ। ਕਹਿਣ ਤੋਂ ਭਾਵ ਵੀ ਉਹ ਜੋ ਜੋ ਵੀ ਜਿਸ ਤਰੀਕੇ ਨਾਲ ਆਪਾਂ ਕੋਈ ਵੀ ਕੰਟੈਕਸਟ ਦੇ ਵਿੱਚ ਕੋਈ ਗੱਲ ਕਰਦੇ ਹਾਂ, ਕਹਿਣ ਤੋਂ ਭਾਵ ਭਗਤ ਜੀ ਕਹਿੰਦੇ ਕਿ ਮੈਨੂੰ ਰੱਬ ਨੂੰ ਲੱਭਣ ਦੀ ਲੋੜ ਨਹੀਂ ਹੈਗੀ, ਰੱਬ ਤਾਂ ਮੇਰੇ ਕੋਲ ਹੀ ਆ, ਮੇਰਾ ਮਨ ਸਾਫ਼ ਹੋ ਗਿਆ, ਰੱਬ ਆਪੇ ਮੇਰੇ ਕੋਲ ਆ ਗਿਆ। ਸੋ ਉਸ ਤੋਂ ਅੱਗੇ ਆਪਾਂ ਆ ਜਾਂਦੇ ਹਾਂ ਗੰਗਾ ਸ਼ਬਦ ਦਾ ਅਰਥ। ਗੁਰਬਾਣੀ ਨੇ ਗੰਗਾ ਸ਼ਬਦ ਦੇ ਅਰਥ ਨੂੰ ਹੋਰ ਡਿਫਾਈਨ ਕਰ ਦਿੱਤਾ ਕਿ ਜਦੋਂ ਗੁਰਬਾਣੀ ਦੇ ਵਿੱਚ ਇਸ ਤਰੀਕੇ ਨਾਲ ਗੰਗਾ ਸ਼ਬਦ ਆਉਂਦਾ, ਗੰਗਾ ਜਲ ਗੁਰ ਗੋਬਿੰਦ ਨਾਮ, ਗੰਗਾ ਦਾ ਜਲ ਗੁਰਮਤ ਅਨੁਸਾਰ ਕੀ ਹੈ? ਗੁਰ ਗੋਬਿੰਦ ਨਾਮ, ਰੱਬ ਦਾ ਸੱਚਾ ਨਾਮ, ਰੱਬ ਦੀ ਸੱਚੀ ਸਿੱਖਿਆ, ਜਿਹਨੂੰ ਆਪਾਂ ਗੁਰਮਤ ਵੀ ਕਹਿ ਦਿੰਦੇ ਹਾਂ, ਰੱਬ ਦੀ ਸੱਚੀ ਹੋਂਦ, ਉਹਦੇ ਨਾਲ ਪਿਆਰ ਪਾਉਣਾ, ਸਾਡੇ ਵਾਸਤੇ ਇਹੀ ਗੰਗਾ ਦਾ ਜਲ ਹੈ। ਜੋ ਸਿਮਰੈ ਤਿਸ ਕੀ ਗਤ ਹੋਵੈ। ਇਹ ਗੰਗਾ ਦਾ ਜਲ ਇਹੋ ਜਿਹਾ ਆ ਜਿਹੜਾ ਇਸ ਗੰਗਾ ਦੇ ਜਲ ਦੇ ਨਾਲ ਸਾਂਝ ਪਾਵੇਗਾ, ਆਪਣੀ ਸੁਰਤ ਦੇ ਵਿੱਚ ਇਸ ਗੰਗਾ ਦੇ ਜਲ ਨੂੰ ਲੈ ਕੇ ਆਵੇਗਾ। ਤਿਸ ਕੀ ਗਤ ਹੋਵੈ ਪੀਵਤ ਬਹੁੜ ਨ ਜੋਨ ਪ੍ਰਮਾਵ। ਇਸ ਜਲ ਨੂੰ ਪੀਣ ਦੇ ਨਾਲ ਵਿਕਾਰਾਂ ਦੀਆਂ ਜੂਨਾਂ ਦੇ ਵਿੱਚ ਉਹ ਮਨੁੱਖ ਨਹੀਂ ਫਸੇਗਾ। ਸੋ ਗੰਗਾ ਦਾ ਜਲ ਗੁਰਬਾਣੀ ਨੇ ਆਪ ਹੀ ਡਿਫਾਈਨ ਕਰ ਦਿੱਤਾ ਕਿ ਇਹਦਾ ਅਰਥ ਕੀ ਹੈ। ਹੁਣ ਇੱਕ ਹੋਰ ਸ਼ਬਦ ਦੀ ਆਪਾਂ ਗੁਰਬਾਣੀ ਦੇ ਵਿੱਚੋਂ ਵਿਆਖਿਆ ਸਮਝਦੇ ਹਾਂ, ਅਰਥ ਸਮਝਦੇ ਹਾਂ, ਉਹ ਹੈਗਾ ਜੰਜੀਰ ਸ਼ਬਦ। ਜਿਹੜੀਆਂ ਚੇਨਸ ਲੱਗੀਆਂ ਨੇ, ਵਟ ਆਰ ਦਾ ਚੇਨਸ, ਜੰਜੀਰ ਸ਼ਬਦ ਦਾ ਕੀ ਅਰਥ ਹੈ ਗੁਰਬਾਣੀ ਅਨੁਸਾਰ? ਸੋਰਠ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਹੁਣ ਕਈ ਵੀਰ ਜੋ ਉਚਾਰਨ ਦੇ ਬਾਰੇ ਗੱਲ ਕਰਦੇ ਨਾ, ਸੋ ਜਦੋਂ ਆਪਾਂ ਨੂੰ ਅਰਥ ਪਤਾ ਹੋਵੇਗਾ ਉਦੋਂ ਉਚਾਰਨ ਵੀ ਆਪਣਾ ਸਹੀ ਹੋ ਜਾਏਗਾ। ਹੁਣ ਜੇ ਆਪਾਂ ਨੂੰ ਨਹੀਂ ਪਤਾ, ਗੱਗਾ ਲੱਲੇ ਨੂੰ ਬਿਹਾਰੀ ਗਲੀ ਹੀ ਪੜ੍ਹਿਆ ਜਾਏਗਾ। ਜੇ ਇੱਥੇ ਗੱਲਾਂ ਕਰਨ ਦੀ ਗੱਲ ਹੋ ਰਹੀ ਹੈ ਫਿਰ ਗੱਲੀ ਪੜ੍ਹਿਆ ਜਾਏਗਾ, ਪਰ ਇੱਥੇ ਗਲ ਦੀ ਗੱਲ ਹੋ ਰਹੀ ਹੈ ਸੋ ਗਲੀ ਪੜ੍ਹਿਆ ਜਾਏਗਾ ਕਿ ਗਲ ਦੇ ਵਿੱਚ। ਨਾਨਕ ਔਗਣ ਜੇਤੜੇ, ਜਿੰਨੇ ਵੀ ਔਗਣ ਨੇ ਸਾਡੇ ਮਨ ਦੇ ਅੰਦਰ, ਸਾਡੀ ਜ਼ਿੰਦਗੀ ਦੇ ਅੰਦਰ, ਤੇਤੇ ਗਲੀ ਜੰਜੀਰ, ਓਨੀਆਂ ਹੀ ਗਲ ਦੇ ਵਿੱਚ ਜੰਜੀਰਾਂ ਨੇ। ਸੋ ਜੰਜੀਰ ਸ਼ਬਦ ਦਾ ਕੀ ਅਰਥ ਹੈ? ਔਗਣ, ਜਿਹੜੇ ਸਾਡੇ ਮਨ ਨੂੰ ਪਏ ਹੋਏ ਨੇ। ਤੇ ਔਗਣ ਕੱਟਣੇ ਕਿੱਦਾਂ ਨੇ? ਜੇ ਗੁਣ ਹੋਣ ਤਾਂ ਕੱਟੀਆਂ, ਜੇ ਸਾਡੇ ਪੱਲੇ ਗੁਰੂ ਦੀ ਸੱਚੀ ਮਤ ਹੋਵੇ, ਜਿਹਦੇ ਵਿੱਚੋਂ ਫਿਰ ਸਾਡੇ ਅੰਦਰ ਜਿਹੜੇ ਔਗਣਾਂ ਦੇ ਥੱਲੇ ਦੱਬੇ ਹੋਏ ਗੁਣ ਪਏ ਨੇ ਉਹ ਬਾਹਰ ਪ੍ਰਗਟ ਆਉਣਗੇ, ਸਾਡੀ ਸੁਰਤ ਦਾ, ਸਾਡੇ ਸੁਭਾਅ ਦਾ ਹਿੱਸਾ ਬਣਨਗੇ, ਤਾਂ ਜਾ ਕੇ ਜਿਹੜੇ ਔਗਣਾਂ ਦੀਆਂ ਜੰਜੀਰਾਂ ਕੱਟੀਆਂ ਜਾਣਗੀਆਂ। ਜੇ ਗੁਣ ਹੋਣ ਤਾਂ ਕੱਟੀਆਂ ਨੇ, ਜੇ ਗੁਣ ਹੋਣਗੇ ਤਾਂ ਇਹ ਜੰਜੀਰਾਂ ਕੱਟੀਆਂ ਜਾਣੀਆਂ ਨੇ, ਨਹੀਂ ਤਾਂ ਨਹੀਂ। ਤੇ ਸੇ ਭਾਈ ਸੇ ਵੀਰ, ਅਸਲ ਮਾਇਨੇ ਦੇ ਵਿੱਚ ਸਾਡਾ ਪਰਿਵਾਰ ਜਿਹੜਾ ਨਾ, ਸਾਡੇ ਭਾਈ ਆ, ਸਾਡੇ ਵੀਰ ਆ, ਉਹ ਸਾਡੇ ਗੁਣ ਨੇ, ਜਿਹਨੇ ਸਾਡਾ ਸਾਥ, ਜਿਹਨਾਂ ਨੇ ਸਾਡਾ ਸਾਥ ਦੇਣਾ ਆ। ਸੋ ਇੱਥੋਂ ਜੰਜੀਰ ਦਾ ਅਰਥ ਆਪਾਂ ਨੂੰ ਸਪਸ਼ਟ ਹੁੰਦਾ ਗੁਰਬਾਣੀ ਦੇ ਅੰਦਰ। ਇੱਕ ਹੋਰ ਅਰਥ ਆਉਂਦਾ ਹੈ ਜੰਜੀਰ ਦਾ ਬਾਣੀ ਦੇ ਵਿੱਚ, ਭਗਤ ਕਬੀਰ ਜੀ ਹੀ ਖੁਦ ਆਖਦੇ ਨੇ, ਕਹਿੰਦੇ ਨੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਕਹਿੰਦੇ ਮੈਂ ਰਾਮ ਦਾ ਕੂਕਰ ਹਾਂ ਤੇ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹਿ ਜਾਉ। ਮੇਰੇ ਗਲ ਦੇ ਵਿੱਚ ਇੱਕ ਜੇਵਰੀ ਹੈ, ਇੱਕ ਰੱਸੀ ਹੈ, ਇੱਕ ਜੰਜੀਰ ਆ, ਉਹ ਕਿਹਨੇ ਪਾਈ ਆ? ਇੱਥੇ ਕਹਿੰਦੇ ਰੱਬ ਨੇ ਪਾਈ ਆ, ਜਿੱਥੇ ਉਹ ਮੈਨੂੰ ਖਿੱਚਦਾ ਆ ਉੱਧਰ ਨੂੰ ਮੈਂ ਜਾਈ ਜਾ ਰਿਹਾ। ਹੁਣ ਇੱਥੇ ਜੰਜੀਰ ਦਾ ਇਹ ਦੂਸਰਾ ਅਰਥ ਆ, ਇੱਥੇ ਜੰਜੀਰ ਦਾ ਅਰਥ ਨੈਗੇਟਿਵਲੀ ਆਇਆ ਆ ਕਿ ਜਿਹੜੇ ਔਗਣ ਨੇ, ਪਰ ਇੱਥੇ ਜੇਵਰੀ ਜੰਜੀਰ ਦਾ ਅਰਥ ਪੋਜ਼ਿਟਿਵਲੀ ਆਇਆ ਆ ਕਿ ਇੱਕ ਗਲੇ, ਇੱਕ ਤਾਂ ਜੰਜੀਰ ਆ ਜਿਹੜੀ ਮੈਨੂੰ ਪਿੱਛੇ ਸੱਟਦੀ ਆ, ਇੱਕ ਜੰਜੀਰ ਰੱਬ ਨੇ ਹੁਣ ਮੇਰੇ ਗਲ 'ਚ ਪਾ ਤੀ ਜਿਹੜੀ ਮੈਨੂੰ ਆਪਣੇ ਵੱਲ ਖਿੱਚ ਰਹੀ ਹੈ। ਤੇ ਕੂਕਰ ਸ਼ਬਦ ਬੇਸਿਕਲੀ ਇਸ ਕਰਕੇ ਵਰਤਿਆ ਕਿਉਂਕਿ ਉਹ ਮਾਲਕ ਦਾ ਵਫ਼ਾਦਾਰ ਹੁੰਦਾ ਆ, ਉਹ ਮਾਲਕ ਦਾ, ਭਾਵੇਂ ਮਾਲਕ ਝਿੜਕੇ, ਭਾਵੇਂ ਮਾਲਕ ਜੋ ਮਰਜ਼ੀ ਕਰੇ, ਉਹ ਮਾਲਕ ਨਾਲ ਪਿਆਰ ਕਰਨਾ ਨਹੀਂ ਛੱਡਦਾ। ਸੋ ਬੇਸਿਕਲੀ ਇਨ ਦ ਸਪਿਰਚੁਅਲ ਲਿਟਰੇਚਰ ਦ ਡੋਗ ਇਜ਼ ਦ ਅਲਟੀਮੇਟ ਸਿੰਬਲ ਆਫ ਅਨਵੇਵਰਿੰਗ ਲੋਇਲਟੀ ਐਂਡ ਗ੍ਰੈਟੀਟਿਊਡ। ਦ ਲੀਸ਼ ਆਫ ਗਾਡ ਬਾਈਂਡ ਯੂ ਟੂ ਟਰੂਥ ਐਂਡ ਬ੍ਰਿੰਗਸ ਲਿਬਰੇਸ਼ਨ। ਸੋ ਵੈਦਰ ਦ ਮਾਸਟਰ ਲੀਡਸ ਮੀ ਇਨ ਟੂ ਅ ਪੈਲਸ ਔਰ ਅ ਹਟ, through joy or through pain, I follow without resistance, without barking, without complaint. So, ਕਹਿਣ ਤੋਂ ਭਾਵ ਵੀ ਮਾਲਕ ਭਾਵੇਂ ਕੁੱਤੇ ਨੂੰ ਮਹਿਲਾਂ ਵਿੱਚ ਰੱਖ ਲਵੇ ਅਤੇ ਭਾਵੇਂ ਮਾਲਕ ਕੁੱਤੇ ਨੂੰ ਇੱਕ ਨਿੱਕੀ ਜਿਹੀ ਝੌਂਪੜੀ 'ਚ ਰੱਖ ਲਵੇ, ਕੁੱਤੇ ਦਾ ਸੰਬੰਧ ਇਹਨਾਂ ਚੀਜ਼ਾਂ ਨਾਲ ਨਹੀਂ ਹੈਗਾ ਵੀ ਜੋ ਮਹਿਲ ਮਾੜੀਆਂ ਜਾਂ ਝੌਂਪੜੀ ਹੈ, ਕੁੱਤੇ ਦਾ ਸੰਬੰਧ ਆਪਣੇ ਮਾਲਕ ਦੇ ਨਾਲ ਆ। ਉਹ ਜਿਸ ਵੀ ਹਾਲਤ ਵਿੱਚ ਮੈਨੂੰ ਰੱਖੇਗਾ, ਜੇ ਮਾਲਕ ਉਹਦੇ ਕੋਲ ਹੈਗਾ ਕੂਕਰ ਦੇ ਕੋਲ, ਤਾਂ ਉਹ ਬੜਾ ਖੁਸ਼ ਰਹੇਗਾ, ਉਹਦੇ ਨਾਲ ਪਿਆਰ ਰਹੇਗਾ, ਆਨੰਦ ਵਿੱਚ ਰਹੇਗਾ। ਇੱਥੋਂ ਇਹ ਸਿੱਖਿਆ ਮਿਲਦੀ ਹੈ। ਸੋ ਇੱਥੇ ਜੇਵਰੀ ਦਾ ਇੱਕ ਵੱਖਰਾ ਅਰਥ ਵੀ ਬਾਣੀ ਦੇ ਵਿੱਚੋਂ ਆਪਾਂ ਨੂੰ ਮਿਲਦਾ ਆ। ਹੁਣ ਹੋਰ ਜੇਵਰੀਆਂ ਕਿਹੜੀਆਂ ਨੇ, ਜੰਜੀਰਾਂ ਕਿਹੜੀਆਂ ਨੇ? ਭਗਤ ਜੀ ਕਹਿੰਦੇ, ਬੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲੈ ਆਈ। ਕਿਹੜੀ ਜੇਵਰੀ ਆ? ਜਿਹੜੀਆਂ ਵੇਦਾਂ ਦੀਆਂ ਪੁੱਤਰੀਆਂ ਨੇ, ਭਾਵ ਜਿਹੜੇ ਬ੍ਰਾਹਮਣ ਦੇ ਧਾਰਮਿਕ ਗ੍ਰੰਥ ਆ, ਵੇਦ ਆ, ਗਾਂ ਉਹਨਾਂ ਦੀਆਂ ਸਿਮਰਤੀਆਂ ਨੇ ਜਿਹੜੀਆਂ, ਇਹ ਅਸਲ ਦੇ ਵਿੱਚ ਜੰਜੀਰਾਂ ਹੀ ਨੇ ਜਿਹੜੀਆਂ ਲੋਕਾਂ ਦੇ ਗਲਾਂ ਦੇ ਵਿੱਚ ਪਈਆਂ ਹੋਈਆਂ ਨੇ। ਹੁਣ ਇੱਥੇ ਕੱਲ੍ਹ ਵੀ ਮੇਰੀ ਇੱਕ ਵੀਰ ਨਾਲ ਵਿਚਾਰ ਹੋ ਰਹੀ ਸੀ, ਕਈ ਵੇਲੇ ਨਾ ਆਪਾਂ ਭੁਲੇਖਾ ਖਾ ਲੈਂਦੇ ਕਿ ਗੁਰਬਾਣੀ ਹਰੇਕ ਧਰਮ ਦਾ ਉਸੇ ਤਰ੍ਹਾਂ ਹੀ ਸਤਿਕਾਰ ਕਰਦੀ ਹੈ, ਹਰੇਕ ਧਰਮ ਨੂੰ ਵਧੀਆ ਕਹਿੰਦੀ ਹੈ ਵੀ ਹਾਂ ਇਹ ਵੀ ਰਾਹ ਹੈਗਾ ਪਰਮਾਤਮਾ ਨੂੰ। ਨਹੀਂ, ਜਿਹੜੇ ਧਰਮ ਗ੍ਰੰਥ ਗਲਤ ਲੋਕਾਂ ਨੂੰ ਸਿੱਖਿਆ ਦੇ ਰਹੇ ਨੇ, ਉਹਦਾ ਡੱਟ ਕੇ ਬਾਣੀ ਵਿਰੋਧ ਕਰਦੀ ਹੈ ਕਿ ਇਹ ਕੋਈ ਧਰਮ ਗ੍ਰੰਥ ਨਹੀਂ ਹੈਗਾ, ਇਹ ਜੰਜੀਰਾਂ ਪਈਆਂ ਹੋਈਆਂ ਨੇ, ਇਹਨਾਂ ਤੋਂ ਲੋਕਾਂ ਨੂੰ ਪਰਾਂ ਹਟ ਜਾਣਾ ਚਾਹੀਦਾ ਹੈ। ਵੇਦ ਕੀ ਪੁੱਤਰੀ ਸਿਮਰਤ ਪਾਈ, ਸਾਂਕਲ ਜੇਵਰੀ ਹੈ ਲੈ ਹੈ ਆਈ। ਇਹ ਜਿਹੜੇ ਵੇਦ ਆ, ਜਿਹੜੀਆਂ ਸਿਮਰਤੀਆਂ ਨੇ, ਇਹ ਅਸਲ ਦੇ ਵਿੱਚ ਜੰਜੀਰਾਂ ਹੀ ਨੇ ਲੋਕਾਂ ਦੇ ਗਲਾਂ ਵਿੱਚ ਬ੍ਰਾਹਮਣਾਂ ਨੇ ਪਾਈਆਂ ਹੋਈਆਂ। ਸੋ ਇਹ ਵੱਖੋ ਵੱਖਰੇ ਕਰਮ ਕਾਂਡ ਕਰਨੇ, ਵੱਖੋ ਵੱਖਰੇ ਤਰੀਕਾਂ ਦੇ ਨਾਲ ਦੇਵੀ ਦੇਵਤਿਆਂ ਦੀਆਂ ਪੂਜਾ ਕਰਨੀਆਂ, ਹਵਨ ਕਰਨੇ ਜਾਂ ਹੋਰ ਵੀ ਕਰਮ ਕਾਂਡ ਕਰਨੇ, ਇਹ ਜੰਜੀਰਾਂ ਨੇ। ਸੋ ਗੰਗਾ ਦਾ ਅਰਥ ਆਪਾਂ ਸਮਝ ਲਿਆ, ਹੁਣ ਆਪਾਂ ਵਿਚਾਰ ਕਰਦੇ ਹਾਂ, ਦੋ ਅਰਥ ਆਪਾਂ ਨੂੰ ਮੇਨ ਸਮਝ ਆ ਗਏ ਬਾਣੀ ਦੇ ਵਿੱਚ ਕਿਹੜਾ ਪ੍ਰਥਾ ਆਏ ਨੇ। ਗੰਗ ਗੁਸਾਇਨ ਗਹਿਰ ਗੰਭੀਰ। ਹੁਣ ਇੱਥੇ ਗੰਗਾ ਕੋਈ ਫਿਜ਼ੀਕਲ ਗੰਗਾ ਨਹੀਂ ਹੈ, ਇੱਥੇ ਗੰਗਾ ਦਾ ਅਰਥ ਆ ਜੋ ਰੱਬੀ ਗਿਆਨ ਹੈ, ਜੋ ਮਾਲਕ ਪਰਮੇਸ਼ਰ ਹੈ, ਜੋ ਗੁਰੂ ਦੀ ਸੱਚੀ ਮੱਤ ਹੈ, ਸਾਡੇ ਵਾਸਤੇ ਉਹੀ ਗੰਗਾ ਆ ਜਿਹਨੇ ਸਾਡਾ ਮਨ ਦਾ ਇਸ਼ਨਾਨ ਕਰਨਾ ਆ। ਅਤੇ ਇਹ ਗੰਗਾ ਕੋਈ ਸ਼ੈਲੋ ਗੰਗਾ ਨਹੀਂ ਹੈ, ਬਹੁਤ ਡੂੰਘੀ ਹੈ। ਹੁਣ ਅੱਜ ਆਪਾਂ ਇਸ ਸ਼ਬਦ ਦੀ ਗੰਗਾ ਦੇ ਵਿੱਚ ਡੂੰਘੀ ਚੁੱਭੀ ਲਾਉਣ ਜਾ ਰਹੇ ਹਾਂ। ਗੰਗ ਗੁਸਾਇਨ ਗਹਿਰ ਗੰਭੀਰ, ਬੜੀ ਗਹਿਰੀ ਆ, ਬੜੀ ਡੂੰਘੀ ਆ, ਅਤੇ ਬੜੀ ਗੰਭੀਰ ਤੋਂ ਭਾਵ ਆ ਕਿ ਬੜੀ ਮਿਸਟੀਰੀਅਸ ਵੀ ਹੈਗੀ ਆ। ਜਿੰਨਾ ਇਸ ਦੇ ਵਿੱਚ ਆਪਾਂ ਚੁੱਭੀ ਲਾਵਾਂਗੇ ਗੁਰੂ ਕੀ ਬਾਣੀ ਦੇ ਅੰਦਰ, ਇਸ ਗੰਗਾ ਦੇ ਅੰਦਰ, ਓਨਾ ਹੀ ਡੂੰਘਾ ਜਾ ਕੇ ਓਨੇ ਵਧੀਆ ਅਸੀਂ ਮੋਤੀ ਹੀਰੇ ਬਾਹਰ ਕੱਢ ਕੇ ਲੈ ਕੇ ਆਵਾਂਗੇ, ਓਨੀ ਵਧੀਆ ਸਾਡੀ ਵਿਚਾਰ ਜਿਹੜੀ ਹੈ ਡੂੰਘੀ ਹੁੰਦੀ ਜਾਵੇਗੀ। ਸੋ ਅਸੀਂ ਅੱਜ ਗੁਰ ਸ਼ਬਦ ਦੀ ਗੰਗਾ ਦੇ ਵਿੱਚ ਚੁੱਭੀ ਲਾ ਰਹੇ ਹਾਂ। ਇਹਨੂੰ ਆਖਿਆ ਭਗਤ ਕਬੀਰ ਜੀ ਨੇ ਗੰਗ ਗੁਸਾਇਨ ਗਹਿਰ ਗੰਭੀਰ। ਗੁਸਾਈ ਜੋ ਅਕਾਲ ਪੁਰਖ ਹੈ, ਉਹਦੇ ਨਾਮ ਦੀ, ਉਹਦੀ ਮੱਤ ਦੀ, ਉਹਦੀ ਸਿੱਖਿਆ ਦੀ ਅਥਾਹ ਗੰਗਾ ਜੋ ਹੈ ਉਹ ਬਹੁਤ ਗਹਿਰੀ ਆ ਅਤੇ ਬੜੀ ਗੰਭੀਰ ਆ। ਕਿਉਂਕਿ ਗੰਗਾ ਦਾ ਅਰਥ ਆਪਾਂ ਪਹਿਲਾਂ ਵਿਚਾਰ ਆਏ ਹਾਂ ਕਿ ਗੰਗਾ ਜਲ ਗੁਰ ਗੋਬਿੰਦ ਨਾਮ। ਸਾਡੇ ਵਾਸਤੇ ਗੰਗਾ ਕੀ ਹੈ? ਮਾਲਕ ਦੇ ਸੱਚੇ, ਉਸ ਸੱਚੇ ਮਾਲਕ ਦੇ ਨਾਮ ਦੀ ਗੰਗਾ, ਉਸ ਸੱਚੇ ਮਾਲਕ ਦੀ ਸੱਚੀ ਵਿਚਾਰਧਾਰਾ ਦੀ ਗੰਗਾ, ਗੁਰੂ ਦੀ ਮੱਤ ਦੀ ਗੰਗਾ, ਇਹ ਸਾਡੇ ਵਾਸਤੇ ਗੰਗਾ ਹੈ ਜਿਹਦੇ ਵਿੱਚ ਅਸੀਂ ਜਾਣਾ ਆ। ਤੇ ਜੋ ਗਹਿਰ ਗੰਭੀਰ ਸ਼ਬਦ ਹੈ, ਇਹ ਫਿਜ਼ੀਕਲ ਰਿਵਰ ਵਾਸਤੇ ਨਹੀਂ ਵਰਤਿਆ, ਦ੍ਰਿਸ਼ਟਾਂਤ ਵਰਤਿਆ ਆ, ਪਰ ਇਹ ਗਹਿਰ ਗੰਭੀਰ ਮਾਲਕ ਵਾਸਤੇ ਆਖਿਆ ਆ, ਜਾਂ ਉਹਦੀ ਜਿਹੜੀ ਸੋਚ ਆ, ਉਹਦੀ ਜਿਹੜੀ ਮੱਤ ਆ, ਉਹ ਬੜੀ ਡੂੰਘੀ ਆ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਇੱਥੇ ਵੀ ਗਹਿਰ ਤੇ ਗੰਭੀਰ ਕਿਹਨੂੰ ਆਖਿਆ? ਅਕਾਲ ਪੁਰਖ ਨੂੰ ਆਖਿਆ ਆ। ਐ ਮੇਰੇ ਸਾਹਿਬ, ਤੂੰ ਬੜਾ ਗਹਿਰਾ ਆ, ਤੂੰ ਬੜਾ ਗੰਭੀਰ ਆ। ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਬਾਣੀ ਰੱਬ ਦਾ ਹੀ ਰੂਪ ਆ। ਹੁਣ ਆਪਾਂ ਉਸ ਗਹਿਰ ਗੰਭੀਰ ਦੇ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਹੋਰ ਡੂੰਘਾ ਉਤਰ ਕੇ ਕੀ ਲੱਭ ਰਿਹਾ ਇਸ ਸ਼ਬਦ ਦੇ ਵਿੱਚੋਂ। ਜਾਂ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਆਖਦੇ ਨੇ, ਹਰ ਭੱਜ ਮੇਰੇ ਮਨ ਗਹਿਰ ਗੰਭੀਰਾ ਰਹਾਓ। ਮੇਰੇ ਮਨਾ, ਤੂੰ ਉਸ ਗਹਿਰ ਗੰਭੀਰੇ ਦੇ ਨਾਲ ਜੁੜ, ਅਕਾਲ ਪੁਰਖ ਦੇ ਨਾਲ। ਜਾਂ ਆਪੇ ਗਹਿਰ ਗੰਭੀਰ ਹੈ ਪਿਆਰਾ, ਤਿਸ ਜੇਵੜ ਅਵਰ ਨਾ ਕੋਏ। ਉਹ ਆਪ ਹੀ ਗਹਿਰ ਆ ਅਤੇ ਆਪ ਹੀ ਗੰਭੀਰ ਹੈ, ਉਹਦੇ ਜਿੰਨਾ ਗਹਿਰ ਅਤੇ ਉਹਦੇ ਜਿੰਨਾ ਗੰਭੀਰ ਹੋਰ ਕੋਈ ਨਹੀਂ ਹੈ। ਗੰਗ ਗੁਸਾਇਨ ਗਹਿਰ ਗੰਭੀਰ। ਸੋ ਗੁਸਾਇਨ ਦੀ ਜਿਹੜੀ ਗੰਗਾ ਹੈ, ਗੁਸਾਇਨ ਦੀਆਂ ਜਿਹੜੀਆਂ ਰਮਜ਼ਾਂ ਨੇ, ਗੁਸਾਇਨ ਦੀ ਜਿਹੜੀ ਰਚਨਾ ਹੈ, ਇਹ ਹੀ ਇੰਨੀ ਗਹਿਰ ਗੰਭੀਰ ਆ ਕਿ ਅਸੀਂ ਰਚਨਾ ਦਾ ਵੀ ਅੰਤ ਨਹੀਂ ਪਾ ਸਕਦੇ। ਗੁਸਾਈ ਤਾਂ ਬਹੁਤ ਦੂਰ ਦੀ ਗੱਲ ਆ। ਅੱਗੇ ਸ਼ਬਦ ਆਉਂਦਾ ਹੈ ਜੰਜੀਰ ਬਾਂਧ ਕਰ ਖਰੇ ਕਬੀਰ। ਸੋ ਇੱਥੇ ਹੁਣ ਜੰਜੀਰ ਸ਼ਬਦ ਦਾ ਅਰਥ ਕੀ ਆ? ਇੱਥੇ ਜੰਜੀਰ ਸ਼ਬਦ ਦਾ ਅਰਥ ਪੋਜ਼ਿਟਿਵ ਆ, ਨੈਗੇਟਿਵ ਨਹੀਂ ਹੈਗਾ। ਜਿਵੇਂ ਸੋ ਭਗਤ ਜੀ ਕੀ ਕਹਿ ਰਹੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਮੈਂ ਉਸ ਮਾਲਕ ਦਾ ਕੂਕਰ ਹਾਂ, ਠੀਕ ਆ, ਤੇ ਗਲੇ ਹਮਾਰੇ ਜੇਵਰੀ ਆ ਜੰਜੀਰ ਪਾਈ ਆ, ਜੰਜੀਰ ਬਾਂਧ ਕਰ, ਮੇਰੇ ਗਲ ਵਿੱਚ ਰੱਬ ਨੇ ਇੱਕ ਜੰਜੀਰ ਪਾ ਦਿੱਤੀ ਆ। ਉਹ ਕਿਹੜੀ ਜੰਜੀਰ ਪਾਈ ਆ? ਉਹ ਪਾਈ ਆ ਸੱਚ ਦੀ, ਕਿ ਤੂੰ ਸੱਚ ਵਾਲੇ ਪਾਸੇ ਜਾਣਾ ਆ, ਤੂੰ ਹੱਕ ਵਾਲੇ ਪਾਸੇ ਜਾਣਾ ਆ, ਤੂੰ ਗਲਤ ਔਗਣਾ ਵਾਲੇ ਪਾਸੇ ਨਹੀਂ ਜਾਣਾ। ਸੱਚੇ ਗੁਰੂ ਦੇ ਰਾਹੀਂ ਉਸ ਮਾਲਕ ਨੇ ਹੁਣ ਮੇਰੇ ਗਲ ਤੇ ਭਾਵ ਮੇਰੇ ਮਨ ਦੇ ਵਿੱਚ ਉਹ ਸੱਚੀ ਜੰਜੀਰ ਪਾ ਦਿੱਤੀ ਹੈ। ਜੰਜੀਰ ਬਾਂਧ ਕਰ ਖਰੇ ਕਬੀਰ, ਹੁਣ ਕਬੀਰ ਨੂੰ ਰੱਬ ਆਪਣੀ ਜੰਜੀਰ ਪਾ ਕੇ ਆਪਣੇ ਵੱਲ ਖਿੱਚ ਰਿਹਾ ਆ। ਸੋ ਮੈਂ ਉਸ ਗੁਸਾਈ ਨਾਲ ਜੁੜਿਆ ਜਿਹੜਾ ਬਹੁਤ ਗਹਿਰਾ ਤੇ ਗੰਭੀਰ ਆ, ਤੇ ਹੁਣ ਗਹਿਰੇ ਤੇ ਗੰਭੀਰ ਦੀ ਸਮਝ ਪਕੜ ਸਾਡੇ ਮਨ ਨੇ 100% ਨਹੀਂ ਕਰ ਸਕਣੀ। ਇਹ ਮਾਲਕ ਹੀ ਕਿਰਪਾ ਕਰਕੇ ਜੰਜੀਰ ਪਾ ਕੇ ਮੈਨੂੰ ਆਪਣੇ ਵੱਲ ਖਿੱਚ ਰਿਹਾ ਆ, ਮੇਰੇ ਵਿੱਚ ਕੀ ਸਮਰੱਥਾ ਆ। ਇੱਕ ਇਹਦੇ ਵਿੱਚੋਂ ਨਿਮਰਤਾ ਦਾ ਭਾਵ ਆਉਂਦਾ ਆ, ਈਗੋ ਖਤਮ ਹੁੰਦੀ ਆ, ਮਾਲਕ ਦੇ ਅੱਗੇ ਸਮਰਪਣ ਹੋਣ ਦੀ ਭਾਵਨਾ ਵੀ ਉਜਾਹਰ ਹੁੰਦੀ ਆ। ਜੰਜੀਰ ਬਾਂਧ ਕਰ ਖਰੇ ਕਬੀਰ, ਸੋ ਇਹ ਨਾਮ ਦੀ ਜੰਜੀਰ ਆ, ਇਹ ਪ੍ਰੇਮ ਦੀ ਜੰਜੀਰ ਆ, ਇਹ ਸੱਚੀ ਮਤ ਦੀ ਜੰਜੀਰ ਆ, ਦ ਟੈਦਰ ਆਫ ਅ ਪਰਪਸ। ਸੋ ਬੇਸਿਕਲੀ ਉਹਨਾਂ ਨੇ ਆਪਣੀ ਭਟਕਦੀ ਹੋਈ ਜਿਹੜੀ ਮਰਜ਼ੀ ਆ, ਮਨ ਦੀ ਮਤ ਆ, ਉਹਨੂੰ ਮਾਲਕ ਦੇ ਹੁਕਮ ਦੇ ਅਧੀਨ ਕਰ ਦਿੱਤਾ ਹੈ। ਜੰਜੀਰ ਬਾਂਧ ਕਰ ਖਰੇ ਕਬੀਰ, ਜਿਵੇਂ ਹੁਣ ਇੱਕ ਪਤੰਗ ਹੁੰਦਾ ਆ, ਅਬ ਖਾਈਟ ਕੈਨ ਓਨਲੀ ਫਲਾਈ ਹਾਈ ਇਫ ਇਟਸ ਟਾਈਡ ਟੂ ਅ ਸਟ੍ਰਿੰਗ। ਜੇ ਉਹਦੇ ਪਤੰਗ ਦੇ ਨਾਲ ਡੋਰ ਹੋਵੇ ਮਾਲਕ ਦੇ ਹੱਥ ਦੇ ਵਿੱਚ, ਤੇ ਤਾਂ ਹੀ ਉੱਡਦਾ ਨਾ। ਉਹ ਪਤੰਗ ਵੀ ਕਹੇਗਾ ਕਿ ਜੰਜੀਰ ਬੰਨੀ ਮੇਰੇ ਮਾਲਕ ਨੇ, ਡੋਰ ਪਾਈ ਹੈ ਤੇ ਮੈਂ ਤਾਂ ਉੱਡ ਰਿਹਾ। ਜੇ ਉਹ ਡੋਰ ਕੱਟ ਦਿੱਤੀ ਜਾਵੇ ਪਤੰਗ ਦੀ, ਤੇ ਪਤੰਗ ਥੱਲੇ ਆ ਕੇ ਡਿੱਗ ਜਾਂਦਾ ਹੈ। ਇਸ ਮਾਲਕ ਨੇ ਡੋਰ ਪਾ ਕੇ ਸਾਡੇ ਮਨ ਰੂਪੀ ਪਤੰਗ ਨੂੰ ਉੱਚਿਆਂ ਉਡਾ ਰਿਹਾ ਆ। ਜੰਜੀਰ ਬਾਂਧ ਕਰ ਖਰੇ ਕਬੀਰ, ਸੋ ਦਿਸ ਲੀਸ਼, ਦਿਸ ਜੰਜੀਰ ਇਜ਼ ਨਾਟ ਅ ਰਿਸਟ੍ਰਿਕਸ਼ਨ, ਬਟ ਇਟਸ ਐਕਚੁਅਲੀ ਅ ਕਨੈਕਸ਼ਨ ਵਿਦ ਦ ਡਿਵਾਈਨ। ਤੇ ਇਹ ਆਪਾਂ ਜੋ ਪਹਿਲਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਜੰਜੀਰ ਸ਼ਬਦ ਦਾ, ਭਗਤ ਕਬੀਰ ਜੀ ਖੁਦ ਆਖ ਰਹੇ ਨੇ ਕਿਹੜੀ ਜੰਜੀਰ ਪਾਈ ਆ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹਿ ਜਾਓ ਆਹ ਜੰਜੀਰ ਪਾਈ ਹੈ। ਤੇ ਇੱਥੇ ਇਹ ਉਹੀ ਕੰਟੈਕਸਟ ਆ ਜਿਵੇਂ ਆਪਾਂ ਸ਼ਬਦ ਵਿਚਾਰ ਕੀਤਾ ਸੀ, ਜਿਹਦੇ ਵਿੱਚ ਭਗਤ ਜੀ ਆਖਦੇ ਸੀ ਕਿ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਉੱਥੇ ਜੋ ਕਹਾਣੀ ਦੇ ਰੂਪ ਦੇ ਵਿੱਚ ਨੈਗੇਟਿਵਲੀ ਅਰਥ ਕੀਤਾ ਜਾਂਦਾ ਕਿ ਜੀ ਬ੍ਰਾਹਮਣਾਂ ਨੇ ਭਗਤ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਫੜ ਕੇ ਉਠਾਲ ਦਿੱਤਾ, ਪਰ ਉਹ ਸ਼ਬਦ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਨਹੀਂ, ਉਹ ਪੋਜ਼ਿਟਿਵ ਗੱਲ ਹੋ ਰਹੀ ਆ ਕਿ ਰੱਬ ਨੇ ਮੈਨੂੰ ਭਗਤੀ ਕਰਦਿਆਂ ਨੂੰ ਮੇਰੀ ਸੁਰਤ ਨੂੰ ਉੱਚਾ ਫੜ ਕੇ ਉਠਾ ਲਿਆ, ਤਾਂ ਚੱਕ ਲਿਆ। ਇਹੀ ਬਚਨ ਇੱਥੇ ਹੋ ਰਿਹਾ ਆ ਕਿ ਜੰਜੀਰ ਬਾਂਧ ਕਰ ਖਰੇ ਕਬੀਰ, ਇਹ ਸੇਮ ਹੀ ਬਚਨ ਹੈ, ਡਿਫਰੈਂਟ ਤਰੀਕੇ ਦੇ ਨਾਲ ਭਗਤ ਜੀ ਇੱਥੇ ਬਿਆਨ ਕਰ ਰਹੇ ਨੇ। ਇੱਥੇ ਜੰਜੀਰ ਬਾਂਧ ਕਰ ਭਗਤ ਕਬੀਰ ਜੀ ਲਿਖਦੇ ਨੇ, ਇੱਥੇ ਭਗਤ ਨਾਮਦੇਵ ਜੀ ਕਹਿੰਦੇ ਸੀ ਹਸਤ ਖੇਲ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਮੈਂ ਰੱਬ ਦੇ ਦਰ ਦੇ ਉੱਤੇ ਹੱਸਦਾ ਖੇਡਦਾ ਪਹੁੰਚਿਆ। ਭਾਵ ਰੱਬ ਦੀ ਭਗਤੀ ਕੋਈ ਨਿਮੋਸ਼ੀ ਦਾ ਖੇਡ ਨਹੀਂ ਹੈ, ਇਹ ਹੱਸਦਿਆਂ ਖੇਲਦਿਆਂ ਪਰਿਵਾਰ ਵਿੱਚ ਵਿਚਰਦਿਆਂ ਗੁਰੂ ਤੋਂ ਮਤ ਲੈ ਕੇ ਸੰਸਾਰ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਉਣਾ ਹੀ ਗੁਰੂ ਦੀ ਰੱਬ ਦੀ ਭਗਤੀ ਹੈ। ਉਹਨੂੰ ਦਿਲ ਵਿੱਚ ਯਾਦ ਰੱਖਣਾ, ਗੁਰੂ ਦੀ ਮਤ ਨੂੰ ਧਿਆਨ ਵਿੱਚ ਰੱਖਣਾ, ਜਿਉਂ ਜਿਉਂ ਇਸ ਤਰ੍ਹਾਂ ਭਗਤੀ ਕਰਦਾ ਗਿਆ ਰੱਬ ਨੇ ਨਾਮਾ ਪਕੜ ਉਠਾਇਆ, ਨਾਮਦੇਵ ਨੂੰ ਉੱਚਾ ਚੱਕ ਲਿਆ। ਸੋ ਬੇਸਿਕਲੀ ਜਿਹੜਾ ਆਪਣਾ ਮਾਇੰਡ ਹੈਗਾ ਆ, ਦ ਮਾਇੰਡ ਇਜ਼ ਲੈਡ ਬਾਏ ਦ ਗੁਰੂਜ਼ ਵਿਜ਼ਡਮ। ਸੋ ਦ ਗੁਰੂਜ਼ ਵਿਜ਼ਡਮ ਇਜ਼ ਵਟ ਪੁਲਸ ਅਸ ਅਪ। ਯੂ ਨੋ ਲੋਂਗਰ ਸਟਰਗਲ ਵਿਦ what should I do, what should I not do, this and that, because your actions are now aligned with the truth, because the Guru's wisdom, the Guru's mat has now become a part of you. ਉਸ ਤੋਂ ਅੱਗੇ ਭਗਤ ਜੀ ਕਹਿੰਦੇ ਨੇ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਉਹ ਸਮਾਏ ਰਹਾਓ। ਸ਼ਬਦ ਦਾ ਮੇਨ ਭਾਵ ਹੈ ਭਾਵ ਮੇਰਾ ਮਨ ਤਾਂ ਡੋਲਦਾ ਨਹੀਂ ਤੇ ਤਨ, ਹੁਣ ਤਨ ਵੀ ਨਹੀਂ ਡੋਲਦਾ, ਤਨ ਵੀ ਨਹੀਂ ਡਰਦਾ। ਕਿਉਂ? ਕਿਉਂਕਿ ਚਰਨ ਕਮਲ ਚਿੱਤ ਰਹੇ ਉਸ ਸਮਾਏ, ਜੋ ਮੇਰਾ ਚਿੱਤ ਹੈ, ਮੇਰੇ ਚੇਤੇ ਦੇ ਵਿੱਚ, ਮੇਰੀ ਸੁਰਤ ਦੇ ਵਿੱਚ ਜੋ ਚੀਜ਼ ਚੱਲ ਰਹੀ ਆ ਉਹ ਕੀ ਚੱਲ ਰਹੀ ਆ? ਚਰਨ ਕਮਲ। ਚਰਨ ਕਮਲ ਦਾ ਭਾਵ ਅਰਥ ਕੀ ਹੈ? ਗੁਰਬਾਣੀ ਦੇ ਵਿੱਚ ਗੁਰੂ ਦੀ ਸੱਚੀ ਸਿੱਖਿਆ, ਗੁਰਮਤ ਦੀ ਵਿਚਾਰਧਾਰਾ ਨੂੰ ਚਰਨ ਕਮਲ ਆਖਿਆ ਆ। ਜੋ ਗੁਰੂ ਦਾ ਸੱਚਾ ਗਿਆਨ ਹੈ, ਗੁਰੂ ਦਾ ਸੱਚਾ ਉਪਦੇਸ਼ ਹੈ, ਜੋ ਗੁਰੂ ਦਾ ਹੁਕਮ ਹੈ ਮੈਨੂੰ, ਉਹ ਮੇਰੀ ਸੁਰਤ ਦੇ ਵਿੱਚ, ਮੇਰੇ ਚੇਤੇ ਦੇ ਵਿੱਚ ਅੱਠੇ ਪਹਿਰ ਚੱਲਦਾ ਰਹਿੰਦਾ ਹੈ। ਮੈਨੂੰ ਪਤਾ ਆ ਆਹ ਕੰਮ ਕਰਨ ਲੱਗਿਆਂ ਅੰਦਰੋਂ ਹੀ ਗੁਰੂ ਦਾ ਸ਼ਬਦ ਮੈਨੂੰ ਰੋਕ ਕੇ ਆਹ ਕੰਮ ਗਲਤ ਕਰਨ ਤੋਂ ਰੋਕ ਦਿੰਦਾ ਆ, ਚੰਗੇ ਪਾਸੇ ਮੈਨੂੰ ਪ੍ਰੇਰਣਾ ਦਿੰਦਾ ਆ, ਉੱਦਮ ਕਰਨ ਨੂੰ ਆਖਦਾ ਹੈ। ਇਹਨੂੰ ਚਰਨ ਕਮਲ ਆਖਿਆ ਬਾਣੀ ਦੇ ਵਿੱਚ, ਜੋ ਗੁਰੂ ਦੇ ਸੱਚੇ ਉਪਦੇਸ਼ ਨੂੰ, ਸ਼ਬਦ ਨੂੰ ਚਰਨ ਕਮਲ ਆਖਿਆ ਹੈ। ਚਿੱਤ ਰਹੇ ਉਸ ਸਮਾਏ, ਮੇਰਾ ਚਿੱਤ ਜੋ ਹੈ, ਮੇਰਾ ਮਾਇੰਡ ਹੈ, ਗੁਰੂ ਦੀ ਸਿੱਖਿਆ ਦੇ ਵਿੱਚ ਟਿਕਿਆ ਹੈ।
3: ਤੁਹਾਡੇ ਤੱਕ ਇਸ ਕੈਨੇਡੀਅਨ ਸਕ੍ਰਿਊ ਫਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਫਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 Avenue, ਨਾਰਥ ਈਸਟ ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟ੍ਰੀਟ, ਨਾਰਥ ਈਸਟ, ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਕੀ ਚੱਲ ਰਹੀ ਹੈ? ਚਰਨ ਕਮਲ। ਚਰਨ ਕਮਲ ਦਾ ਭਾਵ ਅਰਥ ਕੀ ਹੈ? ਗੁਰਬਾਣੀ ਦੇ ਵਿੱਚ ਗੁਰੂ ਦੀ ਸੱਚੀ ਸਿੱਖਿਆ, ਗੁਰਮਤ ਦੀ ਵਿਚਾਰਧਾਰਾ ਨੂੰ ਚਰਨ ਕਮਲ ਆਖਿਆ ਹੈ। ਜੋ ਗੁਰੂ ਦਾ ਸੱਚਾ ਗਿਆਨ ਹੈ, ਗੁਰੂ ਦਾ ਸੱਚਾ ਉਪਦੇਸ਼ ਹੈ, ਜੋ ਗੁਰੂ ਦਾ ਹੁਕਮ ਹੈ ਮੈਨੂੰ, ਉਹ ਮੇਰੀ ਸੁਰਤ ਦੇ ਵਿੱਚ, ਮੇਰੇ ਚੇਤੇ ਦੇ ਵਿੱਚ ਅੱਠੇ ਪਹਿਰ ਚੱਲਦਾ ਰਹਿੰਦਾ ਹੈ। ਮੈਨੂੰ ਪਤਾ ਆ ਆਹ ਕੰਮ ਕਰਨ ਲੱਗਿਆਂ ਅੰਦਰੋਂ ਹੀ ਗੁਰੂ ਦਾ ਸ਼ਬਦ ਮੈਨੂੰ ਰੋਕ ਕੇ ਆਹ ਕੰਮ ਗਲਤ ਕਰਨ ਤੋਂ ਰੋਕ ਦਿੰਦਾ ਆ, ਚੰਗੇ ਪਾਸੇ ਮੈਨੂੰ ਪ੍ਰੇਰਨਾ ਦਿੰਦਾ ਆ, ਉੱਦਮ ਕਰਨ ਨੂੰ ਆਖਦਾ। ਇਹਨੂੰ ਚਰਨ ਕਮਲ ਆਖਿਆ ਬਾਣੀ ਦੇ ਵਿੱਚ, ਜੋ ਗੁਰੂ ਦੇ ਸੱਚੇ ਉਪਦੇਸ਼ ਨੂੰ, ਸ਼ਬਦ ਨੂੰ ਚਰਨ ਕਮਲ ਆਖਿਆ ਹੈ। ਚਿੱਤ ਰਹੇ ਉਹ ਸਮਾਏ, ਮੇਰਾ ਚਿੱਤ ਜੋ ਹੈ, ਮੇਰਾ ਮਾਇੰਡ ਹੈ, ਗੁਰੂ ਦੀ ਸਿੱਖਿਆ ਦੇ ਵਿੱਚ ਟਿਕਿਆ ਹੋਇਆ ਆ, ਇਸ ਕਰਕੇ ਮੇਰਾ ਮਨ ਨਹੀਂ ਡੋਲਦਾ, ਅਤੇ ਸਰੀਰ ਨੂੰ ਡੋਲਣ ਦੀ ਤਾਂ ਫਿਰ ਗੱਲ ਹੀ ਨਹੀਂ। ਸੋ ਇੱਥੋਂ ਥੋੜ੍ਹਾ ਜਿਹਾ ਇਹਨੂੰ ਹੋਰ ਆਪਾਂ ਸਮਝ ਲਈਏ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਜਦੋਂ ਮਨ ਗੁਰੂ ਦੇ ਹੁਕਮ ਦੇ ਨਾਲ ਜੁੜ ਗਿਆ, ਉਸ ਲੀਸ਼ ਦੇ ਨਾਲ ਜੁੜ ਗਿਆ, ਉਸ ਜੇਵਰੀ ਦੇ ਨਾਲ, ਉਸ ਜੰਜੀਰ ਦੇ ਨਾਲ ਬੱਝ ਗਿਆ, ਗੁਰੂ ਦੇ ਹੁਕਮ ਦੀ ਜੰਜੀਰ ਦੇ ਨਾਲ, ਤਾਂ ਇਹਦੇ ਵਿੱਚ ਅਸਥਿਰਤਾ ਆ ਜਾਂਦੀ ਆ, ਡੋਲਦਾ ਨਹੀਂ ਫਿਰ। ਹੁਣ ਦੁਨੀਆਂ ਦੇ ਲਾਲਚ ਹੋਣ ਤਨ ਕਾਹੇ ਕੋ ਡਰਾਏ, ਕਿਉਂਕਿ ਜਦੋਂ ਲਾਲਚ ਮਨ ਦੇ ਵਿੱਚ ਆਉਂਦਾ ਤਾਂ ਫਿਰ ਬੰਦਾ ਫਿਜ਼ੀਕਲੀ ਆਪਣੇ ਤਨ ਦੇ ਨਾਲ ਕੋਈ ਗਲਤ ਕਰਮ ਕਰਦਾ ਆ, ਚੋਰੀ ਕਰਦਾ ਆ, ਨਿੰਦਾ ਧਮਕੀਆਂ ਦੇਣੀਆਂ, ਕਿਸੇ ਵੱਲੋਂ ਧਮਕੀਆਂ ਆ ਜਾਣੀਆਂ, ਬੰਦੇ ਨੇ ਡੋਲ ਜਾਣਾ, ਸੱਚ ਦੇ ਰਾਹ 'ਤੇ ਤੁਰਦਿਆਂ ਬੜੀਆਂ ਮੁਸੀਬਤਾਂ ਆ ਜਾਣੀਆਂ, ਫਿਜ਼ੀਕਲੀ ਬੰਦਾ ਡੋਲ ਜਾਂਦਾ ਆ, ਗਲਤ ਕਰਮ ਕਰ ਬੈਠਦਾ ਆ, ਜਾਂ ਉਹ ਸੱਚ ਦੇ ਰਾਹ ਤੋਂ ਪਿੱਛੇ ਆਪਣੇ ਆਪ ਨੂੰ ਕਰ ਲੈਂਦਾ ਆ। ਇਹਨੂੰ ਇੱਕ ਹੋਰ ਐਂਗਲ ਤੋਂ ਸਮਝ ਲਈਏ, ਸਹੀ ਮਾਇਨੇ ਦੇ ਵਿੱਚ ਹੁਣ ਜਿਹੜਾ ਇਹ ਸ਼ਬਦ ਉਚਾਰਨ ਕੀਤਾ ਆ, ਉੱਥੇ ਕੀ ਕਿਸੇ ਦੇ ਨਾਲ ਭਗਤ ਕਬੀਰ ਜੀ ਦਾ ਡਾਇਲੋਗ ਚੱਲ ਰਿਹਾ ਆ, ਜਾਂ ਉਹ ਆਪਣੇ ਮਨ ਦੇ ਅੰਦਰ ਆਪਣੇ ਮਨ ਨਾਲ ਗੱਲ ਕਰ ਰਹੇ ਹਾਂ? ਇਹ ਦੋ ਸਿਨੇਰੀਓ ਆਪਾਂ ਦੇਖ ਸਕਦੇ ਹਾਂ। ਜੇ ਤਾਂ ਆਪਾਂ ਆਪਣੇ ਮਨ ਦੇ ਅੰਦਰ ਦੀ ਗੱਲ ਕਰ ਰਹੇ ਹਾਂ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਕਈ ਵੇਲੇ ਕੀ ਹੁੰਦਾ ਕਿ ਆਪਣੇ ਆਪਾਂ ਆਪਣੇ ਮਨ ਨਾਲ ਹੀ ਗੱਲਾਂ ਕਰਦੇ ਹਾਂ। ਛੋਟੀ ਜਿਹੀ ਇਗਜ਼ਾਮਪਲ ਦੇ ਦਿੰਦੇ ਹਾਂ, ਜਦੋਂ ਕੋਈ ਮੰਨ ਲਓ ਸਟੇਜ 'ਤੇ ਜਾਣ ਲੱਗਾ, ਕੋਈ ਵੱਡੀ ਸਟੇਜ ਦੇ ਉੱਤੇ ਕੋਈ ਗੁਰਮਤਿ ਦੀ ਗੱਲ ਕਰਨੀ ਆ, ਜਾਂ ਕੋਈ ਸਪੀਚ ਦੇਣੀ ਆ, ਕੋਈ ਕਿਸੇ ਨੇ ਕੁਛ ਕਰਨਾ, ਤਾਂ ਕੀ ਹੁੰਦਾ? ਅੰਦਰੋਂ ਸਰੀਰ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਡਰ ਲੱਗ ਪੈਂਦਾ, ਸਰੀਰ ਪਸੀਨਾ ਆਉਣ ਲੱਗ ਪੈਂਦਾ। ਫਿਰ ਉਦੋਂ ਉਸ ਸਰੀਰ ਨੂੰ ਆਪਾਂ ਕਿਵੇਂ ਸਮਝਾਉਣਾ, ਕਿਵੇਂ ਕੰਟਰੋਲ ਵਿੱਚ ਰੱਖਣਾ ਕਿ ਭਾਈ ਜੋ ਮੈਂ ਬੋਲਣ ਜਾ ਰਿਹਾ, ਮੈਂ ਸੱਚ ਹੀ ਬੋਲਣ ਜਾ ਰਿਹਾ, ਮੈਂ ਗੁਰੂ ਦੀ ਗੱਲ ਕਰ ਰਿਹਾ, ਮੈਂ ਝੂਠ ਤਾਂ ਬੋਲਣਾ ਨਹੀਂ, ਸੋ ਇਸ ਕਰਕੇ ਤੂੰ ਡਰਦਾ ਕਾਹਤੋਂ ਆ, ਤੂੰ ਸ਼ਾਂਤ ਹੋ ਜਾ, ਮਨ ਨਾ ਡਿੱਗਿਆ ਤਨ ਕਾਹੇ ਕੋ ਡਰਾਏ। ਸੋ ਜਿਹੜੀ ਅੰਦਰ ਐਂਗਜ਼ਾਇਟੀ ਆ, ਬੰਦਾ ਉਹਨਾਂ ਗੱਲ ਕਰਦਾ ਵੇ ਭਾਈ ਕਿਉਂ ਡਰਾਈ ਜਾ ਰਿਹਾ, ਮੈਨੂੰ ਕਿਉਂ ਮੇਰੇ ਦਿਲ ਦੀ ਧੜਕਣ ਤੇਜ਼ ਕਰ ਰਿਹਾ ਤੂੰ, ਮੇਰਾ ਚਿੱਤ ਜੋ ਹੈ ਚਰਨ ਕਮਲ ਚਿੱਤ ਰਹੇ ਉਸ ਸਮਾਏ। ਤੁਸੀਂ ਆਪ ਮਹਿਸੂਸ ਕੀਤਾ ਹੋਏਗਾ ਕਈ ਵੇਲੇ, ਜੇ ਤੁਸੀਂ ਕੋਈ ਸਪੀਚ ਦੇਣ ਜਾ ਰਹੇ ਹੋ, ਕਿਤੇ 100-200 ਲੋਕਾਂ ਸਾਹਮਣੇ ਖੜ੍ਹ ਕੇ ਕੋਈ ਗੱਲ ਬੋਲਣੀ ਹੋਵੇ, ਤਾਂ ਅੰਦਰੋਂ ਕਈ ਵੇਲੇ ਡਰ ਜਾਂਦਾ, ਉਹਨੂੰ ਸਟੇਜ ਫਰਾਈਟ ਵੀ ਕਹਿ ਦਿੰਦੇ ਹਾਂ। ਫਿਰ ਉੱਥੇ ਆਪਾਂ ਆਪਣੇ ਆਪ ਨੂੰ ਸਮਝਾਉਂਦੇ ਹਾਂ ਕਿ ਨਹੀਂ ਤਕੜਾ ਹੋ, ਸਹੀ ਗੱਲ ਕਰਨੀ ਆ। ਸੋ ਇਹਨੂੰ ਇਸ ਤਰੀਕੇ ਨਾਲ ਵੀ ਦੇਖ ਸਕਦੇ ਹਾਂ। ਦੂਸਰਾ ਜਿਹੜੀ ਆਪਾਂ ਵਿਚਾਰ ਪਹਿਲਾਂ ਕੀਤੀ ਸੀਗੀ, ਜਾਂ ਇਹਨੂੰ ਇੱਕ ਹੋਰ ਐਂਗਲ ਤੋਂ ਦੇਖੋ, ਮਨ ਨਾ ਡਿੱਗਿਆ ਤਨ ਕਾਹੇ ਕੋ ਡਰਾਏ। ਜਿਵੇਂ ਗੁਰਬਾਣੀ 'ਚ ਆਉਂਦਾ, ਜੋ ਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਜੋ ਬਨ ਜਾਂਦੇ ਨਾ ਡਰਾਂ। ਮੈਂ ਹੁਣ ਡਰਦਾ ਨਹੀਂ, ਮੈਂ ਬੁੱਢਾ ਹੋ ਰਿਹਾ, ਜਾਂ ਮੇਰਾ ਸਰੀਰ ਕਮਜ਼ੋਰ ਹੋ ਰਿਹਾ, ਜਾਂ ਕੁਛ ਵੀ ਹੋ ਰਿਹਾ, ਜਾਂ ਇਹਦਾ ਅਲਟੀਮੇਟ ਭਾਵ ਹੈਗਾ ਮੌਤ ਦਾ ਡਰ। ਜੇ ਮਨ ਮੇਰਾ ਹੁਣ ਰੱਬ ਨਾਲ ਜੁੜ ਗਿਆ, ਤਾਂ ਤਨ ਕਾਹੇ ਕੋ ਡਰਾਏ, ਫਿਰ ਮੌਤ ਦਾ ਡਰ ਵੀ ਮੈਨੂੰ ਹੁਣ ਨਹੀਂ ਪਰੇਸ਼ਾਨ ਕਰ ਰਿਹਾ। ਅੱਜ ਮਰ ਜਾਂ ਕੱਲ੍ਹ ਮਰ ਜਾਂ, ਕੋਈ ਗੱਲ ਨਹੀਂ, ਮੈਂ ਸੱਚੇ ਗੁਰੂ ਦੇ ਨਾਲ, ਉਸ ਮਾਲਕ ਦੇ ਨਾਲ ਜੁੜ ਗਿਆ ਹਾਂ। ਜਿੰਨਾ ਸਮਾਂ ਉਹ ਮਾਲਕ ਮੈਨੂੰ ਦੇ ਦੇਵੇ ਆਪਣੀ ਯਾਦ ਦੇ ਵਿੱਚ ਬਤੀਤ ਕਰਨ ਵਾਸਤੇ, ਉਹਨੇ ਵਾਸਤੇ ਉਹਦਾ ਸ਼ੁਕਰ ਗੁਜ਼ਾਰ ਹਾਂ। ਮਨ ਨਾ ਡਿੱਗੇ, ਹੁਣ ਮਨ ਨਹੀਂ ਡਿੱਗਦਾ, ਕਿਉਂਕਿ ਬਹੁਤ ਸਾਰੇ ਜਿਹੜੇ ਗਲਤ ਕੰਮ ਮਨੁੱਖ ਕਰਦਾ ਆ, ਕਈ ਵੇਲੇ ਮੌਤ ਦੇ ਡਰ ਤੋਂ, ਮੌਤ ਦੇ ਡਰ ਦੇ ਅਧੀਨ ਹੋ ਕੇ ਹੀ ਕਰਦਾ ਆ, ਡਰ ਜਾਂਦਾ ਆ। ਜਦੋਂ ਕਿਸੇ ਨੇ ਸੱਚ ਦੇ ਰਾਹ 'ਤੇ ਚੱਲਣਾ ਹੋਵੇ, ਦੋ ਹੀ ਤਰੀਕੇ ਹੁੰਦੇ ਨੇ ਉਹਨੂੰ ਤੜਕਾਉਣ ਵਾਸਤੇ। ਇੱਕ ਤਾਂ ਹੁੰਦਾ ਉਹਨੂੰ ਲਾਲਚ ਦੇ ਦਿਉ, ਦੂਸਰਾ ਹੁੰਦਾ ਉਹਨੂੰ ਮੌਤ ਦਾ ਡਰਾਵਾ ਦੇ ਦਿਉ। ਮੌਤ ਦੇ ਡਰ ਤੋਂ ਬੰਦਾ ਫਿਰ ਉਹ ਸੱਚ ਦੇ ਰਾਹ ਤੋਂ ਆਪਣੇ ਕਦਮ ਪਿੱਛੇ ਕਰ ਲੈਂਦਾ। ਭਗਤ ਕਬੀਰ ਜੀ ਕਹਿੰਦੇ, ਮੈਂ ਤਾਂ ਹੁਣ ਭਾਈ ਰੱਬ ਨਾਲ ਜੁੜ ਗਿਆ ਹਾਂ, ਹੁਣ ਮੈਨੂੰ ਮੌਤ ਦਾ ਵੀ ਡਰ ਨਹੀਂ ਹੈਗਾ, ਕਿਸੇ ਚੀਜ਼ ਦਾ ਡਰ ਨਹੀਂ ਹੈਗਾ, ਕਿਉਂਕਿ ਮੇਰਾ ਮਨ ਹੁਣ ਡਿੱਗਦਾ ਹੀ ਨਹੀਂ। ਡਿੱਗਦਾ ਕਿੱਥੇ ਆ? ਵਿਕਾਰਾਂ 'ਚ ਨਹੀਂ ਡਿੱਗਦਾ, ਔਗਣਾਂ 'ਚ ਨਹੀਂ ਡਿੱਗਦਾ, ਹੁਣ ਇਹ ਰੱਬੀ ਗੁਣਾਂ ਦੇ ਵਿੱਚ ਜੁੜ ਗਿਆ ਹੈ, ਗੁਰੂ ਦੀ ਸੱਚੀ ਮੱਤ ਦੇ ਵਿੱਚ ਜੁੜ ਗਿਆ ਹੈ। ਚਰਨ ਕਮਲ ਚਿੱਤ ਰਹੇ ਉਸ ਸਮਾਏ, ਉੱਥੇ ਸਮਾ ਗਿਆ, ਇੱਕਮਿਕ ਹੋ ਗਿਆ ਉਸ ਰੱਬ ਦੇ ਸੱਚੀ ਵਿਚਾਰਧਾਰਾ ਦੇ ਨਾਲ, ਹੁਣ ਥੱਲੇ ਆਏਗਾ ਹੀ ਨਹੀਂ, ਡਿੱਗੇਗਾ ਹੀ ਨਹੀਂ। ਸੋ
ਇੱਕ ਅੱਗੇ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਹੁਣ ਆਪਾਂ ਇਹ ਦੇਖੀਏ ਇੱਥੇ ਜਿਹੜਾ ਜੰਜੀਰ ਸ਼ਬਦ ਆ ਨਾ, ਹੁਣ ਇੱਥੇ ਇਸ ਸ਼ਬਦ ਵਿੱਚ ਜੰਜੀਰ ਇੱਕ ਵੱਖਰੇ ਅਰਥ ਵਿੱਚ ਆਇਆ। ਪਹਿਲੀ ਗੱਲ ਆਪਾਂ ਇਹ ਵਿਚਾਰ ਲਈਏ ਕਿ ਗੰਗਾ ਦੀ ਲਹਿਰ ਦੇ ਨਾਲ ਮੇਰੀ ਜੰਜੀਰ ਟੁੱਟ ਗਈ। ਜਿਹੜੀਆਂ ਲੋਹੇ ਦੀਆਂ ਆ ਸੰਗਲ ਹੁੰਦਾ

0: ਕਿ ਉਹ ਮੰਦਰ ਨਹੀਂ ਘੁਮਾ ਸਕਦਾ? ਜੇ ਉਹ ਇੰਨਾ ਸ਼ਕਤੀਸ਼ਾਲੀ ਹੈ ਕਿ ਉਹ ਮੰਦਰ ਘੁਮਾ ਸਕਦਾ ਤਾਂ ਫਿਰ ਆਪਾਂ ਕਿਉਂ ਨਹੀਂ ਮੰਨਦੇ? ਸਵਾਲ ਉਹਨਾਂ ਦਾ ਬਹੁਤ ਵਧੀਆ ਸੀਗਾ, ਬੜੇ ਪਿਆਰ ਨਾਲ ਉਹਨਾਂ ਨੇ ਸਵਾਲ ਕੀਤਾ ਵੀ ਮੇਰੇ ਮਨ ਵਿੱਚ ਇਹ ਸ਼ੰਕਾ ਆ। ਉਹਦਾ ਜਵਾਬ ਇਹ ਆ ਕਿ ਰੱਬ ਵਾਸਤੇ ਕੋਈ ਮੰਦਰ ਘੁਮਾਉਣਾ ਜਾਂ ਇਸ ਤਰ੍ਹਾਂ ਜੰਜੀਰਾਂ ਤੋੜ ਦੇਣੀਆਂ ਕੋਈ ਵੱਡਾ ਕੰਮ ਨਹੀਂ ਹੈ। ਇਹ ਤਾਂ ਮੈਂ ਕਹਾਂ ਚੁਟਕੀ ਭਰ ਖੇਡ ਆ ਉਹਦੇ ਵਾਸਤੇ। ਜਿਹੜਾ ਰੱਬ, ਉਸ ਵੀਰ ਨੇ ਵੀ ਗੱਲ ਕੀਤੀ ਸੀ, ਧਰਤੀ ਆ ਕਿੱਡਾ ਵੱਡਾ ਗੋਲਾ ਆ, ਕਿੰਨੀ ਸਪੀਡ ਦੇ ਨਾਲ ਆਕਾਸ਼ ਦੇ ਵਿੱਚ ਦੌੜ ਰਹੀ ਆ, ਪਤਾ ਨਹੀਂ ਕਿੰਨੇ ਹਜ਼ਾਰ ਲੱਖ, ਮੈਨੂੰ ਹੁਣ ਯਾਦ ਨਹੀਂ ਹੈਗਾ, ਉਨੀ ਸਪੀਡ ਦੇ ਨਾਲ 60,000 ਮੇਰਾ ਖਿਆਲ ਮਾਈਲ ਦੀ ਸਪੀਡ ਦੇ ਨਾਲ ਦੌੜ ਰਹੀ ਆ। ਉਹਨੂੰ ਕੋਈ ਇੰਜਣ ਨਹੀਂ ਲੱਗਾ, ਉਹਦੇ ਅੰਦਰ ਕੋਈ ਪੈਟਰੋਲ ਨਹੀਂ ਪਾਇਆ ਹੋਇਆ, ਕੋਈ ਉਹਨੂੰ ਸਟੇਅਰਿੰਗ ਨਹੀਂ ਸਟੇਅਰ ਨਹੀਂ ਕਰ ਰਿਹਾ, ਕੋਈ ਸਟੇਅਰਿੰਗ ਨਹੀਂ ਹੈਗਾ, ਕੋਈ ਉਹ 'ਚ ਉਹ ਸਿਸਟਮ ਨਹੀਂ ਲੱਗਾ। ਉਹ ਇੱਕ ਮਿੱਟੀ ਦਾ ਗੋਲਾ ਆ ਅਤੇ ਬਿਲਕੁਲ ਆਪਣੇ ਉਸ ਜਗ੍ਹਾ ਦੇ ਉੱਤੇ ਫੁੱਲ ਸਪੀਡ ਨਾਲ ਦੌੜੀ ਜਾ ਰਿਹਾ ਅਤੇ ਉਹਦਾ ਤੇਲ, ਉਹਦੀ ਐਨਰਜੀ ਖਤਮ ਹੀ ਨਹੀਂ ਹੋ ਰਹੀ। ਜਿਹੜਾ ਰੱਬ ਐਡਾ ਕੁਛ ਕਰ ਸਕਦਾ, ਕਿੱਡੀ ਤਕੜੀ ਯੂਨੀਵਰਸ ਬਣਾਤੀ, ਆਹ ਜਿਹੜੀਆਂ ਚੀਜ਼ਾਂ ਨਾ, ਮੰਦਰ ਘੁਮਾਉਣਾ, ਚੇਨ ਤੋੜ ਦੇਣੀ, ਤਾਂ ਬਹੁਤ ਛੋਟੀ ਹੈ, ਤਾਂ ਮੈਂ ਕਹਾਂਗਾ ਰੱਬ ਨੂੰ ਤੁਸੀਂ ਬਹੁਤ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਇਹ ਦੇਖਣੀ ਆ ਕਿ ਉੱਥੇ ਮੰਦਰ ਘੁਮਾਇਆ ਕਿਉਂ ਜਾ ਰਿਹਾ ਆ, ਇਹ ਨਹੀਂ ਕਿ ਰੱਬ ਨਹੀਂ ਘੁਮਾ ਸਕਦਾ। ਮੰਦਰ ਘੁਮਾਉਣ ਦੇ ਪਿੱਛੇ ਵਜ੍ਹਾ ਕੀ ਆ? ਮੰਦਰ ਘੁਮਾਉਣ ਦੇ ਪਿੱਛੇ ਵਜ੍ਹਾ ਆ ਉਸ ਪੁਰਾਣਿਕ ਕਥਾਵਾਂ ਦੀ ਪ੍ਰਸ਼ੰਸਾ ਕਰਨੀ, ਪੁਰਾਣਿਕ ਕਥਾਵਾਂ ਦੇ ਨਾਲ ਉਹਨਾਂ ਦੇ ਪਾਤਰਾਂ ਦੇ ਨਾਲ ਮਨੁੱਖਾਂ ਨੂੰ ਜੋੜਨਾ, ਮਨੁੱਖਾਂ ਨੂੰ ਉਸੀ ਜੰਜੀਰ ਦੇ ਵਿੱਚ ਬੰਨਣਾ ਜਿਸ ਜੰਜੀਰ ਦੇ ਵਿੱਚੋਂ ਗੁਰੂ ਸਾਹਿਬ ਦੀ ਬਾਣੀ ਸਾਨੂੰ ਕੱਢਣਾ ਚਾਹ ਰਹੀ ਹੈ। ਮੰਦਰ ਘੁਮਾਉਣ ਦੇ ਪਿੱਛੇ ਕੋਈ ਰੱਬ ਦੀ ਪ੍ਰਸ਼ੰਸਾ ਨਹੀਂ। ਰੱਬ ਦੀ ਪ੍ਰਸ਼ੰਸਾ ਕਰਨੀ ਹੋਵੇ ਤਾਂ ਬਹੁਤ ਚੀਜ਼ਾਂ ਨੇ, ਅਸੀਂ ਯੂਨੀਵਰਸ ਵਿੱਚ ਦੇਖ ਲਈਏ ਤਾਂ ਉਹਦੇ ਬਰਾਬਰ ਕੁਛ ਵੀ ਨਹੀਂ ਹੈ। ਮੰਦਰ ਘੁਮਾਉਣਾ ਤਾਂ ਚੁਟਕੀ ਦਾ ਖੇਲ ਹੈ ਉਹਦੇ ਵਾਸਤੇ, ਪਰ ਇਹ ਇੱਕ ਸ਼ੈਤਾਨੀ ਕੀਤੀ ਜਾ ਰਹੀ ਹੈ, ਗੁਰਬਾਣੀ ਦੇ ਸ਼ਬਦਾਂ ਦੀ ਮਿਸਇੰਟਰਪ੍ਰੀਟੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਜੋ ਹੈ ਉਹਨਾਂ ਜੰਜੀਰਾਂ 'ਚੋਂ ਬਾਹਰ ਨਾ ਨਿਕਲ ਸਕਣ, ਉਹਨਾਂ ਨੂੰ ਉਸੇ ਜੰਜੀਰਾਂ ਦੇ ਵਿੱਚ ਫਿਰ ਫਸਾ ਲਓ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਹੁਣ ਇੱਥੇ ਗੰਗਾ ਦੀ ਲਹਿਰ ਕੀ ਆ? ਗਿਆਨ ਦੀ ਜ਼ਬਰਦਸਤ ਲਹਿਰ, ਗੁਰੂ ਦੇ ਸੱਚੇ ਗਿਆਨ ਦੀ ਲਹਿਰ। ਹੁਣ ਅੱਜ ਇਸ ਸ਼ਬਦ ਦੇ ਵਿੱਚੋਂ ਇੱਕ ਗੰਗਾ ਦੀ ਲਹਿਰ ਸਾਡੇ ਮਨ ਦੇ ਵਿੱਚ ਆਉਣੀ ਆ, ਸੱਚੇ ਗਿਆਨ ਦੀ। ਜਿਹਨੇ ਜਿਹੜੀਆਂ ਇਸ ਇਸ ਸ਼ਬਦ ਦੇ ਨਾਲ ਜਿਹੜੀ ਕਹਾਣੀ ਜੁੜੀ ਹੋਈ ਸੀ ਇੱਕ ਝੂਠੀ, ਉਸ ਕਹਾਣੀ ਦੀ ਜੰਜੀਰ ਨੂੰ ਅੱਜ ਇਸ ਸ਼ਬਦ ਦੀ ਵਿਚਾਰ ਨੇ ਤੋੜ ਦੇਣਾ ਆ। ਅੱਜ ਦੀ ਕਲਾਸ ਦੇ ਵਿੱਚ ਗੰਗਾ ਦੀ ਲਹਿਰ ਇਸ ਸ਼ਬਦ ਵਿੱਚੋਂ ਨਿਕਲਣੀ ਆ, ਜਿਹਨੇ ਸਾਡੇ ਮਨ ਦੇ ਅੰਦਰ ਇੱਕ ਭਰਮ ਪੈਦਾ ਕੀਤਾ ਸੀ, ਉਹ ਜੰਜੀਰ ਪਈ ਹੋਈ ਸੀ, ਉਹ ਤੋੜ ਦੇਣੀ ਅੱਜ ਗੁਰੂ ਦੇ ਸ਼ਬਦ ਦੇ ਵਿਚਾਰ ਨੇ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਜਿਵੇਂ ਭਗਤ ਕਬੀਰ ਜੀ ਕਹਿੰਦੇ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ। ਸੋ ਇਹ ਬਾਹਰੀ ਪਾਣੀ ਦੀ ਗੱਲ ਨਹੀਂ ਹੋ ਰਹੀ, ਬਾਹਰੋਂ ਪਾਣੀ ਇਸ ਤਰ੍ਹਾਂ ਜੰਜੀਰਾਂ ਨਹੀਂ ਤੋੜਦਾ, ਠੀਕ ਹੈ ਨਾ। ਗੰਗਾ ਜਲ ਗੁਰ ਗੋਬਿੰਦ ਨਾਮ, ਗੋਬਿੰਦ ਦੇ ਨਾਮ ਦੀ ਲਹਿਰ, ਉਹਦੇ ਸੱਚੇ ਗਿਆਨ ਦੀ ਲਹਿਰ, ਸੱਚੀ ਪ੍ਰੀਤ ਦੀ ਲਹਿਰ, ਇੱਕ ਇਸ਼ਕ ਅੰਦਰ ਜਾਗਿਆ ਜਿਹਨੇ ਵਹਿਮਾਂ ਭਰਮਾਂ ਪਖੰਡ ਦੀ ਝੂਠ ਦੀ ਔਗਣਾਂ ਦੀ ਵਿਕਾਰਾਂ ਦੀ ਜੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ। ਆਹ ਤੁਹਾਨੂੰ ਮੈਂ ਇੱਕ ਵੀਡੀਓ ਸ਼ੋਅ ਕਰਦਾ ਹਾਂ, ਇਹ ਧਰੂ ਰਾਠੀ ਕਾਫੀ ਫੇਮਸ ਯੂਟਿਊਬਰ ਹੈਗਾ ਆ। ਵੀਡੀਓ ਤਾਂ ਇਹਦੀ ਪੂਰੀ ਬਹੁਤ ਲੰਮੀ ਹੈ, ਤੁਸੀਂ ਸਾਰੀ ਵੇਖਣੀ ਹੋਵੇ ਤਾਂ ਇਹਨਾਂ ਦੇ ਯੂਟਿਊਬ ਦੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ। 2 ਮਿੰਟ ਦਾ ਕਲਿੱਪ ਆ ਗੰਗਾ ਦੇ ਸੰਬੰਧ ਦੇ ਵਿੱਚ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ।
1: ऑलरेडी ज्यादा था ये 3 से। 16 जनवरी को संगम में BOD 5.09 मिलीग्राम पर लीटर था, यानी लिमिट से लगभग 2 गुना। 24 जनवरी को ये 4.08 मिलीग्राम पर लीटर और 5.29 मिलीग्राम पर लीटर। इसी तरह CPCB ने नेशनल ग्रीन ट्रिब्यूनल को दी गई अपनी रिपोर्ट में बताया कि महाकुंभ की सभी मॉनिटर्ड लोकेशंस पर फीकल कोलिफॉर्म बैक्टीरिया भी मैक्सिमम लिमिट से ज्यादा था। ये दूसरा तरीका है पानी में गंदगी मेजर करने का। फीकल कोलिफॉर्म एक तरह के बैक्टीरिया का टाइप है जो इंसानों और जानवरों की फीसीज में पाए जाते हैं। फीसीज का मतलब मल या शौच। जब लोग लैट्रीन करते हैं तो उसमें फीकल कोलिफॉर्म बैक्टीरिया की बहुत ज्यादा हाई मात्रा मौजूद होती है, इसलिए एक अच्छा इंडिकेटर है वाटर क्वालिटी टेस्ट करने के लिए। 2004 में मिनिस्ट्री ऑफ अर्बन डेवलपमेंट द्वारा बनाई गई एक कमेटी ने कहा कि फीकल कोलिफॉर्म का डिजायरेबल लेवल है 500 MPN पर 100 ml और मैक्सिमम लेवल है 2500 MPN पर 100 ml। MPN का मतलब है यहाँ पर मोस्ट प्रोबेबल नंबर, ये एक मेजर करने का तरीका है MPN पर 100 ml की यहाँ यूनिट्स। तो नहाने लायक पानी के लिए किसी भी हालत में 2500 से

0: ज्यादा फीकल कॉलिफॉर्म कंटेंट नहीं होना चाहिए। वर्ल्ड हेल्थ ऑर्गेनाइजेशन के स्टैंडर्ड्स और भी स्ट्रिक्ट हैं। उनका कहना है कि अगर पानी पीने लायक हो तो उसमें 0 MPN/100 ml का फीकल कॉलिफॉर्म होना चाहिए। आइडियली बिल्कुल भी नहीं होना चाहिए ये बैक्टीरिया पानी में, लेकिन एट वर्स्ट नहाने लायक होने के लिए यहाँ हम 2500 की लिमिट मान लेते हैं। महाकुंभ में फीकल कॉलिफॉर्म कॉन्टेंट कितना था, यहाँ CPCB की वेबसाइट देखिए जाए। 20 जनवरी को संगम में इसका लेवल 49,000 MPN/100 ml पाया गया। यमुना नदी का पानी संगम से जस्ट पहले 33,000 MPN/100 ml पाया गया। 4 फरवरी को गंगा नदी शास्त्री पुल पर 11,000 MPN, संगम पर 7,900 MPN। सरकारी वेबसाइट है, मेरी बातों पर यकीन नहीं होता तो इस वेबसाइट का लिंक नीचे डिस्क्रिप्शन में।
1: सो छोटा जिहा क्लिप बेसिकली तुहानू तुहाडे नाल सांझा कीता आ। पूरी वीडियो तुसीं देख लियो कि जो गंगा जां यमुना दा पाणी है उह इन्ना गंदा आ कि जिहड़ी लिमिट वी हैगी आ उहदे तों कई कई गुणा ज़्यादा गंदा। उहदे विच कई तर्हां दे बैक्टीरिया, कई तर्हां दा की कुछ है, तां उह तां हत्थ पाउण दे लायक वी नहीं हैगा। जिहनूं साडे धर्म दे आगू उत्थे जा के इशनान करके आए ने कि जी इहदे नाल मैल लथ जाणी आ। सो कहण तों भाव गंगा की लहर मेरी टुट्टी जंजीर, जिहड़ा दरिया उहदे विच इन्नी शक्ति नहीं हैगी, जे कहिंदे इहदे विच बहुत शक्ति आ गंगा दे विच, उह आपणे अंदरों इह बैक्टीरिया नहीं खत्म कर सकिया, आपणे अंदरों गंदगी नहीं बाहर कढ के सट सकिया, तां उह भगत कबीर जी दीआं जंजीरां तोड़ के उहनूं उपर किद्दां उठा देगा। पहला असीं तां मन्नीए जे गंगा दे अंदर कोई शक्ति होवे, वी इन्ना असीं मनुख गंदगी पा रहा, तो गंदगी कढ के बाहर सुट्टी जा रही है, गंगा च कोई शक्ति हैगी है। सो ये असल दे विच कोई शक्ति नहीं है, ये जंजीरां मनुख दे मन नूं पाईआं होईआं ने। सो ये जिहड़ी गल हैगी आ, ये उहनां लोकां दे मूँह दे उत्ते भी करारी चोट है जिहड़े धर्म नूं बाहरी कर्मकांडां तक सीमित रखना चाहुंदे ने। गंगा की है, साडे अंदर ही जो गुरु दी मत है, जो रब दा सच्चा ज्ञान है, उहदी लहर जदों साडे अंदर आउंदी है ना, तां अंदरों जिहड़ी जंजीर आ वहमां दी, भरमां दी, पखंड दी, उह टुट जांदी है। सो ज्ञान रूपी गंगा दी लहर ने मेरियां विकारां दियां जंजीरां तोड़ दित्तियां हन, ये इहदा अर्थ है गंगा की लहर मेरी टुट्टी जंजीर। जिवें भगत कबीर जी ही इहनूं इक होर अंदाज दे नाल बयान करदे ने बाणी दे विच, कहिंदे देखो भाई ज्ञान की आई आंधी, गंगा दी लहर, इत्थे गंगा की लहर आख दित्ता, इत्थे ज्ञान की आई आंधी आख दित्ता। वी सच्चे ज्ञान दी जदों लहर आई, सच्चे ज्ञान दी जदों हनेरी आई, मेरी टुट्टी जंजीर सबै उडानी भ्रम की टाटी। सारे भ्रम दियां टाटियां जिहड़े झौंपड़ियां जंजीरां सी उह टुट गईआं, रहे ना माया बांधी। हुण माया दे विच, विकारां दे विच, ब्राह्मणां वल्लों सिरजे होए उहनां पखंडां दे विच मेरी सुरत नहीं फसी, आजाद हो गई, जंजीरां तोड़ दित्तियां मैं कर्मकांडां दियां। गंगा की लहर मेरी टुट्टी जंजीर, जां इत्थे शब्द कहिंदे ने सबै उडानी भ्रम की टाटी, रहे ना माया बांधी, सेम ही वचन है। सो जंजीर शब्द दा इस इक्को ही शब्द दे विच दो तरीक्यां नाल अर्थ आया है। नानक औगण जेतड़े तेते गली जंजीर, एक नैगेटिवली भी आया है पहला, जे गुण हूं तां कटियन से भाई से वीर। सो इत्थे जो शब्द है गंग गुसाइन गहर गंभीर, जंजीर बांध कर खरे कबीर, इत्थे पॉजिटिवली जंजीर शब्द आया है। गंगा की लहर मेरी टुट्टी जंजीर, इत्थे जंजीर शब्द नैगेटिवली आया है। जो दोनों अर्थ आपां बाणी चों ही समझे आ, दोनों अर्थ बाणी च मौजूद हन, मैं बाहरों किसी दे विद्वान वल्लों कीते हुए अर्थ नहीं लैके आ रहा। गुरबाणी दे अर्थ गुरबाणी दे विच ही हैगे ने, सिर्फ आपां नूं खोज करनी पएगी। भगत कबीर जी इस चीज़ नूं एक होर तरीके नाल बयान करदे ने, कहिंदे ने कबीर डूबा था, डुब गया ना भगत कबीर जी, कहिंदे मैं डुब गया सी, मैनूं डोबण दी कोशिश कीती गई, मैनूं सैट दित्ता, मैनूं डोब दित्ता, ते गंगा गंगा दे विच, ठीक है ना, उस तों बाद च मैं बच गया। कहिंदे कबीर डूबा था, कहिंदे डुब्या सी मैं, सच्ची पै उभरियो, पर मैं उभर गया, मैं तर गया। किद्दां तरिया? कहिंदे गुण की लहर झबक, आ गुणा दी लहर आई सीगी। भगत कबीर ने अपनी बाणी च आप ही क्लीयर कर दिता, किसी होर नूं पुछण दी लोड़ ही नहीं सानूं। ਨਾ ਸਮਝੀ ਵਾਲੇ ਅਰਥ ਜਾਂ ਨਾ ਕਹਾਣੀਆਂ ਵਾਲੇ ਅਰਥ ਅਸੀਂ ਤਾਂ ਮੰਨਦੇ ਹਾਂ ਕਿਉਂਕਿ ਅਸੀਂ ਸੁਣੀ ਸੁਣਾਈ ਗੱਲ 'ਤੇ ਵਿਸ਼ਵਾਸ ਕਰਦੇ ਹਾਂ, ਆਪ ਆਪਣੀ ਖੋਜ ਨਹੀਂ ਕਰਦੇ। ਜੇ ਅਸੀਂ ਭਗਤ ਕਬੀਰ ਜੀ ਦੀ ਆਪਣੀ ਬਾਣੀ ਹੀ ਸਟੱਡੀ ਕਰ ਲਈਏ ਤਾਂ ਸਾਨੂੰ ਪਤਾ ਲੱਗ ਜਾਣਾ ਸੀ ਵੀ ਕਿਹੜੀ ਲਹਿਰ ਸੀ, ਕਿੱਥੇ ਡੁੱਬ ਰਹੇ ਸੀ ਭਗਤ ਕਬੀਰ ਜੀ। ਕਬੀਰ ਡੁੱਬਾ ਥਾ, ਸੋ ਡੁੱਬਣ ਦਾ ਆ ਮਤਲਬ ਪਾਣੀ 'ਚ ਡੁੱਬਣਾ ਨਹੀਂ ਹੈ, ਸੰਸਾਰਕ ਚਿੰਤਾਵਾਂ ਦੇ ਵਿੱਚ ਡੁੱਬਿਆ ਸੀ ਮੈਂ, ਔਗਣਾਂ ਦੇ ਵਿੱਚ ਡੁੱਬਿਆ ਸੀ, ਆਪਣੀ ਹਉਮੈ ਦੇ ਸਮੁੰਦਰ ਵਿੱਚ ਡੁੱਬਿਆ ਸੀ। ਠੀਕ ਹੈ ਨਾ, ਬਾਹਰਲੇ ਕਰਮ ਕਾਂਡ ਜਿਹੜੇ ਬ੍ਰਾਹਮਣਾਂ ਵੱਲੋਂ ਫੈਲਾਏ ਹੋਏ ਕਰਮ ਕਾਂਡਾਂ ਵਿੱਚ ਡੁੱਬਿਆ ਸੀ, ਫਸਿਆ ਹੋਇਆ ਸੀ, ਇਹ ਅਧਿਆਤਮਿਕ ਤੌਰ ਤੇ ਡੁੱਬਿਆ ਆ। ਕਬੀਰ ਡੁੱਬਾ ਥਾ ਪਰ ਮੈਂ ਬਚ ਗਿਆ, ਪੈ ਉੱਭਰਿਓ, ਮੈਂ ਤਰ ਗਿਆ, ਮੈਂ ਉੱਪਰ ਆ ਗਿਆ। ਕਿਵੇਂ? ਗੁਣ ਕੀ ਲਹਿਰ, ਜਦੋਂ ਸੱਚੇ ਗੁਣਾਂ ਨਾਲ ਜੁੜ ਗਿਆ, ਸੱਚੇ ਗਿਆਨ ਨਾਲ ਜੁੜ ਗਿਆ, ਝਬਕ ਝਬਕ ਤੋਂ ਭਾਵ ਹੈ ਛੇਤੀ ਹੀ ਜਲਦੀ ਹੀ ਆ ਗਿਆ ਮੈਂ ਬਾਹਰ। ਕਬੀਰ ਡੁੱਬਾ ਥਾ, ਬਾਹਰੀ ਕਰਮ ਕਾਂਡਾਂ ਦੇ ਵਿੱਚ ਪਰਮਾਤਮਾ ਦੇ ਗੁਣਾਂ ਦੀ ਜਾਂ ਇਲਾਹੀ ਗਿਆਨ ਦੀ ਇੱਕ ਲਹਿਰ ਆਈ ਤੇ ਝਬਕ ਬੜੀ ਤੇਜ਼ੀ ਦੇ ਨਾਲ ਮੈਂ ਉਸ ਲਹਿਰ ਦੇ ਨਾਲ ਬਾਹਰ ਆ ਗਿਆ, ਬਚ ਗਿਆ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਕਬੀਰ ਜੱਗ ਬੰਨਦਿਓ ਜਹ ਜੇਵਰੀ ਤਹਿ ਮਤ ਬੰਧੋ ਕਬੀਰ। ਜਿਹੜੀ ਜੰਜੀਰ ਦੇ ਵਿੱਚ ਸੰਸਾਰ ਬੱਝਿਆ ਪਿਆ ਨਾ, ਕਬੀਰ ਤੂੰ ਨਾ ਕਿਤੇ ਬੱਝ ਜੀ ਉਸ ਜੰਜੀਰ ਦੇ ਵਿੱਚ। ਸੰਸਾਰ ਕਿਹੜੀ ਜੰਜੀਰ 'ਚ ਬੱਝਿਆ? ਕਰਮ ਕਾਂਡਾਂ ਦੀ ਜੰਜੀਰ ਦੇ ਵਿੱਚ, ਵਹਿਮਾਂ ਭਰਮਾਂ ਦੀ ਜੰਜੀਰ ਦੇ ਵਿੱਚ, ਅਗਿਆਨਤਾ ਦੀ ਰਿਚੁਅਲਿਜ਼ਮ ਦੀ ਜੰਜੀਰਾਂ ਦੇ ਵਿੱਚ ਤਕੜਿਆ ਹੋਇਆ। ਜਹ ਹੈ ਆਟਾ ਲੂਣ ਜਿਉਂ ਸੋਨ ਸਮਾਨ ਸਰੀਰ, ਸੋਨੇ ਵਰਗਾ ਸਰੀਰ ਸੀਗਾ ਤੂੰ ਤਾਂ ਉਸ ਤਰ੍ਹਾਂ ਇਹਦੀ ਪਹਿਚਾਣ ਇਹਦੀ ਹੋਂਦ ਗਵਾਰਿਆ ਜਿਵੇਂ ਆਟੇ ਦੇ ਵਿੱਚ ਲੂਣ ਗਾਇਬ ਹੋ ਜਾਂਦਾ ਹੈ। ਸੋ ਜਿਸ ਮੋਹ ਮਾਇਆ ਦੀ ਰੱਸੀ ਜੇਵਰੀ ਨੇ ਸਾਰੇ ਜਗਤ ਨੂੰ ਬੰਨਿਆ ਹੋਇਆ ਹੈ, ਉਸ ਨਾਲ ਆਪਣੀ ਸੁਰਤ ਨੂੰ ਨਾ ਬੰਨੋ। ਕਬੀਰ ਜੱਗ ਬੰਨਦਿਓ ਜਹ ਜੇਵਰੀ ਤਹਿ ਮਤ ਬੰਧੋ ਕਬੀਰ। ਠੀਕ ਹੈ ਨਾ, ਤੇ ਅੱਗੇ ਸ਼ਬਦ ਦੇ ਵਿੱਚ ਅਖੀਰਲੇ ਪੜਾਅ ਦੇ ਵਿੱਚ ਆਉਂਦਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਮ੍ਰਿਗਸ਼ਾਲਾ ਕੀ ਆ? ਹਿਰਨ ਦੀ ਖੱਲ ਨੂੰ ਮ੍ਰਿਗਸ਼ਾਲਾ ਆਖਦੇ ਨੇ। ਹੁਣ ਜੇ ਗੰਗਾ ਆਪਣੇ ਵਿੱਚੋਂ ਮ੍ਰਿਗਸ਼ਾਲਾ ਪ੍ਰਗਟ ਕਰਕੇ ਉਹਨੂੰ ਫਲੋਟ ਕਰਕੇ ਉੱਤੇ ਭਗਤ ਕਬੀਰ ਜੀ ਨੂੰ ਬਿਠਾ ਸਕਦੀ ਹੈ ਤਾਂ ਫਿਰ ਇੰਨੀ ਗੰਦਗੀ ਕਿਉਂ ਨਹੀਂ ਆਪਣੀ ਸਾਫ਼ ਕਰ ਸਕਦੀ? ਸੋ ਮ੍ਰਿਗਸ਼ਾਲਾ ਕੀ ਹੈ? ਮ੍ਰਿਗਸ਼ਾਲਾ ਅੱਖਰੀ ਅਰਥ ਹਿਰਨ ਦੀ ਖੱਲ ਹੁੰਦੀ ਆ। ਇਹ ਅਸਲ ਦੇ ਵਿੱਚ ਗੁਰਬਾਣੀ ਦੇ ਵਿੱਚ ਜਿਹੜਾ ਇਹਦਾ ਭਾਵ ਅਰਥ ਆ ਉਹ ਮਾਨਸਿਕ ਪ੍ਰਭੂ ਸੱਤਾ ਆ, ਮੈਂਟਲ ਸੋਵਰੈਨਿਟੀ ਦਾ ਪ੍ਰਤੀਕ ਆ। ਸੋ ਜੋ ਪੁਰਾਣੇ ਸਮੇਂ ਦੇ ਵਿੱਚ ਮ੍ਰਿਗਸ਼ਾਲਾ ਸੀ ਉਹਦੇ ਉੱਤੇ ਕੋਈ ਸਾਧੂ ਸੰਤ ਤਿਆਗੀ ਇਸ ਤਰ੍ਹਾਂ ਬੈਠਦੇ ਹੁੰਦੇ ਸੀ। ਉਹ ਇਹ ਵੀ ਬੈਠਦੇ ਸੀ ਕਿ ਥੱਲਿਓਂ ਕੀੜੇ ਮਕੌੜੇ ਨਹੀਂ ਆਉਂਦੇ ਉੱਪਰ, ਥੱਲਿਓਂ ਆਪਣਾ ਥੋੜ੍ਹਾ ਜਿਹਾ ਆਸਣ ਬਣਾ ਲੈਂਦੇ ਨੇ ਸਾਫ਼ ਸੁਥਰੀ ਜਗ੍ਹਾ 'ਤੇ ਬੈਠਦੇ ਨੇ ਆਪਣੇ ਵੱਲੋਂ, ਹੈ ਨਾ। ਸੋ ਇੱਥੇ ਮ੍ਰਿਗਸ਼ਾਲਾ ਦਾ ਗੁਰਬਾਣੀ ਦੇ ਵਿੱਚ ਕੀ ਅਰਥ ਬਣਦਾ ਹੈ ਕਿ ਮੈਂ ਹੁਣ ਗੁਰੂ ਦੇ ਗਿਆਨ ਦੀ ਉਸ ਮ੍ਰਿਗਸ਼ਾਲਾ 'ਤੇ ਬੈਠ ਗਿਆ ਹਾਂ। ਮੇਰਾ ਮਨ ਫਿਜ਼ੀਕਲ ਬੈਠਣਾ ਨਹੀਂ, ਸੁਰਤ ਦਾ ਬੈਠਣਾ ਹੈ। ਮੇਰੀ ਸੁਰਤ ਕਿੱਥੇ ਬੈਠੀ ਆ? ਕਿਉਂਕਿ ਜੰਜੀਰਾਂ ਕਿੱਥੇ ਟੁੱਟੀਆਂ ਸੀ? ਡੁੱਬ ਕੌਣ ਰਿਹਾ ਸੀ? ਕਿਹੜੀ ਉਹ ਲਹਿਰ ਸੀ? ਔਗਣਾਂ ਦੀ ਲਹਿਰ ਸੀ, ਡੁੱਬ ਮਨ ਰਿਹਾ ਸੀ। ਠੀਕ ਹੈ ਨਾ, ਮਨ ਦੇ ਵਿੱਚ ਜਦੋਂ ਗਿਆਨ ਆਇਆ ਅਤੇ ਜੰਜੀਰਾਂ ਟੁੱਟ ਗਈਆਂ ਤਾਂ ਮਨ ਹੀ ਬੈਠਾ ਨਾ ਉੱਪਰ। ਫਿਰ ਮਨ ਕਿੱਥੇ ਬੈਠ ਗਿਆ? ਮ੍ਰਿਗਸ਼ਾਲਾ 'ਤੇ ਬੈਠ ਗਿਆ। ਮ੍ਰਿਗਸ਼ਾਲਾ ਕੀ ਆ? ਸੰਸਾਰ ਦੀ ਨਕਾਰਾਤਮਕ ਸੋਚ ਤੋਂ ਉੱਪਰ ਉੱਠ ਕੇ ਗੁਰੂ ਦੀ ਮੱਤ ਦੇ ਉੱਤੇ ਬੈਠ ਗਿਆ, ਪਰ ਬੈਠੇ ਕਬੀਰ। ਸੋ ਜਿਵੇਂ ਮ੍ਰਿਗਸ਼ਾਲਾ ਇਨਸਾਨ ਨੂੰ ਜ਼ਮੀਨ ਦੀ ਠੰਡਕ ਜਾਂ ਨਮੀ ਤੋਂ ਬਚਾਉਂਦੀ ਹੈ, ਉਵੇਂ ਹੀ ਗੁਰੂ ਦਾ ਗਿਆਨ ਇਨਸਾਨ ਨੂੰ ਸੰਸਾਰ ਦੀ ਨਕਾਰਾਤਮਕ ਸੋਚ ਤੋਂ ਬਚਾ ਕੇ ਆਈਸੋਲੇਟ ਕਰ ਦਿੰਦਾ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਸੋ ਇਹ ਬੇਸਿਕਲੀ ਇੱਕ ਮਨ ਦੀ ਸ਼ਾਹੀ ਅਵਸਥਾ ਦਾ ਨਾਮ ਆ, ਜਿੱਥੇ ਮਨ ਇੱਕ ਮਿੱਕ ਰੱਬੀ ਸੋਚ ਦੇ ਨਾਲ ਗੁਰੂ ਦੀ ਮੱਤ ਦੇ ਨਾਲ ਜੁੜ ਜਾਂਦਾ ਆ। ਸੋ ਇਟਸ ਅ ਨਾਨ ਰਿਐਕਟਿਵ ਫੋਕਸ ਬੇਸਿਕਲੀ। ਇਟਸ ਅ ਜਦੋਂ ਜੀਵ ਔਗਣਾਂ ਦੀਆਂ ਜੰਜੀਰਾਂ ਤੋੜ ਕੇ ਇੱਕ ਆਸਣ 'ਤੇ ਬੈਠਦਾ ਆ ਤਾਂ ਉਹ ਸੰਸਾਰ ਦੀ ਭੀੜ ਵਿੱਚ ਹੁੰਦੇ ਹੋਏ ਵੀ ਆਪਣੇ ਆਪ ਨੂੰ ਇੱਕ ਹਾਈ ਪਰਪਸ ਦੇ ਨਾਲ ਜੋੜ ਕੇ ਰੱਖਦਾ ਆ। ਇਹ ਮਨ ਦੀ ਉਸ ਉੱਚੀ ਅਵਸਥਾ ਦਾ ਨਾਮ ਹੈ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਇਹਨੂੰ ਗੁਰੂ ਨਾਨਕ ਪਾਤਸ਼ਾਹ ਐਵੇਂ ਵੀ ਲਿਖਦੇ ਨੇ, ਕਹਿੰਦੇ ਨੇ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਹੁਣ ਜੇ ਇਸੇ ਤਰ੍ਹਾਂ ਆਪਾਂ ਇਸ ਸ਼ਬਦ ਦਾ ਵੀ ਅਰਥ ਅੱਖਰੀ ਕਰ ਲਈਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਉੱਥੇ ਘਰ ਬਣਾਇਆ ਆਪਣਾ ਜਿੱਥੇ ਨਾ ਮੌਤ ਆ ਅਤੇ ਨਾ ਜਨਮ ਆ। ਕੀ ਅਰਥ ਕਰਾਂਗੇ ਆਪਾਂ? ਕਿੱਥੇ ਆ ਉਹ ਘਰ ਬਾਬੇ ਨਾਨਕ ਦਾ? ਗੁਰਬਾਣੀ ਵਿੱਚ ਤਾਂ ਲਿਖਿਆ, ਗੁਰੂ ਸਾਹਿਬ ਕਹਿੰਦੇ ਮੈਂ ਤਾਂ ਉੱਥੇ ਘਰ ਪਾ ਲਿਆ ਭਾਈ, ਇੱਥੇ ਨਾ ਜਨਮ ਹੁੰਦਾ ਅਤੇ ਨਾ ਮੌਤ ਹੁੰਦੀ ਆ। ਉਹ ਕਿਹੜਾ ਘਰ ਆ? ਕਿੱਥੇ ਪਾਇਆ? ਕੋਈ ਫਿਜ਼ੀਕਲ ਘਰ ਦੀ ਗੱਲ ਹੋ ਰਹੀ ਆ? ਨਹੀਂ, ਉਹ ਘਰ ਕਿੱਥੇ ਪਾਇਆ? ਉਹ ਸੁਰਤ ਵਿੱਚ ਘਰ ਪਾਇਆ ਆ। ਸੁਰਤ ਮੇਰੀ ਇੱਥੇ ਬੈਠ ਗਈ ਆ, ਇੱਥੇ ਘਰ ਦੇ ਵਿੱਚ ਟਿਕ ਗਈ ਆ, ਜਿਹਨੂੰ ਬਾਣੀ ਦੇ ਵਿੱਚ ਨਿੱਜ ਘਰ ਵੀ ਆਖਿਆ, ਜਿਹਨੂੰ ਦਸਮ ਦੁਆਰ ਵੀ ਆਖਿਆ, ਜਿਹਨੂੰ ਚੌਥਾ ਪਦ ਵੀ ਆਖਿਆ, ਹੋਰ ਕਈ ਸ਼ਬਦ ਆਖੇ ਨੇ। ਸੁਰਤ ਦੀ ਉਹ ਅਵਸਥਾ 'ਤੇ ਮੈਂ ਘਰ ਪਾ ਲਿਆ, ਮੈਂ ਉੱਥੇ ਚੱਲ ਗਿਆ, ਉੱਥੇ ਪਹੁੰਚ ਗਿਆ, ਉੱਥੇ ਬੈਠ ਗਿਆ ਜਿੱਥੇ ਨਾ ਮ੍ਰਿਤ ਨਾ ਜਨਮ ਜਰਾ ਬੁਢੇਪਾ ਵੀ ਨਹੀਂ ਆਉਂਦਾ। ਕਿਹੜਾ ਘਰ ਆ ਵੀ ਜਿੱਥੇ ਬੁੱਢਾ ਵੀ ਨਹੀਂ ਹੁੰਦਾ ਮਨੁੱਖ? ਬੁਢੇਪੇ ਦਾ ਅਰਥ ਹੈ ਤੋਂ ਭਾਵ ਕਮਜ਼ੋਰੀ ਦੇ ਨਾਲ, ਜਦੋਂ ਮਨੁੱਖ ਬੁਢੇਪੇ ਚਲਾ ਜਾਂਦਾ ਸਰੀਰ ਕਮਜ਼ੋਰ ਹੋ ਜਾਂਦਾ। ਪਰ ਇੱਥੇ ਸਾਰੇ ਮਨ ਦੀ ਗੱਲ ਹੋ ਰਹੀ ਹੈ। ਜਦੋਂ ਮਨ ਕਮਜ਼ੋਰ ਹੋਵੇ ਤਾਂ ਫਿਰ ਮਨ ਫਸ ਜਾਂਦਾ ਆ, ਮਨ ਡਿੱਗ ਜਾਂਦਾ, ਮਨ ਡੋਲ ਜਾਂਦਾ ਆ। ਮ੍ਰਿਤ ਨਾ ਜਨਮ, ਨਾ ਉੱਥੇ ਮੌਤ ਆਉਂਦੀ ਹੈ ਨਾ ਉੱਥੇ ਜਨਮ ਹੁੰਦਾ ਆ। ਸੋ ਉਹ ਕਿਹੋ ਜਿਹਾ ਘਰ ਹੋਇਆ? ਮੈਂ ਜੰਮਿਆ ਵੀ ਨਹੀਂ ਅਤੇ ਮਰਿਆ ਵੀ ਨਹੀਂ। ਜੇ ਫਿਜ਼ੀਕਲੀ ਤੁਸੀਂ ਦੇਖੋਗੇ ਤਾਂ ਉਹ ਫਿਰ ਉਹ ਮਨੁੱਖ ਦੀ ਹੋਂਦ ਹੀ ਕੀ ਹੋਈ? ਨਾ ਉਹ ਜੰਮ ਰਿਹਾ ਅਤੇ ਨਾ ਹੀ ਉਹ ਮਰ ਰਿਹਾ, ਤਾਂ ਫਿਰ ਕਿੱਦਾਂ ਬੈਠਾ ਉਸ ਘਰ ਵਿੱਚ ਪਾ ਕੇ ਉਹ? ਮ੍ਰਿਤ ਨਾ ਜਨਮ ਜਰਾ ਤੋਂ ਭਾਵ ਕੀ ਹੈ ਕਿ ਨਾ ਮੇਰੇ ਅੰਦਰੋਂ ਔਗਣ ਮ੍ਰਿਤ ਹੁੰਦੇ ਨੇ, ਮਰਦੇ ਨੇ, ਅਤੇ ਨਾ ਮੇਰੇ ਅੰਦਰ ਸੋਰੀ ਨਾ ਮੇਰੇ ਅੰਦਰੋਂ ਗੁਣ ਮਰਦੇ ਨੇ ਅਤੇ ਨਾ ਮੇਰੇ ਅੰਦਰ ਔਗਣ ਜਨਮ ਲੈਂਦੇ ਨੇ। ਔਗਣਾਂ ਦਾ ਜਨਮ ਨਹੀਂ ਹੁੰਦਾ, ਗੁਣਾਂ ਦੀ ਮੌਤ ਨਹੀਂ ਹੁੰਦੀ, ਅਤੇ ਮਨ ਮੇਰਾ ਕਦੀ ਜ਼ਰਾ ਕਮਜ਼ੋਰ ਨਹੀਂ ਹੁੰਦਾ। ਉੱਥੇ ਮੈਂ ਘਰ ਪਾ ਲਿਆ ਆਪਣੀ ਸੁਰਤ ਦਾ ਭਾਵ, ਮੇਰੀ ਸੁਰਤ ਹੁਣ ਉੱਥੇ ਪਹੁੰਚ ਗਈ ਹੈ, ਗੁਰੂ ਦਾ ਸ਼ਬਦ, ਗੁਰੂ ਦੀ ਮੱਤ ਇੰਨ ਬਿੰਨ ਨਾਲ ਮੇਲ ਕਰ ਗਿਆ, ਮੇਰਾ ਮਨ ਗੁਰੂ ਵਿੱਚ ਜੁੜ ਗਿਆ। ਇਸੇ ਚੀਜ਼ ਨੂੰ ਭਗਤ ਕਬੀਰ ਜੀ ਕਹਿੰਦੇ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਅੱਗੇ ਭਗਤ ਜੀ ਕਹਿੰਦੇ ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘੁਨਾਥ। ਕੋਈ ਭਾਈ ਤੁਹਾਡਾ ਸੰਗੀ ਸਾਥੀ ਨਹੀਂ ਬਣਨਾ। ਹੁਣ ਇੱਥੇ ਕੋਈ ਸੰਗੀ ਸਾਥੀ ਤੋਂ ਭਾਵ ਕੀ ਹੈ? ਕਿਸੇ ਵੀ ਕਰਮ ਕਾਂਡ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ ਤੁਹਾਨੂੰ ਉਸ ਘਰ ਤੱਕ ਪਹੁੰਚਾਉਣ ਵਾਸਤੇ। ਅਸੀਂ ਇੱਕ ਜਰਨੀ ਟਰੈਵਲ ਕਰ ਰਹੇ ਹਾਂ, ਅਸੀਂ ਜਰਨੀ ਕਰਨੀ ਹੈ। ਜਰਨੀ ਕਿੱਥੇ ਕਰਨੀ ਆ? ਆਹ ਜਿੱਥੇ ਅਸੀਂ ਜੰਜੀਰਾਂ ਦੇ ਵਿੱਚ ਫਸੇ ਹੋਏ ਹਾਂ, ਇੱਥੋਂ ਨਿਕਲ ਕੇ ਅਸੀਂ ਉਸ ਮ੍ਰਿਗਸ਼ਾਲਾ 'ਤੇ ਬੈਠਣਾ ਆ ਜਾ ਕੇ। ਅਤੇ ਇਸ ਜਰਨੀ ਦੇ ਵਿੱਚ ਕਿਸੇ ਵੀ ਕਰਮ ਕਾਂਡ ਨੇ, ਕਿਸੇ ਵੀ ਵਹਿਮ ਭਰਮ ਨੇ ਤੁਹਾਡਾ ਸਾਥ ਨਹੀਂ ਦੇਣਾ। ਕਹਿ ਕਬੀਰ ਕੋ ਸੰਗ ਨਾ ਸਾਥ। ਇੱਥੇ ਇਸ ਤਰ੍ਹਾਂ ਗੱਲ ਨਹੀਂ ਹੋ ਰਹੀ। ਹੁਣ ਇੱਥੇ ਜਿਹੜਾ ਇੱਕ ਗੁਰਸਿੱਖ ਆ ਦੂਜੇ ਗੁਰਸਿੱਖ ਦਾ ਸਾਥ ਦਿੰਦਾ ਆ, ਕੋਈ ਪਰਿਵਾਰ ਦਾ ਮੈਂਬਰ ਦੂਜੇ ਪਰਿਵਾਰ ਦੇ ਮੈਂਬਰ ਦਾ ਸਾਥ ਦਿੰਦਾ ਆ, ਕਿਸੇ ਮੁਸ਼ਕਿਲ ਵਿੱਚ ਸਾਥ ਦੇ ਦਿੰਦਾ। ਇੱਥੇ ਆਪਾਂ ਬਾਣੀ ਨੂੰ ਸਮਝਣ ਵਾਸਤੇ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ, ਦੇ ਰਹੇ ਹਾਂ ਨਾ ਆਪਾਂ ਬੈਠ ਕੇ, ਫਿਰ ਕਿੱਦਾਂ ਕਹਾਂਗੇ ਵੀ ਕਿਸੇ ਨੇ ਸਾਥ ਦੇਣਾ ਹੀ ਨਹੀਂ? ਕਈ ਵੇਲੇ ਕੋਈ ਗੁਰਮੁਖ ਵੀਰ ਮੈਨੂੰ ਸਮਝਾ ਦਿੰਦਾ, ਮੇਰਾ ਸਾਥ ਦੇ ਦਿੰਦਾ ਬਾਣੀ ਨੂੰ ਸਮਝਣ ਵਾਸਤੇ। ਅਸੀਂ ਤਾਂ ਇੱਕ ਦੂਜੇ ਦਾ ਸਾਥ ਦੇਣਾ ਆ, ਪਰ ਇੱਥੇ ਗੱਲ ਹੋ ਰਹੀ ਹੈ ਕਿ ਕਿਸੇ ਵੀ ਕਰਮ ਕਾਂਡ ਨੇ, ਜਿਹੜੀਆਂ ਚੀਜ਼ਾਂ ਦੇ ਵਿੱਚ ਬ੍ਰਾਹਮਣਾਂ ਨੇ, ਧਰਮ ਦੇ ਪੁਜਾਰੀਆਂ ਨੇ ਤੁਹਾਨੂੰ ਉਲਝਾ ਦਿੱਤਾ ਆ, ਇਹ ਕਿਸੇ ਵੀ ਇਸ ਕਰਮ ਨੇ, ਇਹਨਾਂ ਦੇ ਕਰਮਾਂ ਨੇ ਤੁਹਾਡਾ ਸਾਥ ਨਹੀਂ ਦੇਣਾ, ਤੁਹਾਡੀ ਸੁਰਤ ਨੂੰ ਉੱਚਿਆ ਚੁੱਕਣ ਵਾਸਤੇ, ਤੁਹਾਨੂੰ ਸਪਿਰਚੁਅਲੀ ਐਲੀਵੇਟ ਕਰਨ ਵਾਸਤੇ। ਜਲ ਥਲ ਰਾਖਣ ਹੈ ਰਘੁਨਾਥ, ਜੇ ਤੈਨੂੰ ਬਚਾਉਣਾ ਕਿਸੇ ਨੇ ਇਸ ਡੁੱਬਦੀ ਹੋਈ ਗੰਗਾ ਦੇ ਵਿੱਚੋਂ, ਤੈਨੂੰ ਬਾਹਰ ਕੱਢਣਾ ਆ, ਜੰਜੀਰਾਂ ਤੇਰੀਆਂ ਤੋੜਨੀਆਂ ਆ ਮਨ ਦੀਆਂ, ਤਾਂ ਉਹ ਕੇਵਲ ਅਕਾਲ ਪੁਰਖ ਹੈ, ਰਘੁਨਾਥ ਹੈ, ਇਸ ਤੋਂ ਬਿਨਾਂ ਹੋਰ ਕੋਈ ਨਹੀਂ। ਹੁਣ ਆਪਾਂ ਬੈਠੇ ਹਾਂ, ਜੇ ਤਾਂ ਤੁਸੀਂ ਬਾਣੀ ਦੀ ਗੱਲ ਨੂੰ ਮੰਨ ਕੇ ਆਪਣੇ ਅੰਦਰ ਵਸਾ ਲਓਗੇ ਤਾਂ ਬਾਣੀ ਦੀ ਵਿਚਾਰ ਨੇ ਹੀ ਤੁਹਾਨੂੰ ਬਚਾਉਣਾ ਆ, ਤੁਹਾਡਾ ਸਾਥ ਦੇਣਾ ਆ। ਨਾ ਮੈਂ ਦੇ ਸਕਦਾ ਫਿਜ਼ੀਕਲ ਰੂਪ ਦੇ ਵਿੱਚ, ਵੈਸੇ ਤੁਹਾਡੇ ਮਨ ਦੇ ਅੰਦਰ ਹੱਥ ਪਾ ਕੇ ਵੀ ਲੈ ਤੇਰੀ ਸੁਰਤ ਨੂੰ ਮੈਂ ਤਾਂ ਚੱਕ ਦਿੰਦਾ, ਨਾ ਤੁਸੀਂ ਚੱਕਣੀ ਆ, ਪਰ ਆਪਾਂ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਬਾਣੀ ਵਿਚਾਰ ਸਕਦੇ ਹਾਂ। ਪਰ ਇਹਨੂੰ ਅੰਦਰ ਵਸਾ ਕੇ ਇਹਦੇ ਉੱਤੇ ਉੱਦਮ ਕਰਨਾ, ਜੋ ਹੈ ਜੋ ਬਾਣੀ ਦੀ ਸਿੱਖਿਆ ਹੈ, ਉਹ ਅਸੀਂ ਆਪ ਇੰਡੀਵਿਜੁਅਲ ਤੌਰ ਦੇ ਉੱਤੇ ਕਰਨਾ, ਪਰ ਅਲਟੀਮੇਟਲੀ ਸਾਡੇ ਮਨ ਨੂੰ ਉੱਚਾ ਕਿਹਨੇ ਚੱਕਣਾ? ਜਲ ਥਲ ਰਾਖਣ ਹੈ ਰਘੁਨਾਥ। ਜਲ ਥਲ ਦਾ ਅਰਥ, ਬਾਣੀ ਦਾ ਭਾਵ ਅਰਥ ਕੀ ਹੈ? ਜਲ ਤੋਂ ਭਾਵ ਹੈ ਫਲੂਇਡ, ਇਮੋਸ਼ਨਲ ਵਰਲਡ ਜਿਹੜਾ ਹੁੰਦਾ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੇ ਮੋੜ ਆਉਂਦੇ ਨੇ, ਅਸੀਂ ਇਮੋਸ਼ਨਲੀ ਅਪ ਡਾਊਨ ਹੋ ਜਾਂਦੇ ਹਾਂ, ਉਦੋਂ ਸਾਡੇ ਇਮੋਸ਼ਨਸ ਨੂੰ ਕੰਟਰੋਲ ਰੱਖਣਾ ਕਿਹਨੇ ਰੱਖਣਾ ਆ? ਉਸ ਜਲ ਨੂੰ, ਉਸ ਮਨ ਦੀ ਜਲ ਵਾਲੀ ਅਵਸਥਾ ਨੂੰ, ਜਿੱਥੇ ਡਾਵਾਂ ਡੋਲ ਕਰ ਰਿਹਾ, ਲਹਿਰਾਂ ਵਾਂਗੂ ਕਦੀ ਉੱਛਲਦਾ ਕਦੀ ਥੱਲੇ ਆਉਂਦਾ, ਉੱਥੇ ਰੱਖਣਾ ਆ ਸਾਨੂੰ ਗੁਰੂ ਦੀ ਮੱਤ ਨੇ। ਥਲ ਤੋਂ ਭਾਵ ਹੈ ਫਿਜ਼ੀਕਲ ਰੂਪ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਬਾਹਰੀ ਤੌਰ ਦੇ ਉੱਤੇ ਕੋਈ ਰੁਕਾਵਟ ਆ ਜਾਵੇ, ਕੋਈ ਚੀਜ਼ ਹੋ ਜਾਵੇ, ਕੁਛ ਹੋ ਜਾਵੇ, ਉੱਥੇ ਵੀ ਸਹਾਇਤਾ ਰੱਬ ਦੇ ਸੱਚੇ ਗੁਣਾਂ ਨੇ ਕਰਨੀ ਆ। ਜੇ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਆ, ਕੋਈ ਕੰਮ 'ਚ ਪ੍ਰੋਬਲਮ ਆ ਗਈ ਆ, ਕੁਛ ਆ ਗਈ ਆ, ਜੇ ਤੁਹਾਡੇ ਅੰਦਰ ਗੁਣ ਨਹੀਂ ਹੈ, ਇਸ ਚੀਜ਼ ਨੂੰ ਕਿਵੇਂ ਨਜਿੱਠਣਾ ਆ, ਇਸ ਚੀਜ਼ ਤੋਂ ਅੱਗੇ ਕਿਵੇਂ ਜਾਣਾ ਆ? ਜੇ ਗੁਰੂ ਦੀ ਮੱਤ ਨਹੀਂ ਹੈ ਪੱਲੇ ਕਿ ਨਹੀਂ ਮੈਂ ਡੋਲਣਾ ਨਹੀਂ, ਮੈਂ ਗਿਵ ਅਪ ਨਹੀਂ ਕਰਨਾ, ਮੈਂ ਚੱਲਦੇ ਰਹਿਣਾ, ਤਾਂ ਫਿਰ ਤੁਸੀਂ ਹਾਰ ਜਾਓਗੇ। ਜੇ ਰੱਖਿਆ ਕਰਨੀ ਆ ਤਾਂ ਗੁਰੂ ਦੀ ਸੱਚੀ ਮੱਤ ਨੇ, ਉਹਨੇ ਹੀ ਤੁਹਾਡੀ ਰੱਖਿਆ ਕਰਨੀ ਹੈ। ਜਲ ਥਲ ਰਾਖਣ ਹੈ ਰਘੁਨਾਥ। ਦੂਸਰਾ ਜਲ ਥਲ ਦਾ ਅਰਥ ਭਾਵ ਹਰ ਥਾਂ 'ਤੇ, ਜਿੱਥੇ ਕਿਤੇ ਤੁਸੀਂ ਮਰਜ਼ੀ ਚਲੇ ਜਾਓ ਹਰ ਥਾਂ 'ਤੇ ਉਹ ਮਾਲਕ ਦੀ ਹਾਜ਼ਰੀ ਮੌਜੂਦ ਆ ਅਤੇ ਉਹਦੀ ਰੱਖਿਆ ਉਹਨੇ ਕਰਨੀ ਹੈ, ਜਿੱਥੇ ਮਰਜ਼ੀ ਬੈਠ ਕੇ ਉਹਨੂੰ ਤੁਸੀਂ ਯਾਦ ਕਰ ਲਓ। ਸੋ ਇਹ ਬੇਸਿਕਲੀ ਜਿਹੜੀ ਰੀਅਲਾਈਜੇਸ਼ਨ ਆ ਉਹੀ ਸਾਡੀ ਸ਼ੀਲਡ ਬਣਦੀ ਆ, ਸਾਨੂੰ ਬਚਾਉਂਦੀ ਆ, ਮਾਨਸਿਕ ਗਿਰਾਵਟ ਤੋਂ ਸਾਨੂੰ ਉੱਪਰ ਚੁੱਕਦੀ ਆ। ਸੋ ਕਹਿ ਕਬੀਰ ਕੋ ਸੰਗ ਨ ਸਾਸ, ਜਲ ਥਲ ਰਾਖਣ ਹੈ ਰਘੁਨਾਥ। ਹੀ ਪ੍ਰੋਟੈਕਟਸ ਅਸ ਇਨ ਐਵਰੀ ਮੀਡੀਅਮ ਐਂਡ ਇਨ ਐਵਰੀ ਸਰਕਮਸਟੈਂਸਿਸ, ਓਨਲੀ ਇਫ ਯੂ ਹੈਵ ਦ ਗੁਰੂਜ਼ ਵਿਜ਼ਡਮ ਵਿਦ ਇਨ ਯੂ, ਐਂਡ ਦੈਟ ਇਜ਼ ਯੋਰ ਰਿਸਪੋਂਸਿਬਿਲਿਟੀ ਟੂ ਮੇਕ ਐਨ ਐਫਰਟ ਟੂ ਲਰਨ ਵਟ ਦ ਗੁਰੂ ਹੈਜ਼ ਟੂ ਟੀਚ ਯੂ, ਸੋ ਦੈਟ ਯੂ ਕੈਨ ਅਕੰਪਲਿਸ਼ ਦ ਗੋਲਸ ਆਫ ਯੋਰ ਲਾਈਫ। ਸੋ ਇਹ ਰਿਹਾ ਅੱਜ ਦੇ ਸ਼ਬਦ ਦੀ ਵਿਚਾਰ, ਗੰਗ ਗੁਸਾਇਨ ਗਹਿਰ ਗੰਭੀਰ, ਜੋ ਅਕਾਲ ਪੁਰਖ ਪਰਮਾਤਮਾ ਦੀ ਗੰਗਾ ਹੈ, ਨਾਮ ਦੀ ਗੰਗਾ ਹੈ, ਗੁਰੂ ਦੀ ਮੱਤ ਦੀ ਗੰਗਾ ਹੈ, ਇਹ ਗੁਸਾਈ ਦੀ ਗੰਗਾ ਹੈ, ਇਹ ਅਸਲੀ ਗੁਸਾਈ ਦੀ ਗੰਗਾ ਹੈ, ਇਹ ਬੜੀ ਗਹਿਰੀ ਆ ਅਤੇ ਬੜੀ ਗੰਭੀਰ ਆ। ਅੱਜ ਛੋਟੀ ਜਿਹੀ ਗੰਗਾ ਦੇ ਹਿੱਸੇ ਦੇ ਵਿੱਚ ਆਪਾਂ ਚੁੱਭੀ ਮਾਰੀ ਆ, ਇਹਦੀ ਗਹਿਰ ਗੰਭੀਰਤਾ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਆ। ਜੰਜੀਰ ਬਾਂਧ ਕਰ ਖਰੇ ਕਬੀਰ, ਅਤੇ ਇਹ ਸਾਨੂੰ ਰੱਬੀ ਹੁਕਮ ਦੀ ਜੰਜੀਰ ਸਾਡੇ ਗਲ ਨੂੰ ਪਾ ਦਿੰਦੀ ਆ, ਜਿਹੜੀ ਸਾਨੂੰ ਫਿਰ ਉੱਚੀ ਅਵਸਥਾ ਦੇ ਉੱਤੇ ਲੈ ਕੇ ਜਾਂਦੀ ਆ। ਕਰ ਖਰੇ ਕਬੀਰ ਕਿੱਥੇ ਲੈ ਕੇ ਗਈ ਆ?
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਾਣੇ ਸੇਵਾ ਦੀ ਮੂਰਤ ਨਿਮਰਤਾ ਦੇ ਮੁਜੱਸਮੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 798 ਦੇ ਉੱਤੇ ਸੁਭਾਏਮਾਨ ਹਨ ਜੀ।
1: ਪੂਰੇ ਗੁਰ ਤੇ ਵਡਿਆਈ ਪਾਈ,
0: ਪਾਤਸ਼ਾਹ ਜੀ ਕਹਿੰਦੇ ਨੇ ਪੂਰੇ ਗੁਰ ਤੇ ਵਡਿਆਈ ਪਾਈ, ਪੂਰੇ ਗੁਰੂ ਕੋਲੋਂ ਵਡਿਆਈ ਮਿਲਦੀ ਹੈ। ਇਹ ਸੁਭਾਵਕ ਹੈ, ਸੰਸਾਰਿਕ ਤੌਰ ਤੇ ਰੋਜ਼ ਕੋਈ ਗੁਰੂ ਘਰ ਆਵੇ ਉਹਨੂੰ ਵੀ ਵਡਿਆਈ ਮਿਲਦੀ ਹੈ, ਪਰ ਅਸਲ ਵਡਿਆਈ ਜਿਹੜੀ ਹੈ ਨਾ ਉਹ ਗੁਰੂ ਕੋਲੋਂ ਕਿਵੇਂ ਮਿਲਦੀ ਹੈ ਇਹ ਆਪਾਂ ਵਿਚਾਰਨਾ ਹੈ। ਆਮ ਤੌਰ ਤੇ ਤੁਸੀਂ ਕਈ ਵਾਰੀ ਵੇਖਿਆ ਵੀ ਹੋਣਾ ਇਹੋ ਜਿਹੇ ਵੀ ਬੰਦੇ ਆਉਂਦੇ ਨੇ ਸੰਗਤ ਵਿੱਚ, ਕਈ ਵਾਰੀ ਕਿਸੇ ਨੂੰ ਲਾ ਕੇ ਨਹੀਂ ਗੱਲ ਕਹਿ ਰਿਹਾ, ਸਿਰੋਂ ਪਾਓ ਬਹੁਤਿਆਂ ਦੇ ਗਲ ਦੇ ਵਿੱਚ ਪੈ ਜਾਂਦੇ ਨੇ, ਇਹਨੇ ਜੇ ਐਂ ਕੀਤਾ, ਕਈ ਵਾਰੀ ਗੁਰਸਿੱਖੀ ਵੀ ਨਹੀਂ ਕੋਲ ਹੁੰਦੀ, ਚਲੋ ਇੱਕ ਵੱਖਰਾ ਵਿਸਾਖ ਹੈ। ਪਰ ਇੱਥੇ ਵਡਿਆਈ ਦੀ ਗੱਲ ਪਤਾ ਕੀ ਹੈ ਜੀ, ਵਡਿਆਈ ਦੀ ਗੱਲ ਹੈ ਜਿਹੜਾ ਗੁਰੂ ਦੇ ਬਚਨ ਕਮਾਉਂਦਾ ਹੈ ਨਾ ਜੀ, ਉਹਨਾਂ ਨੂੰ ਇਹ ਆਤਮਕ ਤੌਰ ਤੇ ਬਖਸ਼ਿਸ਼ ਤੇ ਰਹਿਮਤ ਦੀ ਵਡਿਆਈ ਮਿਲਦੀ ਹੈ। ਜਿਸ ਨੂੰ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ, ਸਤਿਗੁਰ ਕੀ ਜਿਸਨੋਂ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ, ਇੱਕ ਤੇ ਵਡਿਆਈ ਹੈ ਨਾ ਜੀ, ਕਿਸੇ ਨਾਲ ਬਹੁਤਾ ਨੇੜਤਾ ਹਾਸਲ ਕੀਤੀ, ਕੋਈ ਥਾਂ ਕੋਈ ਗੱਦੀ ਕਿਸੇ ਚੀਜ਼ ਜਾਂ ਐ ਕਹਿ ਲਈ ਕਿਸੇ ਅਹੁਦੇ ਤੇ ਆਪਾਂ ਆ ਬੈਠੇ। ਪਰ ਪਾਤਸ਼ਾਹ ਜੀ ਕਹਿੰਦੇ ਨੇ ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ। ਮੈਂ ਫਿਰ ਇੱਕ ਬੇਨਤੀ ਕਰਾਂ ਜੀ, ਸੰਸਾਰਿਕ ਵਡਿਆਈ ਮਿਲ ਜਾਂਦੀ ਹੈ ਕਿੱਥੇ, ਸਾਧ ਸੰਗਤ ਜਾਣ ਪਛਾਣ ਕਰਕੇ ਨੇੜਤਾ ਕਰਕੇ, ਪਰ ਜਿਹੜੀ ਵਡਿਆਈ ਸਤਿਗੁਰੂ ਦਿੰਦੇ ਨੇ ਨਾ ਉਹ ਵਡਿਆਈ ਸਾਧ ਸੰਗਤ ਦੁਨੀਆਂ ਦੇ ਵਿੱਚੋਂ ਤੁਹਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ। ਆਸਾ ਕੀ ਵਾਰ ਜੀ ਦਾ ਇੱਕ ਬਚਨ ਹੈ, ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਘਰਾਂ ਵਿੱਚ ਵੀ ਸੁਣ ਰਹੇ ਹੋ, ਏਕ ਨਹੀਂ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਹ ਕਰਮਾਤ ਸਾਹਿਬ ਤੁਠੈ ਜੋ ਮਿਲੇ। ਆਪਣੇ ਆਪ ਬੰਦਾ ਬਹੁਤ ਕੁਝ ਲੈ ਲੈਂਦਾ ਹੈ ਜੀ। ਤੁਸੀਂ ਵੇਖਿਆ ਵੀ ਹੋਣਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਸਤਿਗੁਰੂ ਨੂੰ ਲੱਤ ਮਾਰ ਕੇ ਬਾਬਾ ਜੀ ਗੱਦੀ ਤੇ ਬਹਿ ਜਾਂਦੇ ਨੇ, ਬਾਬਾ ਦੱਤ ਜੀ ਬਹਿ ਜਾਂਦੇ ਨੇ, ਪਰ ਸਾਧ ਸੰਗਤ ਬਹਿਣ ਤੋਂ ਬਾਅਦ ਹਾਸਲ ਤੇ ਕੁਝ ਨਹੀਂ ਨਾ ਹੋਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੇਲੇ ਤੱਕ ਉਹ ਪੀੜ ਉਹ ਦਰਦ ਲੱਤ ਵਿੱਚ ਹੁੰਦਾ ਰਿਹਾ, ਇਹ ਤੁਸੀਂ ਧਿਆਨ ਰੱਖਣਾ। ਬਾਬਾ ਧੀਰਮਲ ਜੀ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉੱਤੇ ਗੋਲੀ ਚਲਵਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਵੀ ਲੈ ਜਾਂਦੇ ਨੇ, ਭੇਟਾ ਵੀ ਲੈ ਜਾਂਦੇ ਨੇ। ਪਰ ਜੇ ਕੋਈ ਏਦਾਂ ਆਖੇ ਨਾ ਕਿ ਵਡਿਆਈ ਮਿਲ ਜੂਗੀ, ਨਹੀਂ, ਗੁਰੂ ਕੋਲੋਂ ਜੇ ਵਡਿਆਈ ਲੈਣੀ ਹੈ ਨਾ, ਉਹ ਵਡਿਆਈ ਲੈਣ ਦਾ ਇੱਕੋ ਇੱਕ ਢੰਗ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਫਿਰ ਸਾਧ ਸੰਗਤ ਇਹ ਨਹੀਂ ਕਿਸੇ ਕੁਰਸੀ ਤੇ ਬਹਿ ਕੇ ਵਡਿਆਈ ਮਿਲੂਗੀ, ਇਹ ਨਹੀਂ ਕਿ ਜੀ ਜਦੋਂ ਤੱਕ ਅਸੀਂ ਕਿਸੇ ਗੁਰੂ ਘਰ ਦੇ ਵਿੱਚ ਕਿਸੇ ਅਹੁਦੇ ਤੇ ਬੈਠੇ ਹਾਂ ਸਾਡੇ ਕੋਲੇ ਵਡਿਆਈ, ਤੇ ਜਿਸ ਦਿਨ ਸਾਧ ਸੰਗਤ ਅਹੁਦੇ ਤੁਹਾਡੇ ਤੇ ਵਡਿਆਈ ਚਲੀ ਗਈ, ਨਹੀਂ, ਭਗਤ ਨਾਮਦੇਵ ਜੀ ਨੂੰ ਪੁੱਛਣਾ ਹੈ ਵਡਿਆਈ ਕਿੱਦਾਂ ਦੀ ਹੁੰਦੀ ਹੈ। ਮੰਦਰ ਦੇ ਅੰਦਰ ਬੈਠੇ ਤਾਂ ਵੀ ਵਡਿਆਈ, ਜੇ ਉਹਨਾਂ ਧੱਕਾ ਦੇ ਕੇ ਬਾਹਰ ਕੱਢਤਾ, ਪਰਮਾਤਮਾ ਤੇ ਵਿਸ਼ਵਾਸ ਹੈ, ਮੰਦਰ ਦੇ ਪਿਛਲੇ ਪਾਸੇ ਵੀ ਵਡਿਆਈ ਮਿਲੀ। ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕੋ ਦੇਹਰਾ ਫਿਰੇ, ਇਹ ਉਹ ਵਡਿਆਈ ਹੈ ਜਿਹੜੀ ਕਿਸੇ ਦੀ ਦਿੱਤੀ ਹੋਈ ਨਹੀਂ ਹੈ, ਤੁਹਾਡੇ ਕੋਲੋਂ ਕੋਈ ਖੋ ਸਕਦਾ। ਜਦੋਂ ਤੁਸੀਂ ਉਹਦੀ ਗੱਲ ਨਾ ਮੰਨੀ ਮੈਨੂੰ ਮਾਫ ਕਰਨਾ, ਜਦੋਂ ਤੁਸੀਂ ਉਹਦੇ ਮੁਤਾਬਕ ਨਾ ਚੱਲੇ ਉਹਨੇ ਕਹਿਣਾ ਜੀ ਲਾਓ ਅਸੀਂ ਨਹੀਂ ਇਹਨੂੰ ਬਿਠਾਉਣਾ। ਪਰ ਇਹ ਗੱਲ ਧਿਆਨ ਰੱਖਣਾ, ਜਿਨ੍ਹਾਂ ਨੂੰ ਗੁਰੂ ਨੇ ਵਡਿਆਈ ਦਿੱਤੀ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ, ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਗੁਰੂ ਕੋਲੋਂ ਬਖਸ਼ਿਸ਼ ਮਿਲਦੀ ਹੈ ਜੀ।
1: ਅਚਿੰਤ ਨਾਮ ਵਸਿਆ ਮਨ ਆਈ,
0: ਫਿਰ ਗੁਰੂ ਕੋਲੋਂ ਜਿਹੜੀ ਵਡਿਆਈ ਮਿਲੀ ਤੇ ਉਹ ਕਿੱਦਾਂ ਦੀ ਹੈ ਜੀ, ਸਿਰ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰੀਆਈਆਂ, ਉਹ ਵਡਿਆਈ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਖਦੇ ਨੇ ਮੇਰੇ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਖਾਤ ਧਰਿਓ ਮੇਰੇ ਮਾਥਾ, ਐ ਨਹੀਂ ਮਿਲਦੀ। ਪਰ ਝਾਤੀ ਮਾਰਨਾ ਜਦੋਂ ਆ ਕੇ ਰਿਸ਼ਤੇਦਾਰਾਂ ਨੇ ਕਹਿਤਾ, ਕਹਿੰਦੇ ਨੇ ਆਪਣੇ ਸਿਰ ਤੇ ਨਹੀਂ ਮਿੱਟੀ ਚੁੱਕੀ, ਇਹਨੇ ਸਾਡੇ ਸਿਰ ਵਿੱਚ ਮਿੱਟੀ ਪਾ ਦਿੱਤੀ। ਅੱਜ ਤੇ ਅਸੀਂ ਦੁਨੀਆਂ ਦੀ ਦੋ ਗੱਲਾਂ ਛੱਡ ਕੇ ਕਹਿੰਦੇ ਮੈਂ ਨਹੀਂ ਗੁਰਦੁਆਰੇ ਆਉਣਾ, असल दे विच प्रेमी पता कौन है, जिस प्यारे सिउने तिस आके मर चली है। फिर नाम अंदर वसदा है, ऐ नहीं आपदी मत आपदी सियाणप आपदी घुमे चलती रहेगी, अंदर नाम नहीं टिकना। टिकना ही उदों कह जदो साध संगत आपदी मत आपदी घुमे छड़ दिती जाएगी। फिर गुरु साहब बख्शिश करते ने, मेरे घियर है रतन नाम हर बसया गुरखात धरियो मेरे माथा। सतगुरु आखते ने अचिंत नाम ते ओ परमात्मा अकाल पुरख वाहिगुरु परमात्मा दा नाम पातशाह जी कहंदे ने वसया मन आई। अचिंत दा अर्थ हुंदा चित चेते भी नहीं सी, जिहड़ा चिंतावां खत्म कर दिंदा है जीवन दे विचों झोरे खत्म करदा है ओ नाम फिर हिरदे विच वसदा है जी।
1: हाँ मैं माया शब्द जलाई।
0: सतगुरु धन गुरु ग्रंथ साहिब पातशाह जी दी बाणी वेखो, आम तौर ते किसी चीज नूं खत्म करना होवे ना, डिस्ट्रॉय करना होवे, कोई शरीर खत्म हो जांदा है, दो साधन ने चलो होरना मतां विच होर ने अपने वाले पासे होर ने के जी दाह संस्कार कर दो, सड़े तो बाद खत्म हो गया। दाता जी कहंदे ने जे तू आखे मैं होमे छड़ दित्ती ऐ नहीं खत्म होनी, घातक है। जदों गुर शब्द की कमाई होवेगी, जिसनों तुसी कहंदे हो शब्द मरहो फिर जीवो सद ही, अज नहीं जानदी पी कारण पता की होया, असी शब्द पढ़े आखे असी शब्द कमाया नहीं। जिस दिन शब्द कमाया जाएगा, दाता जी कहंदे खोमे माया शब्द जलाई, हंकार माया अपनत ममता गुर शब्द ही साड़ सकदा होर कोई नहीं। नहीं ते हंकार इदां दा आखे बंदे नूं पता ही नहीं चलता, रोज करी भी जांदा है। पातशाह ते ने जदों गुर शब्द दी कमाई होवेगी उस वेले खोमे सड़ जाएगी। शब्द दी ये ताकत है, शब्द मरो फिर जीवो सद की। जा सतगुरु कहंदे ने एक शब्द मेरे प्राण पुस्तक है, पढ़ लिया जरूर, रोज पढ़ी जा रहे हैं आपां सुखमनी साहब जी दी पावन बाणी दे अंदर, जब धारे को बैरी मीत तबलग ने चल ना ही चीत, रोज पढ़िया जा रहा। हुण ते लड़ी चली हुई है जी हर थां ते, ना नगरां विच चंडीगढ़ मुकाली मैं वेखदा जिथे भी भाई साहब लड़ी चलती पई है जी सुखमनी साहब दी, चंगी गल है, चलानी चाहिए, पढ़ना चाहिए। पर एक हंकार एक मैं अपना तां जाऊगी जो आप जदो पढ़ांगे ना जी कि जी जब तारे को बैरी मीत तबलग ने चल ना ही चीत, जदो तक अंदरों ये बीमारी नहीं छड़ांगे गुर शब्द राही। दाता जी कहंदे इस बीमारी तो छुटकारा नहीं मिल सकता, नहीं तो पढ़न नूं ते बहुत दुनिया पढ़ती है, बहुता विस्तार नहीं हो सकता। बस इंज आखा जे को खावे जे को पुंचे तिसका होए उधारो, पढ़िए ना भावें घट पढ़ो भावें घट पढ़ो, पर ध्यान दईए पढ़े हुए दे उत्ते आपां अमल करिए, बहुत जरूरी है। जीवन फिर सवर जांदा है। सतगुरु कहंदे अहंकार नूं माया नूं गुर शब्द साड़ दिंदा है।
1: दर साचा गुर ते शोभा पाई,
0: दर साचा गुर ते शोभा पाई, ए भी स्पष्ट है जी। परमात्मा दे दर ते जे शोभा पानी है वह गुरु दे राही मिल सकती है, रब दे घरे शोभा। गुरु अमरदास साहिब जी का एक बड़ा प्यारा वचन कह कह तुम, बड़ी गहराई वाला वचन कह। सतगुरु कहंदे ने जुग चारे धन जे पवे बिन सतगुर सुहाग ना कोई राम। कोई कहंदे चार जुगां जिन्नी उम्र भी भोग लवे ना गुरु तो बिना रब दे घरे प्रवान नहीं जे हो सकेगा। अज पता नहीं की होया, पिछे विसाखी दे दिहाड़े ते बहुत जोर दे के बेनती कीती, जिथे भी गए भाई साहब जरूर बेनती करना संगत अमृत जरूर छके। अज सवाल है कि जी अमृत क्यों छकना है, मैं कोई बेनती करती है अज भी कर रहे हैं, लाइव संगतां सुन रही ने ध्यान देना। जे ते मैं क्या हो अमृत छको तां भाई साहब ने क्या होवे किसे होर अहुदेदार ने क्या होवे तां ते आपां कहीए कि क्यों छकना, पर जे कलगियां वाले बापू ने कहा ना फिर साडा क्वेश्चन नहीं होना चाहिए, फिर ते साडा सीस झुकना चाहिए। ध्यान नाल सुनना साडी अधोगति दा कारण यही है। कदे कश्मीरी पंडित बचे केसगढ़ साहब दी आनंदपुर साहब दी धरती ते आके बचे, दुनिया बची उसी स्थान तो ਤੇ ਮੈਂ ਅੱਜ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹਾਂਗਾ, ਜੇ ਬਚਣਾ ਹੈ ਤੇ ਕੇਸਗੜ੍ਹ ਸਾਹਿਬ ਵੱਲ ਨੂੰ ਤੁਰ ਕੇ ਖੰਡੇ ਬਾਟੇ ਦੀ ਪਾਹੁਲ ਛਕੋ। ਇੱਕੋ ਇੱਕ ਦਾਤ ਹੈ ਗੁਰੂ ਦੀ ਸਿੱਖੀ ਜਿਹੜੀ ਤੁਹਾਨੂੰ ਬਚਾ ਸਕਦੀ ਹੈ, ਹੋਰ ਕੋਈ ਨਹੀਂ ਬਚਾ ਸਕਦਾ। ਅੱਜ ਸਤਿਗੁਰੂ ਕਹਿੰਦੇ ਜੇ ਰੱਬ ਦੇ ਘਰੇ ਸੋਭਾ ਚਾਹੀਦੀ ਹੈ ਉਹ ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦੀ।
1: ਜਗਦੀਸ਼ ਸੇਵਾਉ ਮੈਂ ਅਵਰ ਨਾ ਕਾਜਾ।
0: ਹੁਣ ਗੁਰੂ ਕੋਲੋਂ ਕਿਹੜੀ ਵਡਿਆਈ ਮਿਲਦੀ ਹੈ ਜੀ? ਸਤਿਗੁਰੂ ਇਹ ਨਹੀਂ ਕਹਿੰਦੇ ਕਿ ਉਹਦੇ ਸਾਹਮਣੇ ਜਾ ਕੇ ਹੱਥ ਜੋੜ ਉਹਦੇ ਸਾਹਮਣੇ। ਸਤਿਗੁਰੂ ਕਹਿੰਦੇ ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ। ਮੈਨੂੰ ਤੇ ਇੱਕੋ ਇੱਕ ਕੰਮ ਮਿਲਿਆ ਹੈ, ਪਰਮਾਤਮਾ ਦਾ ਸਿਮਰਨ, ਕਰਤੇ ਦੀ ਯਾਦ। ਉਹਦੀ ਯਾਦ ਜਿਹੜੀ ਹੈ ਨਾ, ਕਹਿੰਦੇ ਮੈਨੂੰ ਉਹਨੇ ਸਭ ਕੁਝ ਭੁਲਾ ਦਿੱਤਾ ਹੈ। ਤੇ ਸੁਭਾਵਕ ਵੀ ਹੈ ਜੀ, ਤੁਸੀਂ ਪੜ੍ਹਦੇ ਹੋ ਸੁਖਮਨੀ ਸਾਹਿਬ ਵਿੱਚ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ। ਸਭ ਕੁਝ ਉਹਦੀ ਯਾਦ ਵਿੱਚੋਂ ਮਿਲਣਾ, ਸਭ ਕੁਝ ਉਹਦੇ ਸਿਮਰਨ ਵਿੱਚੋਂ ਮਿਲਣਾ, ਤੇ ਫਿਰ ਹੋਰ ਕਰਮ ਵਾਸਤੇ ਕਿਉਂ ਜਾਈਏ? ਬੜੀ ਵੱਡੀ ਭਟਕਣਾ ਹੈ। ਕੱਲ ਪਰਸੋਂ ਮੈਨੂੰ ਇੱਕ ਪਰਿਵਾਰ ਆਇਆ, ਦੋਵੇਂ ਭਰਾ ਨੇ ਜੀ, ਬਹੁਤ ਨੇੜਤਾ ਆਪਸ ਦੇ ਵਿੱਚ ਸੀ। ਥੋੜੇ ਦਿਨਾਂ ਤੋਂ ਪਹਿਲਾਂ ਦੋਵੇਂ ਆ ਕੇ ਸੇਵਾ ਕਰਦੇ ਸੀ। ਹੁਣ ਇੱਕ ਸ਼ਾਮੀ ਆਉਂਦਾ ਤੇ ਇੱਕ ਸਵੇਰ ਮੈਂ ਪੁੱਛ ਲਿਆ, ਮੈਂ ਕਿਹਾ ਭਾਈ ਸਾਹਿਬ ਠੀਕ ਹੈ ਸਭ ਕੁਝ? ਕਹਿੰਦੇ ਭਾਈ ਸਾਹਿਬ ਬਸ ਕੀ ਦੱਸਾਂ ਕਿ ਜੀ, ਕਹਿੰਦੇ ਜਿਹੜਾ ਦੂਜਾ ਭਰਾ ਹੈ ਨਾ, ਪਤਾ ਨਹੀਂ ਕੀ ਗੱਲ, ਕਹਿੰਦੇ ਮੈਨੂੰ ਬੁਲਾਉਣਾ ਬੰਦ ਕਰਤਾ। ਮੈਂ ਪਰਸਨਲੀ ਵੱਡੇ ਨੂੰ ਵੀ ਪੁੱਛ ਲਿਆ, ਮੈਂ ਕਿਹਾ ਜੀ ਕੀ ਗੱਲ ਹੈ? ਕਹਿੰਦੇ ਭਾਈ ਸਾਹਿਬ ਤੁਹਾਨੂੰ ਨਹੀਂ ਪਤਾ ਛੋਟਾ ਕੀ ਕਰਦਾ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਸਾਡੇ ਘਰ ਦੇ ਵਿੱਚ ਨਾ ਗੜਬੜਾਂ ਬਹੁਤ ਚੱਲ ਰਹੀਆਂ ਸੀ। ਤੇ ਮੈਂ ਕਿਹਾ ਤੁਹਾਨੂੰ ਵੀ ਬੇਨਤੀ, ਜਦੋਂ ਤੁਸੀਂ ਇਹ ਦਰ ਛੱਡ ਕੇ ਹੋਰ ਥਾਂ ਤੇ ਜਾਓਗੇ ਤੁਹਾਨੂੰ ਭਟਕਣਾ ਤੋਂ ਸਿਵਾ ਕੁਝ ਹੋਰ ਨਹੀਂ ਮਿਲਣਾ। ਉਹ ਭਟਕ ਗਿਆ ਜੀ। ਕਹਿੰਦੇ ਜੀ ਮੈਂ ਕਿਸੇ ਬ੍ਰਾਹਮਣ ਦੇ ਕੋਲੇ, ਪੰਡਿਤ ਦੇ ਕੋਲੇ ਗਿਆ, ਸਾਰੇ ਮਾੜੇ ਨਹੀਂ? ਕਹਿੰਦੇ ਮੈਂ ਉਹਨੂੰ ਦੱਸਿਆ ਜੀ ਇੱਦਾਂ ਇੱਦਾਂ। ਕਹਿੰਦੇ ਸਭ ਤੋਂ ਪਹਿਲੀ ਗੱਲ ਉਹਨੇ ਮੈਨੂੰ ਇਹੀ ਆਖੀ, ਕਹਿੰਦੇ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੋਇਆ। ਕਹਿੰਦੇ ਦੂਜੀ ਗੱਲ ਪਤਾ ਕੀ ਆਖੀ? ਕਹਿੰਦੇ ਬਾਹਰੋਂ ਕੋਈ ਨਹੀਂ ਤੁਹਾਡਾ ਪਰਾਈ ਹੈ, ਬਾਹਰੋਂ ਕੋਈ ਨਹੀਂ ਤੁਹਾਡਾ ਭਰਾਈ ਹੈ। ਮੈਂ ਇੱਕੋ ਇੱਕ ਬੇਨਤੀ ਕੀਤੀ, ਮੈਂ ਕਿਹਾ ਕਿੱਥੇ ਤੂੰ ਉਹਦੇ ਕੋਲ ਜਾਣ ਦੀ ਬਜਾਏ ਨਾ ਗੁਰੂ ਕੋਲ ਆ ਜਾਂਦਾ ਨਾ। ਤੈਨੂੰ ਸਤਿਗੁਰੂ ਨੇ ਕਹਿਣਾ ਸੀ ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ, ਲਿਵ ਲਾਏ ਹੋਰਨਾਮੇ ਕੇ ਹੋ ਜੋੜੀ ਗੁਰਮੁਖ ਵਿੱਚੋਂ ਸਫ਼ਾ ਵਿਛਾਏ। ਅੱਜ ਤੇਰੇ ਘਰ ਦੇ ਵਿੱਚ ਇੱਕ ਨੇ ਪਾੜ ਪਾਤਾ, ਤੂੰ ਆਪਣੇ ਗੁਰੂ ਦੇ ਕੋਲੇ ਜਾਂਦਾ ਨਾ, ਸਭ ਕੁਝ ਹੋਣ ਤੋਂ ਬਾਅਦ ਵੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਿਥੀ ਚੰਦ ਜੀ ਦੇ ਲਈ ਕਹਿ ਰਹੇ ਨੇ, ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ। ਅੱਜ ਸਾਡੀ ਭਟਕਣਾ ਦਾ ਕਾਰਨ ਪੁੱਛੀ ਨਾ ਦੱਸੋ, ਨਾ ਨਾ ਜੀ ਨਾ ਨੀ ਅਸੀਂ ਦੱਸ ਸਕਦੇ, ਕਿਉਂ? ਪਾੜ ਪੈ ਜੂਗਾ ਤੁਹਾਡੇ ਘਰ। ਮੈਂ ਲੜਾਈ ਨਹੀਂ ਕਰਨੀ ਚਾਹੁੰਦਾ ਤੁਹਾਡੇ ਘਰ ਦੇ ਵਿੱਚ, ਲੜਾਈ ਤੇ ਭਰਾਵਾ ਤੂੰ ਪਾ ਤੀ, ਕਹਿ ਹੀ ਦਿੱਤਾ ਕਿ ਜੀ ਬਾਹਰੋਂ ਕੋਈ ਨੀ ਤੁਹਾਡੇ ਪਰਿਵਾਰ ਚੋਂ ਹੈ। ਜਦੋਂ ਮੇਰੇ ਗੁਰੂ ਦੇ ਕੋਲੇ ਆਓਗੇ, ਮੇਰੇ ਪਾਤਸ਼ਾਹ ਜੀ ਨੇ ਇੱਕੋ ਇੱਕ ਕਹਿਣਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਭਟਕਣਾ ਚੋ ਬਚਣਾ ਹੈ ਤੇ ਆਪਾਂ ਗੁਰੂ ਵੱਲ ਤੁਰ ਪਈਏ। ਸਤਿਗੁਰੂ ਕਹਿ ਰਹੇ ਨੇ ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ। ਮੇਰਾ ਇੱਕੋ ਇੱਕ ਕਾਰਜ ਹੈ ਕਿ ਮੈਂ ਮਾਲਕ ਦਾ ਸਿਮਰਨ ਕਰਨਾ, ਮੈਨੂੰ ਹੋਰ ਕੋਈ ਕੰਮ

0: ਉਸ ਕਰਮ ਨਾਲ ਹੁੰਦਾ ਕੀ ਹੈ ਜੀ? ਸੰਸਾਰ ਦੇ ਕਰਮ ਕਰੀਏ ਨਾ, ਉਦਾਂ ਤੇ ਪਹਿਲੀ ਗੱਲ ਇਹ ਹੈ ਸਿੱਖ ਦਾ ਅੰਮ੍ਰਿਤ ਵੇਲੇ ਦਾ ਕਾਰਜ ਹੀ ਇਹ ਹੈ ਉਹ ਪਰਮਾਤਮਾ ਦਾ ਸਿਮਰਨ ਕਰੇ। ਦਿਨ ਦੇ ਵਿੱਚ ਜੋ ਕੁਝ ਵੀ ਵੱਧਦਾ ਹੈ ਘਟਦਾ ਜੋ ਕੁਝ ਮਰਜ਼ੀ ਹੁੰਦਾ ਹੈ, ਸੱਚ ਜਾਣਨਾ ਸਾਧ ਸੰਗਤ ਆਨੰਦ ਹੀ ਆਨੰਦ ਰਹਿਣਾ ਹੈ। ਬੜੀ ਵੱਡੀ ਇੱਕ ਪਰੇਸ਼ਾਨੀ ਹੈ, ਅਸੀਂ ਸਿਮਰਨ ਤੋਂ ਵੀ ਟੁੱਟ ਗਏ ਗੁਰਬਾਣੀ ਤੋਂ ਵੀ। ਮੈਂ ਇੱਕ ਉਦਾਹਰਣ ਹੋਰ ਦਵਾਂ, ਬਹੁਤ ਨਿੱਕੀ ਜਿਹੀ ਉਦਾਹਰਣ ਹੈ। ਕੋਈ ਫਕੀਰ ਬਹੁਤ ਚੜ੍ਹਦੀ ਕਲਾ ਵਿੱਚ ਖੁਸ਼ ਰਹਿੰਦਾ ਸੀ ਬਹੁਤ। ਉਹਦਾ ਕੋਈ ਮਿੱਤਰ ਸੀ, ਉਹਨੇ ਪੁੱਛ ਲਿਆ, ਕਹਿੰਦੇ ਬਾਬਾ ਜੀ ਫਕੀਰ ਜੀ ਤੁਸੀਂ ਬਹੁਤ ਖੁਸ਼ ਰਹਿੰਦੇ ਹੋ, ਮੈਨੂੰ ਵੀ ਦੱਸ ਦਿਓ ਕਿਵੇਂ ਖੁਸ਼ ਰਹਿੰਦੇ ਹੋ। ਕਹਿੰਦੇ ਆ ਜਾਓ ਮੈਂ ਦੱਸਦਾ ਕਿਵੇਂ ਖੁਸ਼ ਰਹਿੰਦੇ ਹੋ। ਜਿੱਥੇ ਫਕੀਰ ਰਹਿੰਦਾ ਸੀ ਨੇੜੇ ਇਹ ਵੀ ਰਹਿੰਦਾ ਸੀ, ਇਹਨਾਂ ਦੇ ਨਾਲ ਘਰ ਦੇ ਨਾਲ ਇੱਕ ਬਗੀਚਾ ਸੀ। ਇੱਥੇ ਤਾਂ ਮੈਨੂੰ ਨਹੀਂ ਪਤਾ, ਬੜੀਆਂ ਥਾਵਾਂ ਤੇ ਹਰ ਇੱਕ ਵੱਡੀ ਵੱਡੀ ਸੁਸਾਇਟੀਆਂ ਵਿੱਚ ਬਣੇ ਹੋਏ ਨੇ। ਉਹ ਲੈ ਗਿਆ ਬਗੀਚੇ 'ਚ, ਕਹਿੰਦੇ ਮੈਂ ਇੱਥੇ ਰੋਜ਼ ਆਉਂਦਾ ਮੈਂ ਤਾਂ ਖੁਸ਼ ਰਹਿੰਦਾ। ਫਕੀਰ ਕਹਿੰਦਾ, ਉਹ ਕਹਿੰਦਾ ਤੂੰ ਤਾਂ ਇੱਕ ਵਾਰੀ ਆਉਂਦਾ ਹੋਵੇਗਾ, ਮੈਂ ਦਿਨ ਵਿੱਚ ਦੋ ਵਾਰੀ ਆਉਂਦਾ, ਮੈਂ ਕਿਉਂ ਨਹੀਂ ਖੁਸ਼ ਹੁੰਦਾ? ਕਹਿੰਦੇ ਫਿਰ ਤੂੰ ਇਸ ਬਗੀਚੇ ਦੇ ਵਿੱਚੋਂ ਕੁਝ ਸਮਝਿਆ ਨਹੀਂ। ਕਹਿੰਦੇ ਮੈਨੂੰ ਸਮਝਾ ਦਿਓ ਖੁਸ਼ ਰਹਿਣ ਦਾ ਤਰੀਕਾ, ਤੁਸੀਂ ਸਾਰੇ ਗੱਲ ਪੱਲੇ ਬੰਨਣੀ ਜੀ। ਸਾਹਮਣੇ ਫੁੱਲਾਂ ਦੇ ਬੂਟੇ ਸੀ, ਉਹ ਵਿਖਾਉਂਦਾ ਹੈ, ਕਹਿੰਦੇ ਆਹ ਵੇਖ ਇੱਕ ਫੁੱਲ, ਇੱਕ ਬੂਟੇ ਦੇ ਉੱਤੇ ਤਿੰਨ ਫੁੱਲ ਲੱਗੇ ਨੇ, ਉਹ ਤਾਂ ਵੀ ਖਿੜਿਆ ਪਿਆ। ਇੱਕ ਬੂਟਾ ਹੈ ਉਹਦੇ ਉੱਤੇ 20 ਲੱਗੇ ਨੇ, ਉਹ ਤਾਂ ਵੀ ਖਿੜਿਆ ਹੋਇਆ। ਇੱਕ ਦੇ ਉੱਤੇ 40 ਲੱਗੇ ਨੇ, ਉਹ ਤਾਂ ਵੀ ਖਿੜਿਆ ਹੋਇਆ। ਇੱਕ ਦੇ ਉੱਤੇ ਹਲੇ ਕੱਲੀਆਂ ਫੁੱਟੀਆਂ ਹੀ ਨਹੀਂ, ਉਹਦੇ ਪੱਤੇ ਤਾਂ ਵੀ ਖਿੜੇ ਪਏ ਨੇ। ਕਹਿੰਦੇ ਖੁਸ਼ ਰਹਿਣ ਦੀ, ਆਨੰਦ ਵਿੱਚ ਰਹਿਣ ਦੀ ਸਭ ਤੋਂ ਵੱਡੀ ਜੁਗਤ ਹੀ ਇਹ ਹੈ, ਕਿਸੇ ਦੇ ਕੋਲੇ ਘੱਟ ਹੈ, ਕਿਸੇ ਦੇ ਕੋਲੇ ਵੱਧ ਹੈ। ਕਹਿੰਦੇ ਵੇਖ ਕੇ ਈਰਖਾ ਨਹੀਂ ਜੇ ਕਰਨੀ, ਸਾੜਾ ਨਹੀਂ ਜੇ ਪਾਉਣਾ। ਜੇ ਤੇ ਕਹਿੰਦੇ ਇਸ ਚੱਕਰ ਵਿੱਚ ਪਾਓਗੇ ਵੱਧ ਘੱਟ ਦੇ ਵਿੱਚ, ਕਦੇ ਜੀਵਨ ਵਿੱਚ ਖੁਸ਼ ਨਹੀਂ ਜੇ ਰਹਿ ਸਕਦੇ। ਫੁੱਲਾਂ ਵੱਲ ਤੱਕੀਏ, ਸਤਿਗੁਰੂ ਦੀ ਬਾਣੀ ਕਹਿੰਦੀ ਹੈ ਦੇਖ ਫੁੱਲ ਫੁੱਲੇ ਅਹੰਗ ਤਿਆਗ ਤਿਆਗੇ ਚਰਨ ਕਮਲ ਪਾਗੇ, ਤੁਮ ਮਿਲੋ ਪ੍ਰਭ ਸੁਭਾਗੇ। ਸਤਿਗੁਰੂ ਨੇ ਕਿਹਾ ਫੁੱਲ ਨੂੰ ਵੇਖ ਕੇ ਖੁਸ਼ ਹੋ ਜਾ, ਤੇ ਜਦੋਂ ਬਾਣੀ ਪੜਾਂਗੇ ਗੱਲ ਸਮਝ ਵੀ ਆਉਂਦੀ ਹੈ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਇਸ ਲਈ ਫੁੱਲਾਂ ਵੱਲ ਤੱਕ ਲਈਏ, ਦੋ ਵਾਲਾ ਵੀ ਖੁਸ਼ ਹੈ, ਜਿਹਦੇ ਉੱਤੇ ਸਾਧ ਸੰਗਤ ਲੱਦੇ ਪਏ ਉਹ ਵੀ ਖਿੜਿਆ ਪਿਆ। ਸਾਡੀ ਪਰੇਸ਼ਾਨੀ ਕੀ ਜੀ? ਮੇਰਾ ਨਹੀਂ ਬਣਿਆ, ਇਹਦਾ ਘਰ ਬਣ ਗਿਆ, ਕਿਉਂ ਬਣਿਆ? ਕੋਈ ਚੱਲੋ ਇਹਨੂੰ ਸਤਿਗੁਰ ਬਾਣੀ ਅੰਦਰ ਕਹਿੰਦੇ ਅਜਗਰ ਭਾਰ ਉਠਾਵੇ, ਅਜਗਰ ਭਾਰ ਉਠਾਵੇ ਹੈ। ਤੇ ਇਹ ਭਾਰ ਆਪਾਂ ਜਿੰਨਾ ਮਰਜ਼ੀ ਚੱਕੀ ਜਾਈਏ, ਸਤਿਗੁਰੂ ਅੱਜ ਕਹਿ ਰਹੇ ਨੇ ਅਨ ਦਿਨ ਆਨੰਦ ਹੋਵੇ ਮਨ ਮੇਰੇ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ। ਹੇ ਪਾਤਸ਼ਾਹ ਜੀ ਮੈਨੂੰ ਆਪਣੇ ਨਾਮ ਦੇ ਨਾਲ ਨਿਵਾਜ ਦਿਓ, ਮੈਨੂੰ ਸਮਝ ਆ ਗਏ ਬੰਦਗੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਜੀ ਰਾਹੋ ਦੇ ਵਿੱਚ ਇਹ ਬਖਸ਼ਿਸ਼ ਕਰਦੇ ਨੇ ਜੀ।
1: ਮਨ ਕੀ ਪ੍ਰਤੀਤ ਮਨ ਤੇ ਪਾਈ,
0: ਬੜੀ ਵੱਡੀ ਖੇਡ ਹੈ ਜੀ। ਮਨ ਕੀ ਪ੍ਰਤੀਤ ਮਨ ਤੇ ਪਾਈ, ਇਹ ਅਸੀਂ ਆਪਣੇ ਆਪ ਨੂੰ ਸਮਝਾਉਣਾ ਹੈ, ਆਪਣੇ ਮਨ ਨੂੰ ਸਮਝਾਉਣਾ ਹੈ। ਠੀਕ ਹੈ, ਇੱਥੇ ਬੜੇ ਪੰਥ ਦੇ ਵਿਦਵਾਨ ਆਉਂਦੇ ਨੇ, ਅਸੀਂ ਵਿਚਾਰ ਕਰਦੇ ਹਾਂ ਬਹਿ ਕੇ, ਪਰ ਸਤਿਗੁਰੂ ਬਾਣੀ ਅੰਦਰ ਪਤਾ ਕੀ ਕਹਿੰਦੇ? ਮਨ ਸਮਝਾਵਨ ਕਾਰਨੇ ਕਸ਼ੁਕ ਪੜੀ ਹੈ ਗਿਆਨ। ਸਭ ਤੋਂ ਪਹਿਲਾਂ ਨਾ ਇਹ ਗਿਆਨ ਸਾਡੇ ਲਈ, ਅਸੀਂ ਆਪਣੇ ਮਨ ਨੂੰ ਸਮਝਾਈਏ। ਫਿਰ ਦੂਜੇ ਪਾਸੇ ਵੱਡੀ ਪਰੇਸ਼ਾਨੀ ਕੀ ਪਈ ਜੀ? ਅਸੀਂ ਦੂਜਿਆਂ ਨੂੰ ਸਮਝਾਉਣ ਲੱਗ ਪਏ, ਆਪ ਨਹੀਂ ਸਮਝੇ। ਦਾਤਾ ਜੀ ਕਹਿੰਦੇ ਮਨ ਕੀ ਪ੍ਰਤੀਤ ਮਨ ਤੇ ਪਾਈ, ਆਪਣੇ ਮਨ ਦੇ ਵਿੱਚੋਂ ਹੀ ਤੈਨੂੰ ਪਤਾ ਚੱਲ ਜਾਏਗਾ। ਬੜੀ ਵੱਡੀ ਖੇਡ ਹੈ ਮਨ ਦੀ, ਜੇ ਕਿੱਥੇ ਸਮਝੀਏ। ਇਹੀ ਸਭ ਕੁਝ ਕਰਵਾ ਰਿਹਾ। ਉਹ ਕੋਈ ਨਾ ਫਕੀਰ ਲੱਤਾਂ ਤਾਂ ਨੂੰ ਤੇ ਸਿਰ ਠਾਂ ਨੂੰ ਕੀਤਾ ਹੋਇਆ ਸੀ, ਰੱਬ ਦਾ ਪਿਆਰਾ ਕੋਈ ਨੇੜੇ ਦੀ ਲੰਘਿਆ, ਕਹਿੰਦੇ ਬਾਬਾ ਜੀ ਮਦਦ ਕਰਾਂ, ਤੁਸੀਂ ਪੁੱਠੇ ਹੋਏ ਹੋ ਸਿੱਧਾ ਕੋਣ ਵਿੱਚ। ਉਹ ਅੱਗੋਂ ਕਹਿੰਦਾ ਨਹੀਂ ਮੈਂ ਆਪੇ ਹੋਇਆ। ਕਹਿੰਦੇ ਕਿਉਂ? ਕਹਿੰਦੇ ਮੈਂ ਆਪਣੇ ਮਨ ਨੂੰ ਪੁੱਠਾ ਕਰਨ ਲਈ ਸਿੱਧਾ ਹੋਇਆ। ਅੱਗੋਂ ਰੱਬ ਦਾ ਪਿਆਰਾ ਬੋਲ ਪਿਆ, ਕਹਿੰਦੇ ਮੈਨੂੰ ਤੇ ਲੱਗਦਾ ਤੁਹਾਡੇ ਮਨ ਨੇ ਹੀ ਤੁਹਾਨੂੰ ਪੁੱਠਾ ਕੀਤਾ ਹੋਇਆ, ਹਾਲਾਤ ਇੰਨੇ ਹੀ ਵਿਗਾੜੇ ਨੇ। ਤੇ ਕਦ ਠੀਕ ਹੋ ਸਕਦਾ? ਮਨ ਵਿੱਚ ਸਤਿਗੁਰ ਕੇ ਪਾਸ, ਫਿਰ ਤੁਹਾਡੇ ਅੰਦਰੋਂ ਆਵਾਜ਼ ਆਵੇਗੀ ਕਿ ਨਹੀਂ ਮਨ ਤੂੰ ਇਹ ਗਲਤ ਕਰ ਰਿਹਾ, ਮਨ ਤੂੰ ਮਤ ਮਾਣ ਕਰੇ ਹੋ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋਏ ਰਹੋ। ਅੰਦਰੋਂ ਹੀ ਸਮਝਣਾ, ਸਭ ਤੋਂ ਵੱਡਾ ਸ਼ੀਸ਼ਾ ਹੈ ਤੁਹਾਡਾ ਮਨ ਤੁਹਾਡੇ ਕੋਲੇ। ਰੋਜ਼ 15-10 ਮਿੰਟ ਆਪਣੇ ਮਨ ਦੇ ਅੰਦਰ ਆਪਣਾ ਚਿਹਰਾ ਵੇਖੀਏ। ਸਤਿਗੁਰੂ ਕਹਿੰਦੇ ਨੇ ਤੇਰੇ ਜੀਵਨ ਦੀ ਜੁਗਤ ਬਦਲ ਜਾਵੇਗੀ। ਮਨ ਕੀ ਪ੍ਰਤੀਤ ਮਨ ਤੇ ਪਾਈ, ਪਾਤਸ਼ਾਹ ਕਹਿੰਦੇ ਮੈਨੂੰ ਹੁਣ ਆਪਣੇ ਮਨ ਵਿੱਚੋਂ ਹੀ ਪਤਾ ਚੱਲ ਗਿਆ ਕਿ ਕੀ ਕਰਨਾ ਹੈ।
1: ਪੂਰੇ ते शब्द बुझाई।
0: पूरे गुर ते शब्द बुझाई, ए बख्शिश मैनू पूरे गुर दे शब्द विचों मिली है। मेरे गुरु ने मैनू दस्या कि किसे नू समझाउण दी लोड़ नहीं है। कुटन सोए जो मन को कुटे, मन कुटे तो जमते छूटे, कुट कुट मन कसवटी लाए। तेनू इथों ही आवाज आउणी, मन खुट हर तेरा नहीं विसास, तू मां उदमादा, खरका पे खरताओ छुटे जो उपर लादा। दाता जी कहंदे गुर शब्द ने मैनू ए सिख्या दित्ती है।
1: जीवन मरण को समसर वेखै,
0: जीवन मरण को समसर वेखै, जन्म तो लैके मौत तक जिहड़ा परमात्मा दी याद विच गुर शब्द विच जुड़ जांदा है। जीवन मरण को समसर वेखै, कहंदे उहनूं जन्म तो लैके मौत तक हर एक दे विच परमात्मा दी जोत दिसणी शुरू हो जांदी है। जिहड़ा गुर शब्द दी कमाई करेगा, इत्थे ते साध संगत तस्वीर ही बदलती। यानी सोहण सिंह जी शीतल क्या करदे सी, कहंदे बंदे ने मौत ते जन्म बराबर करते ने। क्यों जी? मैनूं वी नहीं समझ आया, जीवन अलग है मौत अलग है। जदों पढ़िया ना चंगी तरह, कहंदे जिस दिन आया सी ना बंदा जन्म लैके इस दुनिया विच, उस दिन भी रो रहा सी ते जिस दिन गया उस दिन भी रोंदा ही चलिया गया। बराबर ही हो गया काम, जदों आया उदों भी रोंदा सी ते जदों गया हाए ए नहीं मिलिया, हाए ओ नहीं मिलिया। कहंदे दोवें बराबर बराबर ही करते। सगो चाहीदा सीगा कहो नानक बाहां लुढ़ाई है। जिवें पहलवान जित के जांदा ना, ते ओ जिहड़ा जितना कहे ओ गुर शब्द दे राही हो सकदा है। सतगुरु आखदे ने कहंदे जीवन मरण को समसर वेखै, जिहड़ा गुर शब्द नाल जुड़ेगा जन्म तो लैके मौत तक सारयां दे विच रब नूं तकदा है जी।
1: बाहुड़ ना मरे ना जम पेखै,
0: जिहड़ा इंज करेगा सुभाविक है जी, जिहड़ा सारयां विचों रब नूं वेखेगा उहदे हिरदे दे विच किसे दे प्रति ईरखा नहीं आवेगी, किसे दे लई माड़ी सोच नहीं आवेगी, किसे दा बुरा करन दा मन नहीं होवेगा, ते उहनूं फिर की मिलेगा जी? दाता जी कहंदे जीवन मरण को समसर वेखै, बहुड़ ना मरे ना जम पेखै। दुबारा जन्म मरण दे गेड़ विच नहीं पवेगा, जमा दा मुंह उहनूं नहीं वेखना पवेगा।
1: घर ही मह सब कोट निदान,
0: आखदे ने बाहर जाण दी ते किथे लोड़ ही नहीं। घर ही मह सब कोट निदान, कहंदे तेरे शरीर रूपी किले विच ही सारे दे सारे खजाने भरे पए। सतगुरु की बाणी भी कहती है रतना रदन पदार्थ बहु सागर भरिया राम, पर मिलेगा किवें जी? बाणी गुरबाणी लागे तीन हथ चढ़िया राम। सतगुरु आखदे जेडे बाणी नाल जुड़नगे उन्हां नूं इस शरीर विचों ही परमात्मा की बख्शिश मिल जाएगी। हरिमंदर ए शरीर है, रब का घर है ना जी। वेखो अज हरिमंदर साहब वल कोई अख चुके हथ चुके आपां कहने आ अख काढ दवांगे, इत्थे कोई तोड़ भन करन दी कोशिश करे, तुसी वेख्या भी है उहदा हसर सिख पंथ दे जोधिया ने की कीता। मैं कई बारी ये कहना हुंना जे ए महान अस्थान है धन गुरु रामदास साहिब जी दा, हरिमंदर साहिब वल कोई उंगल चके इत्थे तोड़ भन करे आपां कहने छड्डांगे नहीं। दाता जी कहंदे आ भी एक हरिमंदर है, आ भी एक हरिमंदर। मैं तुल नहीं कर रहा, बराबरता नहीं कर रहा, ध्यान देना, कंट्रोवर्सी बहुत है, तां सिर्फ एक उदाहरण है। यह भी हरिमंदर है, कदे दे विच तोड़ भन करदे आ नहीं। साध संगत मन विच आया मैं केसां दी बेअदबी क्यों करदी आ, मैं क्यों करदा, यह भी रब दा दित्ता होया हरिमंदर है, मैं इहदे नाल भी छेड़खानी ना करा। जे उधर नूं साध संगत अंदर क्रोध आउंदा सुभाविक है, ते मैं ते अज भी कहना जे गुरु वल कोई नजर उठा के तकद, कदे गुरु अमरदास साहिब पातशाह जी नूं बहुत कुछ किया, किन्ना ने जी आउण जाले आलिया ने, ए कुड़मां दे घरे रहिंदा है, ए गागर ढोंदा है, बहुत कुछ किया। सत संगत सतगुरु नहीं बोले, पर एक दिन वो आया जिस दिन धन गुरु अंगद देव पातशाह जी नूं खडूर साहिब तो बाहर कढ़न की कोशिश की गई, उस दिन साध संगत तपे दे खलारे भी पाते। मैं तुहानू कहना तुहाडे वल कोई उंगल चुके एक बारी बर्दाश्त कर लेना, कोई हरिमंदर साहब अकाल तख्त साहब वल उंगल चके सिख दा पर जा के ओदी गर्दन जेड़ी ओदे धोण नाल ओदी धड़ नाल अलग कर दित्ती जावे। यह साडा फर्ज बनता है, अज हो रहा है सब कुछ। मैं बेनती करा तुहानू ठीक है सद संगत मैं बेनती कर रहा जी, असी इंसान हाँ, साडे कोलों भुला होनिया सुभाविक ने, तुहानू पता है कानून बनया कह जी, सत्कार एक्ट बनया, असी ओदे ए नहीं कि असी साध संगत ओदे खिलाफ पै गया, पर एक बेनती करा मेरे कोलों गलती हो सकती है, भुल हो सकती है, जो कुछ धन गुरु ग्रंथ साहिब पातशाह जी दे लई ठीक नहीं हैगा ओदे उत्ते शोध जरूर की जाए। तुहानू भी पता है मैं समाप्ति ते भी बेनती करनी, 31 मई का कट रखा गया बाबा बकाला साहब, ए नहीं कि असी विद्वाना ने जाना कथा कारण, हर एक सिख का फर्ज बनता है उत्थे पहुंच के गुरु की गल जरूर करे, समझी आप इस सच नू, नहीं तो साध संगत भटकना रहेगी। असी सत्कार करते हैं कोई गल नहीं है, भुल होनी सुभाविक है, भुलों का सुधार हो सकता है, असी तो आप चाहते हैं जिहड़ा गुरु का दोखी है तो सिख का तो साध संगत फर्ज ही बनता है। कानून के बाद भी चाहते ने, मैं माफी मांग के कहना पहला सिख का फर्ज है जिहड़ा गुरु वाल उंगल चुके उंगल ही ना रवे। फिर सतगुरु कृपा करन पातशाह जी अज कह रहे ने, कहिंदे कर ही मैं सब कोट निधान, तेरे अंदर ही सारे खजाने पए हन,
1: सतगुर दिखाए गया अभिमान,
0: सतगुर दिखाए गया अभिमान। जदों कहिंदे गुरु दे कोले जावेगा ना, सतगुरु ने तेरे उत्ते एक कृपा करनी है, सतगुर दिखाए गया अभिमान, पातशाह जी ने तेरे अंदरों हुमै कढ देनी है, सिर मस्तक हथ धर विचों मार कटियां बुरियाईयां, हर नामो मंत्र दड़ाएंदा कटे हुमै रोग, जिस दिन हुमै गई उस दिन अंदरों खजाना मिल जाना है।
1: साध ही लागा सहज ध्यान,
0: जिस दिन अंदरों हुमै चली गई पातशाह कहंदे सद ही लागा सहज ध्यान, फिर ए नहीं के जी हुण कथा सुनी ते टिके बैठे आ, बाहर निकले ते साध संगत हिल गए, नहीं जदों हुमै चली गई ना फिर तत्ती तवी ते चौंकड़ा बजदे ते अंदरों आवाज आउंदी तेरा किया मीठा लागा। हुण ते असी साध संगत माफ करना, कई बारी गुरु घर दे विच भी नहीं टिकदे, माड़ा जो कोई कहते जावे तुहाडी अखां सामे है, तुहानू गुरु ग्रंथ साहिब जी दी हजूरी विच ही हथ पाण नू फिरदे एक दूजे नू, क्यों हुमै नहीं छड्डी, इत्थे आ के अंदर वड़न लग्या, सब तो पहला हुमै छड्डनी चाहीदी सी, उह छड्डी नहीं ते हुमै करके गुरु दी कृपा नहीं मिल सकी। सतगुरु कहिंदे सतगुरु दिखाए गया अभिमान, गुरु ने कृपा की हुमै चली गई सद ही लागा सहज ध्यान, फिर वो टिका हमेशा लई।

0: ਨਾਮ ਦਾ ਖਜ਼ਾਨਾ ਪੂਰੇ ਗੁਰੂ ਕੋਲੋਂ ਮਿਲਣਾ ਕਹਿ ਜੀ।
1: ਗੁਰ ਕਾ ਸ਼ਬਦ ਅਤ ਮਿੱਠਾ ਲਾਇਆ।
0: ਸਹਿਮਤ ਹੋਈ, ਗੁਰੂ ਦਾ ਸ਼ਬਦ ਹੁਣ ਮਨ ਨੂੰ ਅਤ ਦਾ ਮਿੱਠਾ ਲੱਗਣ ਲੱਗ ਪਿਆ। ਸਤਸੰਗਤ, ਸਾਨੂੰ ਕੀ ਮਿੱਠਾ ਲੱਗ ਰਿਹਾ, ਥੋੜਾ ਜਿਹਾ ਆਪਾਂ ਵਿਚਾਰ ਲਈਏ। ਗੁਰਬਾਣੀ ਨੀ, ਥੋੜੀ ਦੇਰ ਭਾਈ ਸਾਹਿਬ ਜੇ ਕਿਤੇ ਸਮਾਗਮ ਤੇ ਜਾਈਏ, ਵੱਧ ਹੋ ਜਾਵੇ ਨਾ, ਡੇਢ ਵੱਜ ਜਾਵੇ, ਇੱਕ ਦੀ ਥਾਂ ਲੇਟ ਕਰਤਾ ਜੀ, ਤੇ ਜਦੋਂ ਸਾਡੇ ਘਰੇ ਨੱਚਣ ਵਾਲੇ ਲੱਗਦੇ ਨੇ, ਉਹ ਕਹਿੰਦੇ ਕੋਈ ਗੱਲ ਨੀ, ਜਾਣ ਪਛਾਣ ਹੈ ਪੁਲਿਸ ਵਾਲਿਆਂ ਦੇ ਨਾਲ, 10 ਦੀ ਥਾਂ ਭਾਵੇਂ 11 ਵਜੇ ਤੱਕ ਵਜਾਈ ਜਾ, ਪੈਸੇ ਦੇ ਦਾਂਗੇ। ਇਹ ਅਧੂਗਤੀ ਹੈ ਸਾਡੀ, ਸਗੋਂ ਕਹਿਣਾ ਚਾਹੀਦਾ। ਅੱਜ ਨਾ ਜਦੋਂ ਮੁਖਵਾਕ ਆਇਆ ਨਾ ਸਵੇਰੇ, ਮੈਨੂੰ ਗੁਰਮੁਖ ਜਨਾਂ ਦਾ ਫੋਨ ਆਇਆ, ਕਹਿੰਦੇ ਭਾਈ ਸਾਹਿਬ ਲੜੀਵਾਰ ਵੀ ਕਰਨਾ ਤੇ ਨਾਲ ਮੁਖਵਾਕ ਵੀ ਵੱਡਾ। ਮੈਂ ਇੱਕ ਵਾਰੀ ਸੀ ਅਸਥਾਨ ਤੋਂ ਬੇਨਤੀ ਕੀਤੀ ਸੀ, ਮੈਂ ਕਿਹਾ ਜੀ ਚਿੰਤਾ ਦੀ ਗੱਲ ਨੀ, ਕਿਉਂ? ਮੈਂ ਕਿਹਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਤਰੁੱਠੇ ਨੇ, ਗੁਰੂ ਅਮਰਦਾਸ ਸਾਹਿਬ ਜੀ, ਅੱਜ ਮੇਰੇ ਪਾਤਸ਼ਾਹ ਜੀ ਨੇ ਮੇਰੇ ਨਾਲ ਤੇ ਸੰਗਤ ਨਾਲ ਜ਼ਿਆਦਾ ਦੇਰ ਗੱਲ ਕਰਨੀ ਹੈ। ਕਦੇ ਨੀ ਸਾਧ ਸੰਗਤ ਇਹ ਮਨ ਵਿੱਚ ਲਾਉਣਾ ਸ਼ਬਦ ਵੱਡਾ ਲੱਗ ਗਿਆ, ਮੁਖਵਾਕ ਵੱਡਾ ਆਇਆ, ਨਹੀਂ, ਇਹ ਸਮਝ ਲੈਣਾ ਗੁਰੂ ਨੇ ਅੱਜ ਤੁਹਾਡੇ ਨਾਲ ਵੱਧ ਗੱਲ ਕਰਨੀ, ਤੁਹਾਡੇ ਭਾਗ ਖੁੱਲੇ ਨੇ। ਸਤਿਗੁਰੂ ਕਹਿੰਦੇ ਨੇ ਜਿਸ ਦਿਨ ਗੁਰੂ ਦਾ ਸ਼ਬਦ ਤੁਹਾਨੂੰ ਮਿੱਠਾ ਲੱਗਿਆ, ਸਮਝ ਲੈਣਾ ਤੁਹਾਡੇ ਜੀਵਨ ਵਿੱਚ ਮਿਠਾਸ ਭਰ ਜਾਵੇਗੀ।
1: ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ।
0: ਕੀ ਹੋਵੇਗਾ ਜਦੋਂ ਗੁਰ ਸ਼ਬਦ ਮਿੱਠਾ ਲੱਗੇਗਾ? ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ, ਮਨ ਵੀ ਤੇ ਤਨ ਵੀ। ਸਤਿਗੁਰੂ ਕਹਿੰਦੇ ਦੋਵੇਂ ਸੁਖੀ ਹੋ ਜਾਣਗੇ। ਜਿਸ ਦਿਨ ਗੁਰ ਸ਼ਬਦ ਦੀ ਮਿਠਾਸ ਅੰਦਰ ਭਰਦੀ ਹੈ, ਇਹ ਸੱਚ ਹੈ ਸਾਧ ਸੰਗਤ, ਮਨ ਵੀ ਤੇ ਤਨ ਵੀ ਦੋਵੇਂ ਸੁਖੀ ਹੋ ਜਾਂਦੇ ਨੇ। ਆਓ ਜੋ ਪਾਵਨ ਪਵਿੱਤਰ ਸ਼ਬਦ ਲੜੀਵਾਰ ਪਾਵਨ ਸਥਾਨ ਤੋਂ ਆਪ ਜੀ ਰੋਜ਼ ਸਰਵਣ ਕਰ ਦਿਓ, ਕੁਛ ਸਮਾਂ ਉਹਦੀ ਵਿਚਾਰ ਨਾਲ ਜੁੜੀਏ ਜੀ।
1: ਸਲੋਕ ਮਹੱਲਾ ਪਹਿਲਾ।
0: ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਮਾਰੂ ਰਾਗ ਦੀ ਸਾਧ ਸੰਗਤ ਵਾਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 1099 ਹੈ ਜੀ।
1: ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ।
0: ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਨਾ, ਉਹਦਾ ਮਨ ਕਦੇ ਮੈਲਾ ਨਹੀਂ ਹੁੰਦਾ, ਧੁੰਦਲਾ। ਉਹਦੇ ਜੀਵਨ ਵਿੱਚ ਕਦੇ ਅਗਿਆਨਤਾ ਨਹੀਂ ਆਉਂਦੀ, ਨਾ ਭਗਵਾ ਨਾ ਕੱਚ, ਉਹਦਾ ਮਨ ਕਦੇ ਡੋਲਦਾ ਨਹੀਂ, ਉਹ ਅੰਦਰੋਂ ਪੱਕਾ ਹੁੰਦਾ ਹੈ।
1: ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ।
0: ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਦਾਤਾ ਜੀ ਕਹਿ ਰਹੇ ਨੇ ਜਿਹੜਾ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਗਿਆ ਨਾ, ਉਹਦਾ ਰੰਗ ਕਦੇ ਨਹੀਂ ਜੇ ਉਤਰਦਾ। ਲਾਲੋ ਲਾਲ ਹੈ ਸੱਚੇ ਰਤਾ ਸੱਚ, ਜਿਸ ਦੀ ਸੁਰਤ ਸੱਚ ਵਿੱਚ ਜੁੜੀ, ਉਹਦਾ ਮਨ ਪਰਮਾਤਮਾ ਦੇ ਰੰਗ ਵਿੱਚ ਹਮੇਸ਼ਾ ਰੰਗਿਆ ਰਹਿੰਦਾ ਹੈ।
1: ਮਹੱਲਾ ਤੀਜਾ।
0: ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ ਜੀ।
1: ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਭੈ ਖੰਡ।
0: ਸਹਿਜ ਵਣਸਪਤ, ਸਤਿਗੁਰੂ ਆਖਦੇ ਨੇ ਫੁੱਲ ਫਲ ਭਵਰ ਵਸੈ ਭੈ ਖੰਡ। ਸਹਿਜ ਵਣਸਪਤ ਕਹਿੰਦੇ ਸਾਰੀ ਦੀ ਸਾਰੀ ਵਣਸਪਤੀ ਫੁੱਲ ਨੇ, ਇਹਦੇ ਵਿੱਚ ਫਲ ਨੇ, ਭਵਰ ਨੇ, ਭੈ ਖੰਡ। ਬੰਦਗੀ ਕਰਨ ਵਾਲਾ ਜਿਹੜਾ ਹੈ ਨਾ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਇੱਕ ਪਰਮਾਤਮਾ ਦੇ ਦਰਸ਼ਨ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਹਿੰਦੇ ਉਹਦੇ ਉੱਤੇ ਇੱਦਾਂ ਦੀ ਕਿਰਪਾ ਕਰਦਾ ਹੈ ਕਿ ਜਿਵੇਂ ਭੌਰਾ ਫੁੱਲ ਵਿੱਚ ਸਮਾਇਆ ਰਹਿੰਦਾ ਹੈ, ਇਸ ਤਰ੍ਹਾਂ ਉਹ ਪਰਮਾਤਮਾ ਦੀ ਯਾਦ ਵਿੱਚ ਜੁੜਿਆ।

ਏਕ ਹੈ ਏਕੋ ਫੁੱਲ ਭਿਰੰਗ, ਨਾਨਕ ਤਰਵਰ ਏਕ ਹੈ। ਸਤਿਗੁਰੂ ਆਖਦੇ ਨੇ ਏਕੋ ਫੁੱਲ ਭਿਰੰਗ, ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਇੰਜ ਹੈ, ਪਰਮਾਤਮਾ ਇੱਕ ਦਰਖਤ ਹੈ, ਤੇ ਕਹਿੰਦੇ ਜਿਵੇਂ ਉਹਦੇ ਉੱਤੇ ਸਾਰੇ ਪੱਤੇ ਲੱਗੇ ਹੋਣ। ਏਕੋ ਫੁੱਲ ਭਿਰੰਗ, ਪਰ ਇੱਕ ਉਦਾਹਰਣ ਦਿੰਦੇ ਨੇ, ਕਹਿੰਦੇ ਭੌਰਾ ਜਿਹੜਾ ਹੈ ਨਾ, ਉਹ ਕਈ ਵਾਰੀ ਫੁੱਲ ਬਦਲਦਾ ਰਹਿੰਦਾ ਹੈ, ਕਦੇ ਕਿਸੇ ਫੁੱਲ ਤੇ ਕਦੇ ਕਿਸੇ ਫੁੱਲ ਤੇ। ਇੱਕ ਵਾਰੀ ਉਦਾਹਰਣ ਦਿੱਤੀ ਸੀ, ਕਿਸੇ ਨੇ ਭੌਰੇ ਨੂੰ ਪੁੱਛ ਲਿਆ ਚੰਪਾ ਦੇ ਫੁੱਲ ਨੂੰ, ਚੰਪਾ ਤੁਝ ਮੇਂ ਤੀਨ ਗੁਣ ਰੂਪ ਰੰਗ ਅਰਬਾਸ, ਕਿਆ ਔਗੁਣ ਤੁਝ ਵਿਖੇ ਭਵਰ ਨਾ ਬਸੈ ਤੁਝ ਪਾਸ। ਅੱਗੋ ਚੰਪਾ ਦਾ ਫੁੱਲ ਕਹਿੰਦਾ, ਕਹਿੰਦੇ ਕਿਉਂ ਨੀ ਭੌਰਾ ਤੇਰੇ ਕੋਲੇ ਆਉਂਦਾ, ਵਿਦਵਾਨ ਪੁੱਛਦਾ। ਚੰਪਾ ਦਾ ਫੁੱਲ ਕਹਿੰਦਾ, ਹਾਂ ਮੁਝ ਮੇਂ ਤੀਨ ਗੁਣ ਰੂਪ ਰੰਗ ਅਰਬਾਸ, ਡਬਰ ਡਬਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਮੇਰੇ ਕੋਲੇ ਖੁਸ਼ਬੂ ਵੀ ਹੈ, ਰੰਗ ਵੀ ਹੈ, ਪਰ ਕਹਿੰਦੇ ਭੌਰਾ ਇਹਦਾ ਟਿਕਾਣਾ ਇੱਕ ਨਹੀਂ ਹੈ, ਕਦੇ ਕਿੱਧਰ ਜਾਂਦਾ ਹੈ। ਕਹਿੰਦੇ ਮੈਂ

ਤੇ ਉਹਨੂੰ ਬਿਠਾਉਂਦੀ ਜਿਹੜਾ ਇੱਕ ਟਿਕਦਾ ਹੈ ਇੱਕ ਥਾਂ ਤੇ। ਸਤਿਗੁਰੂ ਕਹਿ ਰਹੇ ਨੇ ਬੰਦਗੀ ਕਰਨ ਵਾਲਾ ਇੱਕ ਥਾਂ ਤੇ ਟਿਕ ਜਾਂਦਾ, ਉਹ ਫਿਰ ਇਹ ਨਹੀਂ ਵੇਖਦਾ ਸੱਜੇ ਤੋਂ ਕੀ ਆਵਾਜ਼ ਆਈ ਖੱਬੇ ਤੋਂ ਕੀ ਆਵਾਜ਼ ਆਈ। ਉਹ ਕਹਿੰਦਾ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ। ਦਾਤਾ ਜੀ ਕਹਿੰਦੇ ਨੇ ਬੰਦਗੀ ਕਰਨ ਵਾਲਾ ਇੱਕ ਤੇ ਟਿੱਕੇ।

ਹੁਣ ਦਾਤਾ ਜੀ ਅੱਜ ਕਹਿੰਦੇ ਭਾਈ ਕਿਹਦੇ ਨਾਲ ਝਗੜਨਾ, ਗੁਆਂਢੀਆਂ ਨਾਲ? ਕਹਿੰਦੇ ਨਹੀਂ, ਰਿਸ਼ਤੇਦਾਰਾਂ ਨਾਲ ਨਹੀਂ। ਜੋ ਜਨ ਲੁਝੈ ਮਨੇ ਸਿਉ ਸੇ ਪੂਰੇ ਪ੍ਰਧਾਨਾ। ਰੋਜ਼ ਆਪਣੇ ਮਨ ਨਾਲ ਲੜਨਾ ਹੈ, ਯਤਨ ਕਰਨਾ ਜੀ। ਥੋੜਾ ਜਿਹਾ ਲੜਿਆ ਕਰੇ ਨਾ ਸਵੇਰੇ ਆਪਣੇ ਮਨ ਨਾਲ। ਦਾਤਾ ਜੀ ਕਹਿੰਦੇ ਨੇ ਵੇਖੀ ਤੇ ਲੜਨਾ ਕਿੰਝ ਹੈ ਜੀ, ਗਿਆਨ ਖੜਗਲੇ ਮਨ ਸਿਉ ਲੁਝੈ ਮਨਸਾ ਮਨੇ ਸਮਾਈਏ। ਗਿਆਨ ਦੀ ਤਲਵਾਰ ਲੈ ਕੇ ਮੇਰੇ ਗੁਰੂ ਨੇ ਇਹ ਕਿਹਾ, ਮਨ ਤੂੰ ਇਹ ਕਹਿ ਰਿਹਾ ਠੀਕ ਨਹੀਂ ਹੈ, ਇੰਜੀ ਲੜਨਾ ਜੀ। ਹੋਰ ਕਿਸੇ ਹਥਿਆਰ ਨਾਲ ਤੁਸੀਂ ਇਹਦੇ ਨਾਲ ਲੜ ਵੀ ਨਹੀਂ ਸਕਦੇ। ਦਾਤਾ ਜੀ ਕਹਿੰਦੇ ਨੇ ਜੋ ਜਨ ਲੁਝੈ ਮਨੈ ਸਿਉ ਸੇ ਸੂਰੇ ਪ੍ਰਧਾਨਾ। ਅਸਲ ਦੇ ਵਿੱਚ ਉਹ ਵੱਡੇ ਸੂਰਮੇ ਨੇ ਤੇ ਪ੍ਰਧਾਨ, ਉਹਨਾਂ ਦੇ ਵਰਗਾ ਵੱਡਾ ਇਸ ਦੁਨੀਆਂ ਵਿੱਚ ਕੋਈ ਹੋਰ ਨਹੀਂ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stamp

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਧਰਮ ਹੈ

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stampede Ground।

0: कैलगरी विच 24 घंटे 7 दिन चलन वाले
1: पंजाबी रेडियो 102.7 एफएम वालों हर रोज शब्द कीर्तन धार्मिक कथा ढाडी वारां तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग लई किसी भी तरह की जानकारी लेने लई तुसी फोन कर सकते हो। फोन नंबर है 403-238-6667।
1: होर जानकारी लई विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-268-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 28 50 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0: ਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੋ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ, ਜਿਨੀ ਨਾਮ ਧਿਆਇਆ ਗਈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿ

ਸ਼ੁਕਰ ਚਿਹਨੀਅਰ ਬਰ

की अरदास पाठ कीरत की। गुरु रामदास।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ। ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਨੇ ਕੇ ਲਿਖੇ ਕੁੰਡੇ ਅਸ ਰਾਜੇ ਕੀ ਤੁਮੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੀ ਦਿਓਹਾਰੀ ਸਦਵਾ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਏ ਤੇ ਚੰਗ ਹੋਦਿਆ ਗੁਰਬਿਨ ਪੁਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਣ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜੂ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੋਨਾ ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸਵਾ ਪੌੜੀਆਂ।

0: ਕਾ ਕਰਦਾ ਆਪੂ ਤੁਸ ਦੇਵੈ ਕਰੈ ਪਸਾਉ ਤੂੰ ਜਨੋਈ ਸਭ ਸੈ ਦੇ ਲੈ ਸੈ ਜਿੰਦ ਕਾ ਕਰ ਆਸਨ ਡਿਠੋ ਚਾਓ ਡਿਠੋ ਚਾਓ ਕਰ ਆਸਨ ਡਿਠੋ ਚਾਓ
1: ਕਰਿਆ ਸੰਡਿਠੋ ਚਾ ਦਾਤਾ ਕਰਦਾ ਆਪ ਤੁਸ ਦੇਵੇ ਕਰੇ ਪਸ

0: ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਹ ਸੱਚੇ ਅਕਾਲ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧੇ ਆਖੇ ਲੱਕ ਕਰੋੜ ਸੱਚੇ ਸਭ ਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਸ਼ਚਲ ਥਾਉ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁੱਝੇ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਪਿਆ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਹੋ ਜਗ ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ

0: और पूरे हर पाया हर पगल एक मंगा मेरा मन तन सब बिगासिया जात अनेक तरंगा मिल संत जना हर पाया नानक की सत संगा।
1: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਕੇ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਣ ਰਹਿਆ ਵਿਸਮਾਦ ਨਾਨਕ ਬੁਜਨ ਪੂਰੇ ਭਾਗ ਮਹੱਲਾ ਪਹਿਲਾ
0: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਕੁਦਰਤ ਵੇਦ ਪ੍ਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਂ ਕੋ ਤਾਂ ਕੋੜੀ ਆਪਣੀ ਭੋਗੈ ਹੋਏ ਭਸਮਣ ਔਰ ਸਦਾਇਆ ਵੱਡਾ ਹੋਆ ਦੁਨੀਆ ਕੱਲ ਸੰਗਲ ਘੱਟ ਚਲਾਇਆ ਗਿਆ ਕਰਨ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਤਾਂ ਨਾ ਹੋਵੇ ਫੌਦੀ ਹੁਣ ਸੁਣੀਐ
2: ਅੱਗੇ ਕਰਨੀ ਕੀ ਗਵਾਚੀਆ ਬਹਿ ਲੇਖਾ ਕਰ ਸਮਝਾਇਆ ਥਾਂ ਨਾ ਹੋਵੀ ਪਾਉ ਦੀ ਹੁਣ ਸੁਣੀਐ ਕਹਿ ਰੁਆਇਆ ਮਨ ਅੰਦੇ ਜਨ ਗਵਾਇਆ ਮਨ ਅੰਦੇ ਜਨ ਗਵਾਇਆ
0: ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉਠ ਹਰ ਨਾਮ ਤੇ ਆਵੇ ਸੋ ਪਲ ਕੇ

0: ਪੈ ਵਿੱਚ ਚਲੇ ਲੱਕ ਦਰਿਆ, ਪੈ ਵਿੱਚ ਅਗਣ ਕੜੇ ਵਿਕਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੇ ਸਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਅਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਸ਼, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਉ ਲਿਖਿਆ ਸਿਰਲੇ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੇਤੀਆਂ ਕਨ ਕਹਾਣੀਆਂ, ਕੇਤੇ ਬੇਦ ਵਿਚਾਰ, ਕੇਤੇ ਨੱਚਹਿ ਮੰਗਤੇ ਗੜਮੜ ਪੂਰਹਿਤਾ, ਬਾਜ਼ਾਰੀ ਬਾਜ਼ਾਰ ਮੈਂ ਆਏ ਕਡੈ ਬਜਾ, ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾ, ਲਟਕਿਆ ਕੇ ਮੁੰਦੜੇ ਲਟਕਿਆ ਕੇ ਹਾਰ, ਜਿੱਤ ਤਨ ਪਈ ਨਾਨਕਾ ਸੇ ਤਨ ਹੋਵੇ ਸ਼ਾ, ਗਿਆਨ ਨਾ ਗਲੀ ਢੂੰਡੀਐ ਕਥਨਾ ਕਰੜਾ ਸਾ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ, ਪੌੜੀ ਨਜ਼ਰ ਕਰੀ ਜੇ ਆਪਣੀ ਬਾਨਦਰੀ, ਸਤਿਗੁਰ ਪਾਇਆ ਜੇ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਏ ਸਤਿਗੁਰ ਜੀਵਨ ਦਾ ਤਾਂ ਕੋ ਨਹੀਂ, ਸਭ ਸੁਣਿਓ ਲੋਕ ਸੁਣਾਏ ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਪਵਾਇਆ, ਜਿਨ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।
2: ਜਾਗ ਸਲੋਨਾੜੀ

0: ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕਨ ਗੋਪਾ ਗਹਿਣੇ ਪਾਉਣ ਪਾਣੀ ਬੇਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਿਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਣ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾਂ ਝਾਟੇ ਪਾਏ ਵੇਖੇ ਲੋ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰਾ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਂ ਸੇ ਬਖਸੇ ਵੇ ਕਰਮ ਚੜਾਓ।

0: ਜੀ ਸਦਾਈਏ ਜੇ ਜਰਵਾਣਾ ਪਰ ਹਰੈ ਜਰਵੇਸ ਕਰੇ ਦੀ ਆਈਏ
1: ਪੰਥ ਦਸਾਵਾ ਨਿਤਖੜੀ ਮਨ ਸੋਬਨ ਬਲਿ ਰਾਮ ਰਾਜੇ ਹਰ ਹਰ ਨਾਮ।

0: ਪਹਿਲਾਂ ਪਹਿਲਾਂ ਮੁਸਲਮਾਨਾਂ ਸਿਫਤ ਸਰੀਅਤ ਭਰ ਭਰ ਕਰੇ ਵਿਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬੇਕਾਰ ਜੋਗੀ ਸੁਣ ਧਿਆਵਨ ਜਿੱਤ ਲੱਖ ਨਾਮ ਕਰਤਾਰ ਸੁਖਮ ਮੂਰਤ ਨਾਮ ਦਰਜਨ ਕਾਇਆ ਕਾਕਾ ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਮੰਗੇ ਸਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾ ਵਿਕਾਰ ਇੱਕ ਹੋਦਾ ਖੈ ਚਲੇ ਏਥਾ ਉਤਨਾ ਪੇਕਾ ਇਕਾਰ ਜਲ ਥਲ ਜੀਆ ਪੁਰੀਆ ਲੋਆ ਕਾਰਾ ਕਾਰ ਓਏ ਜਿਹੇ ਆਖੇ ਸੋ ਤੂੰ ਹੈ ਜਾਣੇ ਤਿੰਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਰਨ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਰੋਵੇ ਬੱਪੜੀ ਝੜ ਝੜ ਪਵੇ ਅਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ
2: ਆਪ ਰੱਖਣ ਕਰ ਸਕਦੇ ਹੋ ਉਸ ਨਾਲ।

ਮਹਿਲਾ ਪਹਿਲਾ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੇ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਨ ਸਿਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ

ਅਗਲਾ ਨਿਤ ਦੇਵੇ

है आया दुनिया का आया।

0: ਪਹਿਲਾਂ ਪਹਿਲਾਂ ਪੜ ਪੜ ਗੱਡੀ ਲੱਦੀਆਂ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਦ ਪੜੀਏ ਜਿੱਤੇ ਬਰਸ ਬਰਸ ਭਰੀਏ ਜਿੱਤੇ ਮਾਸ ਪੜੀਏ ਜਿੱਤੀ ਆਰ ਜਾ ਪੜੀਏ ਜਿੱਤੇ ਸਾਸ ਨਾਨਕ ਲਿਖ ਇੱਕ ਗੱਲ ਹੋਰ ਮੈਂ ਚੱਕਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਕੀਆ ਦੇਹੀ ਦੁੱਖ ਦੀ ਆਸ ਹੋਵੇ ਜੀ ਆਏ ਆਪਣਾ ਕੀ ਆਇਆ ਨਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਪਾਇਆ ਬਸਤਰ ਨਾ ਪੈਰੇ ਨਿਸ ਕਹਿ ਰੇ ਮੋਨ ਵਿਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ ਪੱਗ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖਾਂ ਦੇ ਪਤ ਗਵਾਈ ਮੇਰੇ ਨਾਮੇ ਕਿਸ਼ਤਾ ਨਾ ਪਾਈ ਰਹਿ ਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਭੋਜਨ ਆਪਣਾ ਅਣ ਹੋਂਦਾ ਆਪ ਗਨਾਂ ਦੇ ਹੌਂਟਾ।

0: तू आया दुख बात जानिया जिथे तुर आप सहजे ही सत माया सत माया सजे सत माया
1: ਇਹਨਾਂ ਜਨਤਾ ਕੇ ਬਸ ਕਿਸ ਨੇ ਤੁਧ ਵੇਖੀ ਜਗ ਸੁਪਾਇਆ ਇਤਨਾ ਨੂੰ ਤੂੰ ਮੇਨੇ ਕਬ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਿਆ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ
0: ਜਿਉਂ ਭਾਵੇ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਦਾ

कपट गुर मिलिया नानक हर संग मी।

ਘਰ ਗੁਰ ਰਾਮਦਾਸ ਅਨ ਪਉ ਠਹਿਰਾਇਆ ਜਨ ਕੇ ਰਾਜ ਬਰਤਾਇਆ ਸਤ ਯੁਗ ਆਲੀਣਾ।

ਸਤ ਗੁਰ ਸੰਗ ਲੀਨਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰ ਨਾਨਕ ਸਚ ਨੀਮ ਸਾਜ ਸਤ ਗੁਰ ਸੰਗ ਲੀਨਾ ਗੁਰ ਅਰਜੁਨ ਘਰ

0: ਕਲ ਸਹਾਰ ਤੋਹੇ ਜਸ ਬਕਤਾ ਕੋਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ।
1: ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਮੇਦਾਰ ਅਹਿਮੇਵ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤ੍ਰ ਨਵ ਨਿਧ ਨਾਨਕ ਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਇਆ ਤਾਣਿਓ ਗੁਰ ਅਰਜਨ ਕਲ ਉਚਰੈ ਤੇ ਰਾਜ ਜੋਗ ਰਸ ਜਾਣਿਓ ਸੋਰਠੇ ਗੁਰ ਅਰਜਨ ਪੁਰਖ ਪ੍ਰਮਾਨ ਪਾਰਸੋ ਚਾਲੇ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਹਿਰ ਸੇਤ ਨਾਮ ਹਰੀ ਕਾ ਬੋਹਿਥਾ ਤੋ ਸਤਿਗੁਰੂ ਸੰਗ ਹੇਤ ਨਾਮ ਲਾਗ ਜਗ ਉਦਰਿਓ ਜਗਤ ਉਦਾਰਨ ਨਾਮ ਸਤਿਗੁਰ ਤੁਠੇ ਪਾਇਓ ਅਬ ਨਾ

0: ਬੈ ਨਿਰਭਉ ਮਾਨਿਓ ਲਾਖ ਮੈਂ ਲੱਖ ਲਖਾਇਓ ਅਗਮ ਗੋਚਰ ਗਤ ਕਬੀਰ ਸਤਿਗੁਰ ਪਰਚਾਇਓ ਗੁਰ ਪਰਚੇ ਪ੍ਰਵਾਨ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਧਨ ਅਪਾਰ ਸਰ ਸੋ ਭਰ ਭਰਾਇਓ ਗੁਰਗਮ ਪ੍ਰਮਾਨ ਅਦਰ ਦਰਿਆ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਾ ਲੁਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਲੱਖ ਅਪਾਰ ਗੁਰ ਸੂਰ ਸ਼ਬਦ ਹੋਮੇ ਨਿਵਾਰਿਓ ਪੰਚਾਹਰ ਨਿਧਲਿਓ ਸੁਨ ਸਹਿ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਦੇ ਵਸਾਇਓ ਗੁਰ ਅਰਜੁਨ ਕਾ ਲੁਚਰੈ ਤੈ ਜਨ ਕੇ ਕਲਸ ਦਿਪਾਇਓ
1: ਜੋਤ ਰੂਪ ਹਰਿਆ

ਅਮਰ ਸਤਿਗੁਰ ਥਿਰਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ।

0: ਰਾਖੋ ਸਰਨਾਇ
1: ਇੱਕ ਅਰਦਾਸ ਪਾਠ ਕੀਰਤ ਕੀ
0: ਗੁਰ ਰਾਮਦਾਸ ਰਾਖੋ ਸਰਨਾਇ
1: ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਚਟੀਐ ਤੁਧ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਿਸਾ ਸਿਰ ਸਾਹਾਂ ਦੈਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਿਸਾ ਸਿਰ ਸਾਹਾਂ ਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤ ਨਾਮ ਸ੍ਰੀ ਸਾਹਿਬ ਜੀ ਤਲਾਸਰੀ

মুখ উজ্জ্বল।

0: ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ। ਧੰਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨ ਹੈ ਬੁਲਾਏ, ਸੁਖ ਸਹਿਜ ਸੇਤੀ ਘਰ ਆਓ, ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ।
1: ਜਿਨ ਪਾਰਸ ਪਰਸ ਮਿਲਾਇਓ, ਜਿਨ ਪਾਰਸ ਪਰਸ ਮਿਲਾਇਓ,

ਦੇਖ ਤਰਨ ਅਗਨ ਹਰਿਓ ਨੇ ਸੁਬਾਸੀ ਏਕ ਸਮਾਨ ਧਿਆਨ ਸੋ ਨਾਮ ਸੁਣੈ ਸੁਤ ਭਾਂਡਰ ਮਨ ਦਾਸ ਸੁਆਸ ਜਗਤੁਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰਿ ਸਤਿ ਕੀਓ ਸਮਰੱਥ ਗੁਰੂ।

0: ਰਾਤ ਹਰ ਮਿਲਿਆ ਹਰ ਮਿਲਿਆ
1: ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇ ਤਾਹੇ ਸੱਤ ਜੁਗ ਰਾਤ ਸੰਤੋਖ ਕਾ ਧਰਮ ਗ੍ਰਥਵਾ ਉਤਰੇ ਤੇ ਰਥ ਜਦੇ ਕਾ ਜੋਰ ਅਗੇ ਰਥਵਾ ਹੋ ਦੁਆਪਰ ਰਥ ਤਪੇ ਕਾ ਸੱਤ ਅਗੇ ਰਥਵਾ ਹੋ ਕਲ ਜੁਗ ਰਥ ਗਨ ਕਾ ਕੂੜ ਅਗੇ ਰਥਵਾ ਹੋ ਮਹੱਲਾ ਪਹਿਲਾ
2: ਰਾਮ ਕਹੇ ਸਤੰਬਰ ਸਵਾਮੀ ਸੱਤ ਮੈਂ ਅੱਛੇ ਸਾਥ ਰਹੇ ਸਭ ਕੋ ਸਤ ਸਮਾਵਰ ਕਹਿ ਰਿਹਾ ਭਰਪੂਰ ਨਾਮ ਦੇਵਾ ਮੈਸੂ ਨਾਇ ਲੈ ਪ੍ਰਚ ਜੈ ਨਾਨਕ ਮੁਖੰਤਰ ਪਾਏ ਜੁਗ ਮੈਂ ਜੋਰ ਛਲੀ ਚੰਦਰਾਵਲ ਪਾਨ ਕਿਸਮ ਜਾਤ ਭਇਆ ਪਾਰ ਜਾਤ ਗੋਪੀ ਲਿਆਇਆ ਬਿੰਦਰਾ ਬਨ ਮੈਂ ਰੰਕੀਆ ਕਲ ਮੈਂ ਬੇਦ ਧਰਮ ਨੂੰ ਹੁਆ ਨਾਉ ਖੁਦਾਈ ਲੋ ਪਿਆ ਨੀਲ ਬਸਤਲੇ ਕੱਪੜੇ ਪਹਿਰੇ ਤੁਰਖਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾਏ ਤਉ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਬਿਟੂ ਆਇਆ ਕਿਰਤ ਮਿਲਿਆ ਕਸਮ ਸਮਲ ਜਿਨ ਕਰਮ ਦੀ ਜਨ ਜੰਦੀਆ ਕੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾਰਿਆ ਸਤਿਗੁਰੂ ਗੋਇਤਾ ਵਿਰਲੇ ਤੁਨੇ ਜਾਰਿਆ ਹਰ ਕਿਰਪਾ ਪਾਰ ਤਾਰਿਆ ਪਾਰ ਤਾਰਿਆ ਕਿਰਪਾ ਪਾਰ ਤਾਰਿਆ
3: ਜਿਨੀ

0: ਆਸ ਕਰ ਜਾਹੇ ਨਰਾਸੇ ਕਿਤ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾਵੇ ਪੱਤ ਮਿੱਠ ਤਿੰਨੀ ਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋ ਕਰ ਤਰਾਜੂ ਤੋਂ ਲਈ ਨਵੇਂ ਸਗੋ ਰਾਹ ਹੋਏ ਅਪਰਾਧੀ ਦੁਣਾ ਜੋ ਮਿਰਗਾ ਹੈ ਸੀਸ ਨਿਵਾਏ ਕਿਆ ਕੀਏ ਜਾਰ ਦੇਖ ਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੂ ਸਿਰ ਤੂੰ ਸੁਭਗ ਸੁਭਾਦੂ ਮੁੱਖ ਝੂਠ ਦੇ ਭੁੱਖਣ

0: ਕਾ ਜਪ ਮਾਲੀ ਤਾਨ ਮਲਿਸ਼ਾ ਖਾਈ ਅੰਤਰ ਪੂਜਾ ਭੜਕ ਤੇ ਬਸ ਸੰਜਮ ਤੁਰਕਾ ਪਾਈ ਸੋ ਡੀ ਲੈ ਪਖੰਡਾ ਨਾਮ ਲੈ ਜਾਹੇ ਤਰਨ ਦਾ ਮਹੱਲਾ ਪਹਿਲਾ
1: ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਆਛੇ ਸਾਚ ਰਹੇ ਸਭ ਕੋ ਸਤ ਸਮਾਵੇ ਰਿਗ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮਹਿਸੂ ਨਾਏ ਲਏ ਪ੍ਰਚ ਜਾਏ ਨਾਨਕ ਤੋਂ ਮੁਖ ਅੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕਿਸਮ ਜਾਦਮ ਭਇਆ ਪਾਰ ਜਾਤ ਗੋਪੀ ਲਿਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦ ਥਰਮਣ ਹੁਆ ਨਾ ਖੁਦਾਈ ਅਲੋ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਮਾਨਸ ਖਾਨੇ ਕਰੇ ਨਿਵਾਸ ਸ਼੍ਰੀ ਵਗਾਇਨ ਤਿਨ ਗਲਤਾ ਤਿਨ ਕਰ ਬ੍ਰਾਹਮਣ ਪੂਰੇ ਨਾ ਦੋ ਨਾ ਪਿਆਵੇ ਓਈ ਰਾਸ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਆ ਭਰਪੂਰ ਮੱਥੇ ਟਿੱਕਾ ਤੀੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ
0: ਨੀਲ ਬਸਤਰ ਪ੍ਰਮਾਣ ਮਲੇਸ਼ ਸਥਾਨ
1: ਪੂਜੇ ਪ੍ਰਾਣ ਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੀ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇ ਮਨ ਜੂਠੇ ਚੁਲੀ ਪਰੇ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਜਿਤੇ ਅੰਦਰ ਸਭ ਕੋ ਵੇਖ ਨਗਰੀ ਹੇਠ ਚਲਾਇਦਾ ਆਪੇ ਦੁਬੜਿਆਈਆਂ ਆਪੇ ਹੀ ਕਰਮ ਕਰਾਇਦਾ ਵੜੋ ਵੜਾਵੜ ਮੇਦਨੀ ਸਿਰੇ ਸਿਰ ਤੰਦੇ ਲਾਇਦਾ ਨਗਰ ਪੱਟੀ ਜੀ ਕਰੇ ਸੁਲਤਾਨਾ ਕਉ ਕਰਾਇਦਾ ਧਰਮੰਗਨ ਸਿੱਖਣਾ ਪੈਦਾ ਸਿੱਖਣਾ ਪੈਦਾ ਧਰਮੰਗਨ ਸਿੱਖਣ ਆਏਗਾ ਧਰਮੰਗਣ ਭਿੱਖ ਨਾ ਪਾਏਦਾ ਧਰਮੰਗਣ ਭਿੱਖ ਨਾ ਪਾਏਦਾ।

अहेरी फिर बदक जो कहो कवन बिद की जय बोल सो तर मीड़िया।

मन कतारी राम, मन कतारी राम। आशा महला चौथा जिन अंतर हर हर

जिथे जाए बहन मेरा साथ।

ਨਾ ਸੂਤ ਕਢਾਏ ਪੌਣੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵਧੀਆ ਵਡਿਆਈਆਂ ਸਮਿਤ ਨਦਰੀਆਂ ਜਾਤਿ ਚ ਪਾਣਾ ਮਨ ਵਸਾਇਆ ਕਰੂ ਤੁਮਸਤ ਹੱਥ ਧਾਰ ਵਿੱਚੋਂ ਮਾਰ ਕਦੀਆਂ ਬੁਰਿਆਈਆਂ ਸਹਿ ਤੁਠੇ ਨੌਣਿਤ ਪਾਈਆਂ ਨੌਣਿਤ ਪਾਈਆਂ ਸਹਿ ਤੁਠੇ ਨੌਣਿਤ ਪਾ

ਪਹੰਡੀਏ ਮਦਦ ਸੁਨਾਖੀਏ ਅੜ ਅਧਰ ਇਹੋ ਬੁੱਝੀਏ ਮੂਰਖ ਨਾ ਲਲਜੀਏ ਮੂਰਖ ਨਾ ਲਲਜੀਏ।

ਜਿਨ ਭੇਟਾ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦੇਣਾ ਵੇ ਰਾਮ ਰਾਜੇ ਕ੍ਰਿਸ਼ਨਾ ਪੁੱਤ ਸਭੇ ਤੇਰੇ ਜੋ ਹਰ ਨਾਮ ਤੇ ਆਵੇ ਜੋ ਹਰ ਹਰ ਨਾਮ ਤੇ ਆਏਂਦੇ ਤਿੰਨ ਜਮ ਨੇੜ ਨ ਆਵੇ ਜਨ ਨਾਨਕ ਕੋ ਹਰ ਕਿਰਪਾ ਕਰ ਨਿਤ ਜਪੇ ਹਰ

0: एक नहीं आस की दूजे लगे जाए नानक आस कांडिया साधी रहसमाए चंगे चंगा कर्म ने मंदे मंदा होए आस के होना के जले के वरते सोई महला दूजा
1: सलाम जवाब दोवे करे मुंडो कुत्था जाए नानक दोवे कुड़ियां काई पाए पौड़ी ਜਿਨੀ ਗੁਰਮੁਖ ਨਾਮ ਤੇ ਆਇਆ ਤਿਨਾ ਫਿਰ ਬਿਦਨ ਨਾ ਹੋਈ ਰਾਮ ਰਾਜੇ ਜਿਨੀ ਸਤ ਗੁਰ ਪੁਰਖ ਮਨਾਇਆ ਤਿਨ ਪੁਜੇ ਸਭ ਕੋਈ ਜਿਨੀ ਸਤ ਗੁਰ ਪਿਆਰਾ ਸੇਵਿਆ ਤਿਨਾ ਸੋਖ ਹਰ ਹੋਈ ਜਿਨਾ ਨਾਨਕ ਸਤ ਗੁਰ ਭੇਟਿਆ

ਦੂਜੀ ਪੀਵੇ ਰਸ ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਗੁਰਮੁਖ ਸੁਰਵੰਗਲੀ ਉਹ ਬੱਚੋ ਕੇ ਤੂੰ ਨਾ ਖਾਏ ਖਸਮੇ ਕਰੇ ਬਰਾਬਰੀ ਮੇਰਤ ਅੰਦਰ ਪਾਏ ਵਜੋ ਗਵਾਏ ਅਗਲਾ ਮਹਿਮੋ ਤਾਣਾ ਖਾਏ ਜਿਸ ਦਰ ਤਖਾਵਨਾ ਜਿਸ ਕਹੀ ਐਸਾ ਬਾ ਨਾਨਕ ਨਾਲ ਖਸਮ।

0: ਪਹਿਲਾਂ ਪਹਿਲਾਂ ਆਪੇ ਪਾਂਡੇ ਸਾਜੇ ਅੱਲੇ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਏ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਣੇ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਤੇ ਰੱਖਿਆ ਇਸ ਵਿਜੰਤੀ ਉਪਾਇ ਕੇ ਦੇਖੇ ਥਾ ਪਿਉ ਥਾ ਕਿਸ ਨੂੰ ਕਹੀਏ ਨਾਨਕਾ ਸੁੰਦਰਤਾ ਕਦਰ ਕਰੀ ਬੇਜੀਆਂ ਰਿਜਕ ਸੰਭਾਏ ਸਾਈ ਕਾਲ ਮਾਵਣੀ ਔਰ ਛੋਟੀ ਕਿੰਨੇ ਪਾਏ ਨਾਨਕੇ ਪਾਰੀ ਔਰ ਦੂਜੀ ਨਾਹੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
2: ਫਤਿਹ ਉਹ ਕਰਤਾ ਕਾਦਰ ਕਰੀਮ ਦੇ ਜੀ ਹਰ ਸਭਾ ਸਾਈ ਕਰ ਕਮਾਵਣੀ ਤੁਰ ਛੋਟੀ ਤਿੰਨੈ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇਤ ਸਰ ਜਾਏ ਸੋ ਕਰੇ ਜੇਤ ਸਰ ਜਾਏ ਸੁਖ

ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪੁਰਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ, ਖੁੱਲ੍ਹੇ

0: ਦਿਵਸ ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦਰਾਣ ਸਾਹੇ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਾਰੇ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਜਬ ਲਉ ਨਹੀਂ ਭਾਗ ਲਿਲਾਰੇ ਉਦੈ ਤਬ ਲਉ ਭ੍ਰਮ ਤੇ ਫਿਰ ਤੇ ਬਹੁ ਧਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛੁਤਾਇਓ ਤਤ ਵਿਚਾਰ ਯਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜਾ ਕੈ ਸਿਮਰਨ ਹੋਏ ਆਨੰਦਾ ਬਿਨ ਸੈ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਵ ਨਿਧ ਪਾਵੈ ਬਹੁਰ ਨਾ ਤ੍ਰਿਸਨਾ ਭੁੱਖੀ ਜਾ ਕੋ ਨਾਮ ਲੈਤ ਤੂੰ ਸੁਖੀ ਜਾ ਕੋ ਨਾਮ ਲੈਤ ਤੂੰ ਸੁਖੀ ਸਾਸ ਸਾਸ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ਸਾਂਤ ਪਾਵੈ ਹੋਵਹਿ ਮਨ ਸੀਤਲ ਅਗਨ ਨਾ ਅੰਤਰ ਤੁਖੀ ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲ ਥਲ ਤ੍ਰਿਭਵਨ ਰੁਖੀ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰੱਖ ਹੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ।

जेन तुम भेजे तिन्हा बुलाए सुख।

अचरज किया कर्म हारा, नानक सच वडिआई।

ਮੈਨੂੰ ਇੰਜ ਲੱਗਦਾ ਹੈ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਆਪ ਸਾਡਾ ਦਰਵਾਜ਼ਾ ਖੜਕਾ ਕੇ ਗਏ ਹੋ। ਫਿਰ ਬਣ ਜਾਣਗੇ ਗਹਿਣੇ ਜਾਓ ਮੇਰੇ ਗਹਿਣੇ ਵੇਚ ਆਓ। ਦੋਨੋਂ ਭਰਾ ਘਰਵਾਲੀ ਦੇ ਗਹਿਣੇ ਚੁੱਕੇ ਤੇ ਵੇਚਣ ਵਾਸਤੇ ਟੁਰ ਪਏ ਨੇ, ਸੰਗਤ ਦੀ ਸੇਵਾ ਕਰਨੀ ਏ ਵੀ। ਗਹਿਣਿਆਂ ਨਾਲ ਵੀ ਪੂਰੀ ਨਾ ਪਈ, ਗਰੀਬਾਂ ਦਾ ਕੱਚਾ ਘਰ ਹੈ ਉਹ ਵੀ ਗਿਰਵੀ ਰੱਖ ਆਏ ਨੇ। ਪੈਸੇ ਇਕੱਠੇ ਕਰਕੇ ਲੰਗਰ ਤਿਆਰ ਕੀਤਾ।

ਭਾਵੇਂ ਸਾਰੀ, ਜਿਨ੍ਹਾਂ ਨੂੰ ਰੱਬ ਭੁੱਲ ਜਾਵੇ ਉਹ ਜ਼ਿੰਦਗੀ ਵਿੱਚ ਰੁੱਲ ਜਾਂਦੇ ਨੇ, ਜਿਨ੍ਹਾਂ ਦੇ ਰੱਬ ਚਿੱਤ ਰਹੇ ਆ ਦੁਨੀਆਂ ਦੇ ਸੁੱਖ ਉਹਨਾਂ ਦੇ ਮਗਰ ਮਗਰ ਟੁਰੇ ਫਿਰਦੇ ਨੇ। ਇੱਕੋ ਵਿਸਰ ਨਾ ਜਾਏ ਕਾਰ ਵਿਹਾਰ ਕਰਦਿਆਂ ਤੂੰ ਨਿਰੰਕਾਰ ਦੇ ਨਾਲ ਜੁੜਿਆ ਹੈ। 24 ਘੰਟਿਆਂ ਦੇ ਵਿੱਚ 2.5-3 ਘੰਟੇ ਗੁਰਸਿੱਖ ਸਵਾਸਾਂ ਦਾ ਦਸਵੰਧ ਕੱਢਦਾ ਹੈ। ਕਥਾ ਕੀਰਤਨ ਸੁਣ ਕੇ ਨਿਤਨੇਮ ਕਰਕੇ ਦਸਾਂ ਨੌਵਾਂ ਦੀ ਨੇਕ ਕਮਾਈ ਕਰਕੇ ਜਿੱਥੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਂਦਾ ਹੈ ਨਾ, ਗਰੀਬ ਗੁਰਬੇ ਦੇ ਮੂੰਹ ਵਿੱਚ ਗੁਰੂ ਦੀ ਗੋਲਕ ਵਿੱਚ ਵੀ ਪਾਉਂਦਾ ਹੈ। ਹਾਂ ਬਈ, ਘਰ ਪਰਿਵਾਰ ਸੰਸਾਰ ਦੀਆਂ ਜ਼ਿੰਮੇਵਾਰੀਆਂ

ਪਾਂ ਗੁਰ ਕੀ ਪੈਰੀ ਪਾਏ। ਸਾਰੀਆਂ ਸਿਆਣਪਾਂ ਤੇ ਅਕਲਾਂ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਢੇਰੀ ਹੋ। ਜਦੋਂ ਤੇਰਾ ਮੁਖ ਗੁਰੂ ਵੱਲ ਰਹਿੰਦਾ ਏ ਤੇ ਸੁੱਖ ਤੇਰੇ ਮਗਰ ਮਗਰ ਤੁਰੇ ਫਿਰਦੇ। ਆ ਮਹਾਂਪੁਰਸ਼ੋ ਜੀ ਦਿੰਦੇ।

ਆਪ ਤੇਰੇ ਕੋਲੋਂ ਕਰਵਾ ਲੈਂਦੇ ਪਿਆਰਿਓ। ਅਤਾਈਓ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਵਿੱਚ ਸਾਨੂੰ ਇੱਕ ਅਸੀਸ ਪੈ ਦਿੰਦੇ ਨੇ, ਕਹਿੰਦੇ ਨੇ ਤੈਨੂੰ ਉਹ ਨਿਰੰਕਾਰ ਕਦੇ ਵੀ ਨਾ ਭੁੱਲੇ। ਇਹ ਗੁਰਸਿੱਖਾ, ਜੇ ਤੈਨੂੰ ਭੁੱਖ ਵੀ ਲੱਗੇ ਨਾ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210, 4310, 104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, North East, Calgary।

0: है, कृपा करे जे आपणी, ता गुर का शब्द कमाहे। नानक कहे सुनो जनो, इत संयम दुख जाहे। कृपा करे जे आपणी, ता गुर का शब्द कमाहे। नानक कहे सुनो जनो, इत संयम दुख जाहे। वाहे गुरु जी का खालसा, वाहे गुरु जी की फतह। परम सम्मान योग चवर शतर तखत दे मालिक साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु नानक साहिब महाराज जी दी अमृत वाणी आशा की वार दी जो लड़ी वार विचार चल रही है, उस लड़ी दे अधीन हजूर दी इस वार दी सतवीं पौड़ी नाल जो दो श्लोक दर्ज किते गए ने, जिस विचो एक श्लोक दी विचार अपन रात दे दीवान विच कीती सी। ओ श्लोक सतगुरु गुरु नानक साहिब जी महाराज हजूर दी मुबारक रसना तो उच्चारण कीता होया है। दूसरा जो श्लोक विचार अधीन है, जिस दा पाठ खुणे आप जी ने श्रवण कीता है, इस अमृत श्लोक दे उच्चारण करता दूसरे गुरुदेव सतगुरु गुरु अंगद देव जी महाराज ने। आओ पहले श्लोक तो कीती हुई विचार जो आरंभ है, उस लड़ी नूं इस श्लोक नाल जोड़ के आपां अर्थ भाव अर्थ और इस दी व्याख्या कर सकीए। करो बख्शिश, उच्चारण करो जी सतनाम श्री वाहे गुरु जी। हजूर दे बचना दी विचार विच हों खौमे अहंकार गर्व मान और अभिमान जेड़े शब्द गुरु ग्रंथ साहिब विच ने, उस संबंधी असां विचार शुरू कीती सी। फिर थोड़ी जी रिपीट जरूर कर देंगा कि असल च जो खौमे है ये परमात्मा दे हुक्म विच ही नाल उपजी है, जिस दा जिक्र अज गुरु अंगद देव महाराज जी भी करनगे। खौमे दा भाव एक है कि ओ पार ब्रह्म परमेश्वर जो सर्व शक्तिमान है, जीव उस तो अपनी वक्री होंद कायम करन दा यतन करदा है। ये जीव अपने आप नू उस परम शक्ति परमात्मा तो वक होंद चेतान दा यतन करदा है। यूं कह लिए कि जो एकता है जेड़ी बिरती उस एकता नू अनेकता दे विच खंडित भी करदी है, उस लई भी सियाने विद्वान पुरशां ने ये शब्द खौमे वरत्या है। खौमे असल च एक अंदर दा ओ बरीक पर्दा है साडे अंदर, फिजिकल तौर ते ओ नजर नहीं आउंदा पर ओ पर्दा तितली दे खंभ तो भी वध बरीक है। बस उस पर्दे करके ये जीव अपने आप नू परम पिता परमात्मा तो वक समझी बैठा है। फिर उस खौमे दे विच एक कर्मा विच प्रवृत्त हो जाता है, वो सथूर रूप विच भी ते वो सूक्ष्म रूप विच भी खौमे पूरे जोर दे नाल इंसान दे ऊपर अपना प्रभाव पाती है। खौमे ਸੱਚ ਇਵੇਂ ਧਰਮ ਦੇ ਕਰਮਾਂ ਵਿੱਚ ਵੀ ਆਪਣਾ ਡੰਗ ਮਾਰਨ ਤੋਂ ਗੁਰੇਜ ਨਹੀਂ ਕਰਦੀ। ਇਹ ਪੁੰਨ ਦਾਨ ਵਿੱਚ ਵੀ ਪ੍ਰਵਿਰਤ ਰਹਿੰਦੀ ਹੈ। ਸੱਚ ਇਵੇਂ ਸਿਮਰਨ ਜਪ ਤਪ ਵਿੱਚ ਵੀ ਆਪਣਾ ਦਿਖਾਵਾ ਕਰ ਜਾਂਦੀ ਹੈ। ਇਹ ਪਰਉਪਕਾਰ ਵਿੱਚ ਵੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਆਪਣੀ ਮੌਜੂਦਗੀ ਦੱਸ ਜਾਂਦੀ ਹੈ। ਇਹ ਸਾਰਿਆਂ ਦੇ ਉੱਪਰ ਪੂਰਨ ਤੌਰ ਤੇ ਕਾਬੂ ਪਾਈ ਬੈਠੀ। ਉਸ ਤੋਂ ਅਗਲੀ ਅਰਜ਼ ਮੈਂ ਕਰਨੀ ਚਾਹੁੰਦਾ, ਜਿੱਥੇ ਧਾਰਮਿਕ ਕਰਮ ਵਿੱਚ ਇਹ ਖੌਮੇ ਬੜੀ ਪਰਵਿਰਤ ਹੋ ਕੇ ਇਨਸਾਨ ਨੂੰ ਘੇਰੀ ਬੈਠੀ ਹੈ, ਉੱਥੇ ਸਾਡੇ ਸਰੀਰ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੁਛ ਚੀਜ਼ਾਂ ਨੇ, ਉਸ ਵਿੱਚ ਵੀ ਖੌਮੇ ਆਪਣਾ ਪੂਰਾ ਪ੍ਰਭਾਵ ਬਣਾਉਂਦੀ ਹੈ। ਦਾਸ ਨੇ ਰਾਤ ਅਰਜ਼ ਕੀਤੀ ਸੀ, ਮੰਨ ਲਓ ਆਹ ਸਾਡਾ ਸਰੀਰਕ ਬਲ ਹੈ, ਸਾਡਾ ਸਰੀਰਕ ਸੁਹਾਪਣ ਹੈ, ਸਾਨੂੰ ਪਰਮਾਤਮਾ ਨੇ ਦਿਮਾਗੀ ਤੌਰ ਤੇ ਚੰਗੀ ਸੋਝੀ ਦਿੱਤੀ ਹੈ, ਪਰਮਾਤਮਾ ਨੇ ਸਾਨੂੰ ਜ਼ਿੰਦਗੀ ਵਿੱਚ ਕੁਝ ਹੁਨਰ ਦੇ ਦਿੱਤਾ ਹੈ, ਪਰ ਕਮਾਲ ਦੀ ਗੱਲ ਇਹ ਖੌਮੇ ਇੰਨੀ ਸਰਬ ਵਿਆਪੀ ਹੈ, ਇਹਦਾ ਬੜਾ ਵੱਡਾ ਪਰਿਵਾਰ ਜੇ ਖੌਮੇ, ਉਹਦੇ ਵਿੱਚੋਂ ਫਿਰ ਈਰਖਾ ਨਿਕਲਦੀ, ਈਰਖਾ ਫਿਰ ਜਿਹੜੀ ਉਹ ਬੰਦੇ ਦੇ ਵਿੱਚ ਨਿੰਦਿਆ ਦੀ ਬਿਰਤੀ ਨੂੰ ਜਨਮ ਦਿੰਦੀ। ਕਈ ਵਾਰੀ ਬੰਦਾ ਨਿੰਦਿਆ ਕਰਦਾ ਕਰਦਾ ਇੰਨਾ ਕੁ ਵਹਿ ਜਾਂਦਾ ਹੈ ਕਿ ਉਹ ਸਰੀਰਕ ਤੌਰ ਤੇ ਵੀ ਜਿਹਦੀ ਨਿੰਦਿਆ ਕਰ ਰਿਹਾ ਉਹਨੂੰ ਖਤਮ ਕਰਨ ਦਾ ਯਤਨ ਕਰਦਾ। ਇਹ ਸਾਰਾ ਬੀਜ ਖੌਮੇ ਹੈ। ਥੋੜਾ ਜਿਹਾ ਆਓ ਅਸੀਂ ਬਾਣੀ ਚੋਂ ਦੇਖ ਲਈਏ ਕਿ ਜਦੋਂ ਇਨਸਾਨ ਆਪਣਤ ਬਣਾ ਕੇ ਬਹਿੰਦਾ, ਸੱਚ ਇਹ ਵੀ ਉਹ ਵੰਗਾਰ ਕੇ ਸ਼ਬਦ ਕਹਿਣ ਲੱਗ ਪੈਂਦਾ। ਇਸ ਨੂੰ ਇਹ ਨਾ ਸਮਝਣਾ ਵੀ ਆਪਾਂ ਸਿਰਫ ਨੈਗੇਟਿਵ ਹੀ ਗੱਲ ਕਰੀ ਜਾ ਰਹੇ ਹਾਂ, ਕਿਉਂਕਿ ਕਈ ਵਾਰੀ ਮਨ ਚ ਆ ਜਾਂਦਾ ਕਿ ਸ਼ਾਇਦ ਇਹ ਸ਼ਲੋਕ ਕਿਉਂ ਸ਼ੁਰੂ ਹੋਇਆ। ਉਂਝ ਸ਼ਬਦ ਇੱਕ ਐਸਾ ਹੈ, ਜੇ ਬੰਦੇ ਨੂੰ ਪੀੜਾ ਹੋਵੇਗੀ, ਜਿਹਨੂੰ ਜ਼ੁਖਮ ਜ਼ਖਮ ਹੈ, ਚੇਤੇ ਰੱਖਿਓ ਪੀੜ ਉਸੇ ਨੂੰ ਮਹਿਸੂਸ ਹੁੰਦੀ ਹੈ, ਜਿਹਨੂੰ ਜ਼ਖਮ ਕੋਈ ਨਹੀਂ ਉਹਨੂੰ ਪੀੜ ਕਿਹੜੀ ਮਹਿਸੂਸ ਹੋਣੀ। ਜਿਹਦੇ ਅੰਦਰ ਖੌਮੇ ਦੀ ਜ਼ਖਮ ਹੈ ਉਹੀ ਸ਼ਬਦ ਸੁਣ ਕੇ ਪੀੜਤ ਹੋ ਸਕਦਾ, ਪਰ ਜਿਸ ਅੰਦਰ ਖੌਮੇ ਦਾ ਜ਼ਖਮ, ਖੌਮੇ ਦਾ ਘਾਵ, ਖੌਮੇ ਦਾ ਫੋੜਾ ਹੈ ਹੀ ਨਹੀਂ ਪਿਆਰਿਓ, ਉਸ ਬੰਦੇ ਉੱਤੇ ਪੀੜਾ ਇਹਨਾਂ ਸ਼ਬਦਾਂ ਦਾ ਕੀ ਅਸਰ ਹੋਵੇਗਾ। ਬੇਨਤੀ ਕਰਾਂ, ਜਦੋਂ ਇਨਸਾਨ ਕੋਲ ਤਾਕਤ ਆਉਂਦੀ ਹੈ ਉਹ ਇੱਥੋਂ ਤੱਕ ਵੈਰ ਕਮਾਉਣ ਤੋਂ ਗੁਰੇਜ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ, ਹਾਂ ਸਾਧੋ, ਮਹਾਰਾਜ ਕਹਿੰਦੇ ਮੈਂ ਸਾਧ ਸਕਣਾ ਕਿਸੇ ਨੂੰ, ਹਾਂ ਬੰਦੋ ਹਾਂ ਸਾਧੂ ਬੈਰ, ਹਮਰੀ ਭੂਮ ਕੌਣ ਘਾ ਲੈ ਪੈ। ਇਹ ਵੀ ਕਹੰਗਤਾ ਦਾ ਪ੍ਰਗਟਾਵਾ ਹੈ ਕਿ ਮੇਰੇ ਕੋਲ ਇੰਨੀ ਸ਼ਕਤੀ ਹੈ ਮੈਂ ਵੈਰ ਵੀ ਸਾਧ ਸਕਣਾ, ਕਿਸੇ ਦੀ ਕੀ ਮਜਾਲ, ਕਿਸੇ ਦੀ ਕੀ ਤਾਕਤ ਕਿ ਮੇਰੀ ਜ਼ਮੀਨ ਦੇ ਵਿੱਚ ਉਹ ਪੈਰ ਰੱਖ ਕੇ ਦਿਖਾਏ, ਮੇਰੀ ਜ਼ਮੀਨ ਵਿੱਚ ਪੈਰ ਰੱਖਣ ਵਾਲੇ ਦੇ ਮੈਂ ਪੈਰ ਕੱਟ ਦੇਵਾਂ। ਦੇਖੋ ਇਹ ਵੀ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਇਸ ਤੋਂ ਅਗਲੀ ਬੇਨਤੀ ਕਰਾਂ, ਆ ਸਰੀਰ ਦੀ ਚਮੜੀ, ਸੱਚ ਇਹ ਵੇ ਬੰਦਾ ਆਪਣੀ ਵਲਗਣ ਦੇ ਵਿੱਚ ਹੀ ਜ਼ਿੰਦਗੀ ਜੀ ਕੇ ਮਰ ਜਾਂਦਾ, ਇਹ ਬਾਹਰ ਨਿਕਲਣ ਦਾ ਯਤਨ ਹੀ ਨਹੀਂ ਕਰਦਾ। ਸਰੀਰ ਦੇ ਸੁਹਾਪਣ, ਸਰੀਰ ਦੀ ਤਾਕਤ, ਸਰੀਰ ਦੀ ਅਕਲ, ਸਰੀਰ ਦੀ ਸਿਆਣਪ, ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਦੀ ਨਿਕਲ ਜਾਂਦੀ। ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਤਿੰਨ ਕੁ ਅੰਮ੍ਰਿਤ ਬੋਲ ਹਜ਼ੂਰ ਦੀ ਬਾਣੀ ਚੋਂ ਮੈਂ ਅਰਜ਼ ਕਰਨੇ, ਜਿਹੜੇ ਸਰੀਰਕ ਸੁਹਾਪਣ ਦੇ ਨਾਲ ਵੀ ਜੁੜੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬੋਲ ਹੈ, ਦੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ। ਕਬੀਰ ਸਾਹਿਬ ਕਹਿੰਦੇ ਨੇ ਪਰਮਾਤਮਾ ਨੇ ਸਾਡੇ ਸਰੀਰ ਨੂੰ ਢੱਕਣ ਵਾਸਤੇ ਇਹ ਤੁਚਾ ਬਣਾ ਦਿੱਤੀ ਹੈ। ਇਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਤਿੰਨ ਵਰਤੇ ਨੇ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਪਹਿਲਾਂ ਪਰਮਾਤਮਾ ਨੇ ਤੇਰੇ ਅੰਦਰ ਨੂੰ ਸਾਜਿਆ, ਉਹਨੇ 6 ਮਹੀਨਿਆਂ ਚ ਆ ਸਭ ਕੁਝ ਸਾਜ ਦਿੱਤਾ ਜੋ ਤੂੰ ਬੋਡੀ ਚ ਲੈ ਕੇ ਬੈਠ। ਫਿਰ ਅਗਲੀ ਉਹਨੇ ਕਿਰਪਾ ਕੀਤੀ, ਸਾਜਣ ਤੋਂ ਬਾਅਦ ਉਹਨੇ ਸਵਾਰ ਦਿੱਤਾ, ਜੇ ਉਹਨੇ ਪੈਦਾਇਸ਼ ਕੀਤੀ ਤੇ ਉਹਨੇ ਸਵਾਰਿਆ ਵੀ, ਅੱਖਾਂ ਨੂੰ ਸਵਾਰਨ ਦੀ ਥਾਂ ਰੱਖਿਆ, ਹਰ ਇੱਕ ਅੰਗ ਨੂੰ ਉਹਨੇ ਸਰੀਰ ਦੇ ਵੱਖ ਵੱਖ ਹਿੱਸੇ ਚ ਫਿੱਟ ਕਰਕੇ ਚੰਗੀ ਤਰ੍ਹਾਂ ਸਵਾਰ ਦਿੱਤਾ। ਉਹਨੇ ਉਧੜ ਖੁਦੜ ਇਹ ਰੱਦੀ ਦੀ ਤਰ੍ਹਾਂ ਨਹੀਂ ਰੱਖਿਆ, ਕਾਂਟੇ ਨਹੀਂ ਮਾਰੇ ਕੋਈ, ਪਹਿਲਾਂ ਉਹਨੇ ਸਾਜਿਆ, ਫਿਰ ਉਸ ਤੋਂ ਬਾਅਦ ਉਹਨੇ ਸਵਾਰਿਆ, ਤੇ ਸਵਾਰਨ ਤੋਂ ਬਾਅਦ ਇੱਕ ਕਿਰਪਾ ਕੀਤੀ, ਉਹਨੇ ਤੁਚਾ ਦਾ ਲੇਪਣ ਕਰਕੇ ਪੂਰੀ ਦੀ ਪੂਰੀ ਬੋਡੀ ਨੂੰ ਸ਼ਿੰਗਾਰ ਕੇ ਰੱਖ ਦਿੱਤਾ। ਜੇ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਸਾਹਿਬ ਨੇ ਜਿਸ ਚੀਜ਼ ਦਾ ਆਪਾਂ ਮਾਣ ਕਰਨੇ, ਉਹ ਸਰੀਰਕ ਸੁਹਾਪਣ ਬਾਰੇ ਵੀ ਇੱਕ ਬਚਨ ਕਿਹਾ, ਜਲ ਕੀ ਭੀਤ ਪਵਨ ਕਾ ਥੰਬਾ, ਕੀ ਇਹ ਤੂੰ ਪਾਣੀ ਦੀ ਇੱਕ ਕੰਧ ਹੈ, ਆ ਸਵਾਸਾਂ ਦੀ ਥੰਮੀ ਤੇਰੇ ਕੋਲ, जल की पीत पवन का थंबा रक्त बूंद का गारा ए पानी दी कंध श्वासां दी थम्मी मां दा खून पिता दा बीरज रक्त बूंद का गारा हाड मास नाड़ी को पिंजर पंखी बस है बिचारा गिकन प्राणी क्या मेरा क्या तेरा किस होमे च मर चले खै की तेरे कोल सिर्फ एक रेत दी कंध एक कच दा किला खड़िया मास मेज गंदगी दी पोटली तेरे अंदर उस रब ने एक किरपा कीती उहदा शुकर कर जिन्ना भी गंज तेरे तन च पिया है उन्हें सारे नु संकोच के एदे उत्ते लिश्क दी चमड़ी दा तुचा दा लेपन कर दिता दुख किस चीज दा उन्हें ता तेरे तो शरीर तो कोई नफरत ना करे उन्हें सोना चमड़ी दा लेपन कर दिता पर तू इस लेपन दे अहंकार विच ही जिंदगी कर दिती कि मेरे तो वध सुहापन ही किसे कोल प्यारे सच अज तुसी समाज नू देखोगे ना ये गल्लां भावे छोटियां लगनगियां पर हर पासे नजर आउंदियां किसे पार्टी विच कोई चला जाए किसे इकट्ठ विच कोई चला जाए सच वे किसे बिरादरी दे किसे समागम चले जाओ बाहर दे समागम छड्डो इत्थे तां लोक गुरु घर भी आउण लग्गिआं पूरा यत्न लांदे ने जिन्नी मेरे तन दे विच कशिश चमक है सच वे खर कोई मेरी बॉडी वल झाती मारना पवे है शब्द बड़ा औखा है कहना क्योंकि सुनना भी औखा है सच वे अज बंदे दी चमड़ी दा प्रदर्शन हुंदा गुरु ग्रंथ साहिब ने संबंधी तीन चार बचन कहे हजूर ने पहला बचन तां क्या ओ इंसान जिथे तू धार्मिक होमे विच खचत खै पहला मैं वड्डे पद्धर तो शुरू कीता सी के जिस बंधन तो सानू मुक्त करना है जिसने प्यारे हो उस मुक्त करन वाली साधना दा भी बंदा अहंकार करन लग पे कबीर साहब ने कहा देख तू अपनी शरीर दी चमड़ी दा मान करना ए ता तेरे तन दी चमड़ी इस तरह है कि जिवें सप दे उपर कांचुरी कुंज आउंदी है देखो कुंज सदा नहीं रहनी कुंज भी इंसान अपने चेहरे नूं ध्यान नाल देखे ते ज्यों ज्यों साडे दिन बतीत हुंदे पैण इंसान दा वाह पूरा लगा पे किसे तरीके नाल मेरा ओ सुहापन मेरी ओ शोभा खत्म ना होवे पर गुरु ग्रंथ साहिब दे बोलने तेरे शरीर दे ढलन नाल दिन निकलन नाल तेरे इस चमड़ी ने इस तरह उतर जाना है कि जिस तरह एक सप दी चमक दी हुई कुंज एक दिन सप छड़ के पासे चला जांदा है जिस चमड़ी दा तू मान करना है इन्हें एक दिन अग विच फूकी जाना है इन्हें जमीन दे विच गलना है इन्हें पानी विच किते रुड़ जाना है कादा मान करना है जिन्हें अग विच मिल के कल नूं अंगियारी बन जाना सिर्फ इस करके खौमे तो बच सके महाराज जी दे अमृत बोल ने वो शब्द कह कबीर गर्व ना कीजिए देही देख सुरंग सोने रंग वाली देही देख के खौमे च ना जा कबीर गर्व ना कीजिए देही देख सुरंग महाराज कहंदे ने आज काल तज जाओगे ज्यों कांचुरी पुयंग अज जां कल इहनूं इस तरह छड़ जाणा जिवें सप अपनी कुंज छड़ जांदा इहदा मतलब शरीरक सुहापन नूं इन्ना स्वीकार नहीं कीता गया उस तो अगली बेनती कई बारी बंदे नूं अपने जोबन दा इन्ना माण हुंदा इह वी गुरु नानक साहिब दे बोल ਉਹ ਆਪਣੇ ਰਿਸ਼ਤਿਆਂ ਦੀ ਕਦਰ ਵੀ ਵਿਸਾਰ ਦਿੰਦਾ ਕਈ ਵਾਰੀ ਬੰਦਾ ਸੱਚ ਇਵੇਂ ਪਰਿਵਾਰ ਦੇ ਜਿਹੜੇ ਰਿਸ਼ਤਿਆਂ ਦੀ ਕਦਰ ਕੀਮਤ ਹੈ ਜਿਹੜੇ ਪਰਿਵਾਰ ਦੇ ਕੁਝ ਸਲੀਕੇ ਨੇ ਆਪਣੇ ਤਨ ਦੀ ਜਵਾਨੀ ਦੇ ਮਾਨ ਵਿੱਚ ਖਿਮਾ ਕਰਿਓ ਬੰਦਾ ਆਪਣੇ ਪਰਿਵਾਰ ਦੇ ਰਿਸ਼ਤਿਆਂ ਨੂੰ ਵੀ ਭੁਲਾ ਦਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਦੇ ਇਹਨਾਂ ਪਵਿੱਤਰ ਬਚਨਾਂ ਚੋਂ ਇੱਕ ਪ੍ਰਮਾਣ ਹੋਰ ਹੈ ਸਾਡੇ ਪੰਜਾਬ ਦਾ ਨਾ ਜੀ ਇੱਕ ਕਲਚਰ ਸੀ ਇੱਕ ਮੈਂ ਸੱਭਿਆਚਾਰ ਜਾਂ ਕਹਿ ਲਈਏ ਸਲੀਕਾ ਕਹਿ ਲਾਂ ਸਾਡੇ ਪਰਿਵਾਰ ਦਾ ਕਿ ਜਦੋਂ ਘਰ ਦੇ ਵਿੱਚ ਬੇਟੇ ਨੂੰ ਵਿਆਹ ਕੇ ਨੂੰਹ ਲਿਆਈ ਜਾਂਦੀ ਸੀ ਇਹ ਵੀ ਗੁਰੂ ਗ੍ਰੰਥ ਸਾਹਿਬ ਨੇ ਉਸ ਸੱਭਿਆਚਾਰ ਦੀ ਵੀ ਝਲਕ ਦਿੱਤੀ ਬੇਟੇ ਦੀ ਸ਼ਾਦੀ ਕਰਕੇ ਨੂੰਹ ਨੂੰ ਵਿਆਹ ਕੇ ਘਰ ਲਿਆਉਣਾ ਤੇ ਉਹ ਕੀ ਕਰਦੀ ਸੀ ਆਪਣੇ ਸੱਸ ਉਹਨੂੰ ਨਮਸਕਾਰ ਕਰਨੀ ਜਾਂ ਉਹਨੂੰ ਰਾਮ ਸਤ ਕਰਨਾ ਮੱਥਾ ਟੇਕਣਾ ਸਿੱਧਾ ਪਿੰਡਾਂ ਸ਼ਬਦ ਸੀ ਕਿ ਬਜ਼ੁਰਗ ਮਾਂ ਨੂੰ ਉਹਨੇ ਨਮਸਕਾਰ ਕਰਨੀ ਪਰ ਇਹਦੇ ਅਰਥ ਕੱਟੜਤਾ ਚ ਇਹ ਨਾ ਕਰ ਦਈਏ ਕਿ ਗੁਰੂ ਤੋਂ ਬਿਨਾਂ ਕਿਸੇ ਅੱਗੇ ਝੁਕਣਾ ਨਹੀਂ ਪਿਆਰਿਓ ਗੁਰੂ ਮੁਰਸ਼ਦ ਦੀ ਜਿਹੜੀ ਥਾਂ ਹੈ ਉਹ ਸੰਸਾਰ ਦੇ ਹਰ ਰਿਸ਼ਤੇ ਤੋਂ ਵੱਖਰੀ ਹੈ, ਪਰ ਇਹ ਕਦੀ ਭੁੱਲਿਓ ਨਾ ਕਿ ਬਜ਼ੁਰਗਾਂ ਦਾ ਸਤਿਕਾਰ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਖਾਉਂਦਾ। ਜੇ ਅਸੀਂ ਕਹੀਏ ਜੀ ਨਹੀਂ ਅੱਜ ਜ਼ਿਆਦਾਤਰ ਇਹੀ, ਕਈ ਵਾਰੀ ਦੇਖਣ ਨੂੰ ਮਿਲਦਾ ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦੇ, ਤੇ ਮੈਂ ਇੱਕ ਬੇਨਤੀ ਕਰਾਂਗਾ, ਜਿਹੜਾ ਬਾਪ ਜਿਹਨੇ ਜ਼ਿੰਦਗੀ ਦਿੱਤੀ, ਜਿਸ ਮਾਂ ਨੇ ਆਪਣੀ ਸੁੰਦਰਤਾ ਵਾਸਤੇ ਸਭ ਕੁਝ ਦਿੱਤਾ, ਜੇ ਇੱਕ ਬੱਚਾ ਮਾਂ ਦੇ ਚਰਨਾਂ ਚ ਮੱਥਾ ਟੇਕਦਾ ਉਹਨੂੰ ਬੱਜਰ ਕਰੈਤ ਵਾਲੇ ਪਾਸੇ ਨਾ ਜੋੜ ਕੇ ਦੇਖੋ। ਸੱਚ ਇਹ ਵੀ ਜਿੱਦਣ ਬਾਬਾ ਪਿਰਥੀਆ ਝੁਕਣ ਦੀ ਥਾਂ ਪਿਤਾ ਦੇ ਸਾਹਮਣੇ ਬੋਲਦਾ ਹੈ, ਉਦਣ ਗੁਰੂ ਰਾਮਦਾਸ ਵੀ ਕਹਿੰਦੇ ਨੇ ਓਏ ਪਿਓ ਦੇ ਚਰਨ ਤਾਂ ਝੁਕਣ ਵਾਸਤੇ ਹੁੰਦੇ ਨੇ, ਤੇ ਜਿਹੜਾ ਬੱਚਾ ਪਿਓ ਨੂੰ ਅੱਖਾਂ ਵਿਖਾਣ ਲੱਗ ਪਵੇ ਉਹਦੇ ਸਿਰ ਤੇ ਪਾਪਾਂ ਦਾ ਭਾਰ ਚੜ ਜਾਂਦਾ। ਕਿ ਸਤਿਗੁਰੂ ਨੇ ਸ਼ਬਦ ਸਾਨੂੰ ਸਿਖਾਇਆ ਨਹੀਂ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ 300 ਝਗੜਤ। ਪਾਪ ਚੇਤੇ ਰੱਖਿਓ, ਇਹ ਵੀ ਹਉਮੈ ਨਾਲ ਰਿਲੇਟਡ, ਹਉਮੈ ਜਦੋਂ ਵੱਧਦੀਏ ਸੱਚ ਇਵੇਂ ਪਿਓ ਵਿੱਚੋਂ ਪਿਓ ਵੀ ਨਜ਼ਰ ਨਹੀਂ ਆਉਂਦਾ। ਜਦੋਂ ਬੰਦੇ ਦੇ ਅੰਦਰ ਹਉਮੈ ਦਾ ਉਬਾਲਾ ਆਉਂਦਾ ਹੈ ਸੱਚ ਇਵੇਂ ਉਹਨੂੰ ਗੁਰੂ ਵਿੱਚੋਂ ਗੁਰੂ ਵੀ ਨਜ਼ਰ ਨਹੀਂ ਆਉਂਦਾ। ਇਹ ਮਹਾਰਾਜ ਜੀ ਨੇ ਬੋਲ ਕਹੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ 300 ਝਗੜਤ। ਪਾਪ ਅੱਗੇ ਬਚਨ ਨੇ ਜਿਸ ਧਨ ਕਾ ਤੁਮ ਗਰਭ ਕਰ, ਤੂੰ ਤੈਨੂੰ ਖੌਮੇ ਵੇ ਆਪਣੇ ਪੈਸੇ ਦੇ। ਸੱਚ ਮੈਂ ਸੋਚਣਾ ਇੰਨੀ ਬੁਰੀ ਕਿ ਗੁਰੂ ਰਾਮਦਾਸ ਜਿਨ੍ਹਾਂ ਨੂੰ ਪ੍ਰਤੱਖ ਪਰਮਾਤਮਾ ਦੀ ਦੇਹ ਜਾਣ ਕੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਸਿੱਖਾਂ ਸੰਗਤਾਂ ਨੂੰ ਪਾਰ ਬ੍ਰਹਮ ਦਿਸਦਾ, ਤੇ ਸੱਚ ਵੇ ਖੌਮੇ ਵਿੱਚ ਗ੍ਰਸੇ ਹੋਏ ਬੇਟੇ ਨੂੰ ਬਾਪ ਵਿੱਚੋਂ ਬਾਪ ਵੀ ਨਜ਼ਰ ਨਹੀਂ ਆਉਂਦਾ। ਇਹ ਖੌਮੇ ਦੀ ਪ੍ਰਗਟਾਵਾ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆ। ਫਿਰ ਮੈਂ ਬੇਨਤੀ ਕਰਾਂਗਾ ਬਾਣੀ ਵਿੱਚੋਂ, ਸਾਡੇ ਪਰਿਵਾਰ ਵਿੱਚ ਵੀ ਖੌਮੇ ਇੰਨੀ ਕੁ ਪ੍ਰਬਲਿਤ ਹੋ ਚੁੱਕੀ, ਜਦੋਂ ਨੂੰ ਸੱਸ ਅੱਗੇ ਚੁੱਕਦੀ ਨੇ ਉਹਦੇ ਅੰਦਰ ਦੀ ਇਗੋ ਵਿਖ ਚੇਤੇ ਰੱਖਿਓ, ਜਿੰਨਾ ਪੈਸਾ ਜਿੰਨੀ ਦੌਲਤ ਜਿੰਨੀ ਚਮਕ ਦਮਕ ਆਉਂਦੀ ਪਈ ਏ, ਉਹਨੇ ਖੂਨ ਦੇ ਰਿਸ਼ਤੇ ਜਿਹੜੇ ਸਾਡੇ ਨੇ ਤਿੜਕਦੇ ਨਜ਼ਰ ਆਉਂਦੇ, ਉਹ ਰਿਸ਼ਤੇ ਖਤਮ ਹੁੰਦੇ ਦਿਸਦੇ ਪਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰੂ ਨਾਨਕ ਸਾਹਿਬ ਦਾ 12 ਤੇ ਵਧੀਕ ਚ ਪਹਿਲਾ ਸ਼ਲੋਕ ਪੜੋ, ਅਸਲ ਚੋ ਪ੍ਰਸ਼ਨੋਤਰੀ ਕਹਿ ਉਹ ਸ਼ਲੋਕ, ਪ੍ਰਸ਼ਨ ਕੀਤਾ ਉਹਦਾ ਉੱਤਰ ਵੀ ਦਿੱਤਾ ਗਿਆ। ਆਪੇ ਪ੍ਰਸ਼ਨ ਕਰਦੀ ਇੱਕ ਬੀਬੀ ਇੱਕ ਸੁਹਾਗਣ, ਅਸਲ ਚ ਜੇ ਸੁਹਾਗਣਾ ਦੇ ਪ੍ਰਸ਼ਨ ਉੱਤਰ ਨੇ ਉਹ ਵੀ ਸਾਡੇ ਅੰਦਰ ਦੀ ਬਿਰਤੀ ਹੈ, ਮਨਮੁਖ ਤੇ ਗੁਰਮੁਖ ਬਿਰਤੀ, ਸੰਤ ਤੇ ਸਾਕਤ ਬਿਰਤੀ। ਇੱਕ ਗੁਰਮੁਖ ਸਖੀ ਪੁੱਛਦੀ ਹੈ, ਭੈਣੇ ਤੇਰਾ ਵਿਵਾਹ ਹੋਇਆ, ਸ਼ਾਦੀ ਹੋਈ ਏ, ਪਰ ਤੂੰ ਆਪਣੀ ਸੱਸ ਅੱਗੇ ਕਦੀ ਝੁਕੀ ਨਹੀਂ, ਕਦੀ ਦੇਖਿਆ ਨੀ ਉਹਦੇ ਸਾਹਮਣੇ ਝੁੱਕ ਕੇ ਤੂੰ ਨਮਸਕਾਰ ਕੀਤੀ ਹੋਵੇ। ਅੱਗੋਂ ਦੇਖੋ ਹਉਮੈ ਕਿੰਨੀ ਕੁ ਪ੍ਰਬਲ ਹੈ, ਸਰੀਰ ਦਾ ਸੁਹਾਪਣ ਤੇ ਜੋਬਨ ਦਾ ਮਾਨ। ਕਹਿਣ ਲੱਗੀ ਮੇਰਾ ਝੁਕਣ ਨੂੰ ਦਿਲ ਨਹੀਂ ਕਰਦਾ, ਕਿਉਂ? ਕਹਿੰਦੀ ਮੇਰੀ ਜੋਬਨ ਮੇਰੀ ਸੁਹਾਪਣ, ਜੋਬਨ ਦਾ ਇੰਨਾ ਭਾਰ ਹੈ ਕਿ ਉਸ ਬੁੱਢੜੀ ਦਾ ਕੁੱਭ ਨਿਕਲਿਆ, ਉਹਦਾ ਸਰੀਰ ਹੱਡੀਆਂ ਮਾਸ ਛੱਡ ਚੁੱਕਾ ਹੈ, ਤੇ ਮੈਂ ਕਿਵੇਂ ਉਹਦੇ ਅੱਗੇ ਝੁਕਾਂ। ਅੱਗੋਂ ਗੁਰਮੁਖ ਸਖੀ ਕਹਿੰਦੀ ਹੈ, ਭੈਣੇ ਬਸ ਇਸ ਜੋਬਨ ਦੇ ਭਾਰ ਦਾ ਮਾਨ, ਇਸ ਸਰੀਰ ਦੇ ਸੁਹਾਪਣ ਦਾ ਮਾਨ। ਕਹਿਣ ਲੱਗੀ ਖਾਂ ਇਹ ਸਰੀਰ ਇਹ ਸੁਹਾਪਣ ਮੇਰਾ ਹੈ। ਅੱਗੋਂ ਉੱਤਰ ਦਿੰਦੀ ਹੈ, ਆ ਭੈਣੇ ਬਾਹਰ ਚੱਲ, ਮੈਂ ਤੈਨੂੰ ਪੁਰਾਣੇ ਬਾਦਸ਼ਾਹਾਂ ਦੇ ਕਿਲੇ ਦਿਖਾਣੇ ਚਾਹੁੰਦੀ ਹਾਂ, ਜਿਹੜੇ ਪੱਕਾ ਚੂਨਾ ਪੀ ਪੀ ਕੇ ਭੱਠੀਆਂ ਵਿੱਚ ਚੂਨਾ ਪਾ ਕੇ ਪੱਕਾ ਤਿਆਰ ਕੀਤਾ, ਪੱਥਰ ਲਾ ਲਾ ਕੇ ਇਹ ਮਹਿਲ ਤਿਆਰ ਕੀਤੇ, ਅੱਜ ਉਹ ਖੰਡਰਾਤ ਹੋ ਚੁੱਕੇ ਨੇ, ਉਹ ਚੂਨਾ ਜ਼ਮੀਨ ਤੇ ਰੁਲਦਾ ਪਿਆ। ਜੇ ਇੰਨੇ ਪੱਕੇ ਪਹਾੜਾਂ ਵਰਗੇ ਕਿਲੇ ਇੱਕ ਦਿਨ ਬਿਣਸ ਗਏ, ਜਿਸ ਜੋਬਨ ਤੇ ਚੰਮ ਦਾ ਤੂੰ ਮਾਸ ਕਰਨੀ, ਇੱਕ ਦਿਨ ਇਹਨੇ ਵੀ ਮਿੱਟੀ ਵਿੱਚ ਰੁਲ ਜਾਣਾ। ਸੱਚ ਇਵੇਂ ਉਸ ਵੀ ਖੌਮੇ ਤੋਂ ਬਚਾਇਆ। ਜਦੋਂ ਆਪ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਹਿਜ ਪਾਠ ਕਰਦੇ ਹੋ ਨਾ ਪਿਆਰਿਓ, ਦੇਖੋ ਅਰਦਾਸ ਅਸੀਂ ਕਰਨੇ ਹਾਂ, ਪ੍ਰਥਮ ਭਗਵਤੀ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਦੋਹਰਾ ਫਤਿਹ ਜਕਾਰੇ ਤੱਕ, ਪਰ ਫਿਰ ਵੀ ਜੇ ਆਪਣੇ ਨਿੱਜੀ ਜੀਵਨ ਨੂੰ ਕਮਾਉਣਾ। ਅੱਜ ਮੈਂ ਇਹ ਵੀ ਅਰਜ਼ ਕਰਨੀ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸਮੱਸਿਆ ਨਹੀਂ ਰੌਲਾ ਪਾਇਆ, ਉਹ ਕਹਿੰਦੇ ਨੇ ਮੇਰੇ ਕੋਲ ਸਮਾਧਾਨ ਹੈ। ਤੇਰੀ ਜੇ ਭੈੜੀ ਬਿਮਾਰੀ ਹੈ, ਜਿਹੜਾ ਦੀਰਘ ਰੋਗ ਕਈ ਜਨਮਾਂ ਦਾ ਚੱਲਿਆ ਆ ਰਿਹਾ, ਮੇਰਾ ਇਹਦੇ ਕੋਲ ਇਲਾਜ ਹੈ, ਮੇਰੇ ਕੋਲ ਇਹਦੀ ਦਵਾਈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬੋਲ ਜਦੋਂ ਸਹਿਜ ਪਾਠ ਕਰੀਏ, ਮੇਰੀ ਬੇਨਤੀ ਹੈ ਜਿਹੜੀ ਤੁਕ ਵਿੱਚ ਸੱਚ ਇਵੇਂ ਨਿਮਾਣਾਪਣ ਹੋ ਕੇ ਅਰਦਾਸ ਕੀਤੀ ਗਈ ਹੈ, ਉਸ ਤੁਕ ਨੂੰ ਜ਼ਬਾਨੀ ਯਾਦ ਕਰ ਲਵੋ। ਜੇ ਦਿਨ ਵਿੱਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ। 5-10 ਵਾਰ ਜਦੋਂ ਕਿਤੇ ਹਉਮੈ ਦਾ ਬੀਜ ਸਿਰ ਚੁੱਕਦਾ ਹੈ, ਉਹ ਤੁਕ ਪੜੋ ਤਾਂ ਜੋ ਉਹ ਕਿਤੇ ਸ਼ਾਂਤ ਹੋ ਸਕੇ। ਜਿਹੜੇ ਪਾਠ ਕਰਦੇ ਉਹ ਸਮਝ ਜਾਣ ਕਿਸ ਗੱਲ। ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪਹਿਲਾ ਸ਼ਲੋਕ ਹੈ, ਉਹ ਤੰਗੀ ਪੈ ਹੋਰੀ। ਪੈ ਹੋਰੀ ਦੇ ਅਰਥ ਟੀਕੇ ਵਿੱਚੋਂ ਤੁਸੀਂ ਪੜ੍ਹ ਲਿਓ, ਪਰ ਫਿਰ ਪੈ ਦਾ ਅਰਥ ਵੈਸੇ ਹੁੰਦਾ ਦੁੱਧ, ਸਮਝ ਗਏ ਤੁਸੀਂ ਅਰਥ। ਉਹ ਤੰਗੀ ਉੱਚੇ ਕੱਦ ਵਾਲੀ, ਪੈ ਹੋਰੀ ਗਹਿਰੀ ਗੰਭੀਰੀ, ਸੱਸੁੜ ਸੂਈਆ ਕਿਵ ਕਰੀ। ਸੂਈਆ ਦਾ ਅਰਥ ਹੈ ਨਮਸਕਾਰ, ਮੱਥਾ ਟੇਕਣਾ। ਕਿਵੇਂ ਸੱਸ ਨੂੰ ਮੱਥਾ ਟੇਕਾਂ, ਕਿਉਂਕਿ ਮੇਰੇ ਜੋਬਨ ਦਾ ਭਾਰ ਮੈਨੂੰ ਚੁੱਕਣ ਨਹੀਂ ਦਿੰਦਾ। ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ, ਸੱਸੜ ਸੂਈਆ ਕਿਵ ਕਰੀ, ਕਿਉਂ ਨਿਮਣ ਨਾ ਜਾਏ ਥਣੀ। ਜੋਬਨ ਨਹੀਂ ਚੁੱਕਣ ਦੇ ਰਿਹਾ। ਅੱਗੇ ਮਹਾਰਾਜ ਕਹਿੰਦੇ, ਗੱਚ ਜੇ ਲੱਗਾ ਗਿੜਵੜੀ, ਜਿਹੜੇ ਕਿਲੇ ਪੱਕੇ ਚੂਨੇ ਨਾਲ ਬਣੇ ਸਨ। ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਸੇ ਭੀ ਟੈਂਦੇ ਡਿੱਠ ਮੈਂ ਮੁੰਦ ਨਾ, ਗਰਭ ਥਣੀ ਤੂੰ ਕਾਹਦਾ ਮਾਣ ਕਰਨੀ ਪਈ ਏ। ਇੱਥੇ ਤਾਂ ਵੱਡੇ ਵੱਡੇ ਕਿਲੇ ਵੀ ਖੰਡਰਾਤ ਹੋ ਗਏ। ਇਹਦਾ ਮਤਲਬ ਚਮੜੀ ਦਾ ਜੋਬਨ ਦਾ। ਤੀਸਰਾ ਪ੍ਰਮਾਣ ਮੈਂ ਹੋਰ ਦੇ ਦੇਣਾ। ਦੇਖੋ, ਪਹਿਲਾਂ ਅਰਜ਼ ਕੀਤਾ ਹੈ ਚਮੜੀ ਦੀ ਆਪਣੀ ਖੌਮਿਖ, ਜੋਬਨ ਦੀ ਆਪਣੀ ਖੌਮਿਖ। ਇੱਥੋਂ ਤੱਕ ਕਈ ਵਾਰੀ ਜਦੋਂ ਬੰਦਾ ਜਵਾਨੀ ਦੇ ਨਸ਼ੇ ਚ ਹੁੰਦਾ ਹੈ ਪਿਆਰਿਓ, ਉਹ 37 ਗੁਣੀ ਬੰਦਿਆਂ ਦਾ ਵੀ ਨਿਰਾਦਰ ਕਰ ਦਿੰਦਾ, ਕਿਉਂਕਿ ਜਵਾਨੀ ਇੱਕ ਐਸਾ ਨਸ਼ਾ ਹੈ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ, ਵੈਸੇ ਜਨਮ ਸਾਖੀ ਵਾਲੇ ਤਾਂ ਲਿਖਿਆ ਕਿ ਭਾਈ ਮਰਦਾਨਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਚਲੇ ਜਾ ਰਹੇ ਨੇ, ਇੱਕ ਨੌਜਵਾਨ ਘੋੜੇ ਤੇ ਅਸਵਾਰ, ਉਹਦੇ ਕੋਲ ਤਾਕਤ ਹੈ, ਉਹਨੇ ਆਪਣੀ ਕਮਰ ਕੱਸੇ ਦੇ ਨਾਲ ਇੱਕ ਬਹੁਤ ਤਿੱਖਾ ਖੰਜਰ ਬੰਨਿਆ, ਤੇ ਨੰਗਾ ਖੰਜਰ ਮਿਆਨ ਵਿੱਚ ਨਹੀਂ, ਕੱਪੜੇ ਚ ਲਪੇਟ ਕੇ ਨਹੀਂ, ਤੇ ਉਹ ਲੰਘਦੇ ਹੋਏ ਘੋੜੇ ਦੇ ਨਾਲ ਭਾਈ ਮਰਦਾਨਾ ਸਾਹਿਬ ਨੇ ਪਿੱਛੇ ਰਬਾਬ ਬੰਨੀ ਹੈ, ਉਹਨੇ ਜਾਣ ਬੁੱਝ ਕੇ ਘੋੜੇ ਰਾਹੀਂ ਧੱਕਾ ਮਰਵਾ ਦਿੱਤਾ। ਉਹ ਗਿਰਦੇ ਹੋਏ ਬਚੇ, ਥੋੜੀ ਜਿਹੀ ਦੂਰ ਗਿਆ ਉਹ ਘੋੜ ਸਵਾਰ, ਜਿਹੜਾ ਜੋਬਨ ਦੇ ਨਸ਼ੇ ਵਿੱਚ ਮਸਤ ਸੀ। ਉਹ ਘੋੜਾ ਤੇਜ਼ੀ ਨਾਲ ਭਜਾਇਆ, ਘੋੜੇ ਦਾ ਪੈਰ ਥਿਲਕਿਆ, ਘੋੜਾ ਜ਼ਮੀਨ ਤੇ ਡਿੱਗਾ, ਉਹ ਬੰਦਾ ਉਹ ਨੌਜਵਾਨ ਸਿਰ ਪਰਨੇ ਡਿੱਗਾ, ਜਿਹੜਾ ਆਪਣੀ ਲੱਕ ਨਾਲ ਕਮਰ ਨਾਲ ਉਹਨੇ ਤਿੱਖਾ ਖੰਜਰ ਬੰਨਿਆ ਸੀ, ਉਹ ਹੀ ਉਹਦੇ ਪੇਟ ਦੇ ਵਿੱਚ ਧਸ ਗਿਆ ਤੇ ਤੜਪ ਤੜਪ ਕੇ ਮੌਤ ਹੋ ਗਈ। ਸਤਿਗੁਰੂ ਕਹਿੰਦੇ, ਦੇਖ ਓਏ ਮਰਦਾਨਿਆ, ਇਹਨੂੰ ਵੀ 4 ਘੜੀਆਂ ਪਹਿਲਾਂ ਇਸ ਖੰਜਰ ਦਾ ਤੇ ਇਸ ਜਵਾਨੀ ਦਾ ਬੜਾ ਮਾਣ ਸੀ, ਇਹਨੂੰ ਵੀ ਮਾਣ ਸੀ ਕਿ ਸੱਚ ਐਵੇਂ ਮੇਰਾ ਘੋੜਾ, ਮੇਰੀ ਜਵਾਨੀ, ਮੇਰਾ ਖੰਜਰ। ਉਹ ਵੀ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲਾਂ ਵਿੱਚ ਦਰਜ ਹੈ। ਹਜ਼ੂਰ ਨੇ ਫਰਮਾਇਆ, ਕਮਰ ਕਟਾਰਾ ਬੰਕੜਾ, ਬੰਕੇ ਕਾ ਅਸਵਾਰ। ਜਵਾਨ ਬੰਦਾ ਤੇ ਬਾਂਕੇ ਘੋੜੇ ਦਾ ਸਵਾਰ। ਕਬੀਰ ਸਾਹਿਬ ਦੇ ਵੀ ਇਹ ਬੋਲ ਨੇ, ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ, ਕਮਰ ਕਟਾਰਾ ਬੰਕੜਾ, ਬੰਕੇ ਕਾ ਅਸਵਾਰ, ਗਰਭ ਨਾ ਕੀਜੈ ਨਾਨਕਾ, ਮਤ ਸਿਰ ਆਵੇ ਭਾਰ। ਇਹ ਜੋਬਨ ਦਾ ਮਾਣ। ਇਸ ਤੋਂ ਅਗਲੀ ਬੇਨਤੀ ਕਰਾਂ, ਫਿਰ ਜਦੋਂ ਖੌਮੇ ਸੰਸਾਰ ਵਿੱਚ ਵਿਚਰਦੀ, ਸਭ ਤੋਂ ਵੱਡੀ ਬਿਮਾਰੀ ਇਹਨੂੰ ਐਵੇਂ ਆਪਣੇ ਆਪ ਨੂੰ ਵੱਡਾ ਹੀ ਬਣਾਉਣਾ ਚਾਹੁੰਦੀ, ਸਭ ਤੋਂ ਵੱਡੀ ਬਿਮਾਰੀ ਹੈ। ਸੱਚ ਇਹ ਹਰ ਬੰਦੇ ਨੂੰ ਨੀਵਾਂ ਸਮਝਣਾ ਚਾਹੁੰਦੀ। ਗੁਰੂ ਗ੍ਰੰਥ ਸਾਹਿਬ ਨੇ ਇਹ ਬਚਨ ਵੀ ਕਹੇ ਨੇ ਕਿ ਖੌਮੇ ਕਹਿੰਦੀ, ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ। ਆਪਣੇ ਆਪ ਨੂੰ ਬਹੁਤ ਦੀਰਘ ਦਾ ਅਰਥ ਵੱਡਾ ਸਮਝਦਾ, ਤੇ ਲਗ ਮਾਤ ਸਾਣੇ ਸੰਪਰਦਾਈ ਵਿਦਵਾਨ ਅਰਥ ਕਰਦੇ ਹੁੰਦੇ ਸਨ। ਇੱਕ ਹੁੰਦਾ ਪੂਰਾ ਅੱਖਰ ਦੀਰਘ, ਇੱਕ ਹੁੰਦੀਆਂ ਨੇ ਲਗ ਮਾਤਰਾਵਾਂ। ਆਪਣੇ ਆਪ ਨੂੰ ਤੇ ਵੱਡਾ ਦੀਰਘ ਜਾਣਦਾ ਹੈ, ਤੇ ਦੂਜਿਆਂ ਲਈ ਸ਼ਬਦ ਵਰਤਦਾ, ਇਹ ਤਾਂ ਲਗਾ ਮਾਤਰਾ ਜੀਆਂ ਨੇ, ਜਿਵੇਂ ਸਾਡੀ ਸ਼ਬਦਾਵਲੀ ਹੁੰਦੀ ਹੈ ਪੰਜਾਬੀਆਂ ਦੀ। ਮਹਾਰਾਜ ਕਹਿੰਦੇ ਨੇ, ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜ ਕਚਾ। ਸਤਿਗੁਰੂ ਕਹਿੰਦੇ, ਫਿਰ ਸੁਣਿਓ, ਕਹਿੰਦੇ ਨੇ ਜਿਹੜੇ ਲੋਕ ਬੋਲਾਂ ਕਰਕੇ ਕਹਿੰਦੇ ਨੇ ਮੈਂ ਸਭ ਤੋਂ ਵੱਡਾ, ਦੂਜੇ ਪੱਲੇ ਕੀ ਕਹਿ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਉਹਨਾਂ ਬੰਦਿਆਂ ਨੂੰ ਸੱਚਮੁੱਚ ਦੋਜਕ ਵੀ ਸੜਦਿਆਂ ਦੇਖੇ। ਦੂਸਰਾ ਬਚਨ ਕਿਹਾ, ਜਿਹੜੇ ਮਨ ਕਰਕੇ ਵੀ ਫੁਰਨਾ ਬਣਾਉਂਦੇ ਨੇ ਕਿ ਸੱਚ ਐਵੇਂ ਮੈਂ ਸਭ ਤੋਂ ਵੱਡਾ, ਸਤਿਗੁਰੂ ਕਹਿੰਦੇ ਨੇ ਉਹ ਬੰਦੇ ਮੈਂ ਦੋਜਕ ਵਿੱਚ ਡੱਗਦੇ ਦੇਖੇ ਨੇ। ਜਿਹੜੇ ਕਰਮਾਂ ਕਰਕੇ ਵੀ ਕਹਿੰਦੇ ਨੇ ਮੈਂ ਸਭ ਤੋਂ ਵੱਡਾ, ਹਜ਼ੂਰ ਕਹਿੰਦੇ ਨੇ ਉਹ ਬੰਦੇ ਵੀ ਅਸੀਂ ਦੋਜਕ ਦੀ ਅੱਗ ਵਿੱਚ ਸੜਦੇ ਦੇਖੇ, ਕਿਉਂਕਿ ਇਸ ਖੌਮੇ ਨੇ ਇਹ ਕਹਿ ਦਿੱਤਾ ਮੇਰੇ ਤੋਂ ਵੱਡਾ ਕੋਈ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: सुखमणी सुख अमृत प्रभ नाम भगत जना के मन विश्राम। इस पावन बाणी दे अंदर नाम दी महिमा है। नाम जपण वाले साधु संत जन सत पुरशां दी वड्याई है। और फिर सतगुर सच्चे पातशाह जी ने नाम जपण दी जुगत बख्शिश कीती। पहला नाम दी महिमा दसी, भाई नाम जपण नाल की कुछ प्राप्त हुंदा है, नाम जपण दे की लाहे हन, की लाभ है। फिर सतगुर सच्चे पातशाह जी ने जुगत दसी कि संसार विच परिवार विच गृहस्थ विच रहिंदियां आपां नाम सिमरन भगती किवें कर सकते हैं। सुखमणी साहब दी जो पावन बाणी है इहदियां 24 अष्टपदियां ने। जपण वाले विद्वान गुरमुखां दी विचार है कि इस सुखमणी साहब दी पावन बाणी दे अंदर 24,000 अक्षर हन। ते इह वी गल मन्नण विच आउंदी है कि एक बंदा दिन रात विच 24 घंटे विच 24,000 स्वास लैंदा है। सतगुरु जी दी इस पावन बाणी दा जे कोई श्रद्धा भावना प्रेम नाल सुरत टिक के सतगुरु दी इह पावन बाणी दा पाठ एक दिन विच कर लै तां कहिंदे ने स्वास सफल हुंदे ने। श्री गुरु अर्जन देव महाराज सच्चे पातशाह जी ने इन्हां 24 अष्टपदियां दी इस बाणी दे अंदर इक्को ही रहाओ दी पंक्ति बख्शिश कीती। ਉਹ ਪੰਕਤੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਸੁਖਮਣੀ ਦਾ ਅਰਥ ਹੈ ਸੁੱਖਾਂ ਦੀ ਮਣੀ। ਵੈਸੇ ਮਣੀ ਦਾ ਸੰਬੰਧ ਜਿਹੜਾ ਹੈ ਉਹ ਸਾਧ ਸੰਗਤ ਸੱਪ ਨਾਲ ਹੈ, ਕਿਉਂਕਿ ਮਣੀ ਸੱਪ ਦੇ ਸਿਰ ਵਿੱਚ ਪੈਦਾ ਹੁੰਦੀ ਹੈ। ਸੱਪ ਜਿਹੜਾ ਜ਼ਹਿਰ ਦੇ ਨਾਲ ਭਰਿਆ ਹੋਇਆ, ਤਾਂ ਜਿਹੜਾ ਉਹ ਸੱਪ ਹੈ ਜਦੋਂ ਉਸਦੇ ਸਿਰ ਵਿੱਚ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ ਤਿਵੇਂ ਤਿਵੇਂ ਉਸਦੇ ਮਸਤਕ ਵਿੱਚ ਮਣੀ ਬਣਦੀ ਹੈ। ਹਰ ਇੱਕ ਸੱਪ ਦੇ ਸਿਰ ਵਿੱਚ ਮਣੀ ਪੈਦਾ ਨਹੀਂ ਹੁੰਦੀ। ਲੱਖਾਂ ਕਰੋੜਾਂ ਤੋਂ ਬਾਅਦ ਕਿਸੇ ਇੱਕ ਦੇ ਸੱਪ ਦੀ ਉਮਰ ਵੱਧਦੀ ਹੈ 100 ਸਾਲ ਤੱਕ, ਫਿਰ ਉਸਦੇ ਅੰਦਰ ਮਣੀ ਬਣਨੀ ਸ਼ੁਰੂ ਹੁੰਦੀ ਹੈ। ਉਹਦੇ ਬਾਰੇ ਵਿਦਵਾਨ ਲੋਕਾਂ ਦਾ ਖਿਆਲ ਹੈ ਕਿ 24 ਘੰਟਿਆਂ ਵਿੱਚ ਹਰ ਸੱਪ ਦੇ ਮੂੰਹ ਦੇ ਅੰਦਰ ਇੱਕ ਜ਼ਹਿਰ ਦਾ ਤਿਵਕਾ ਪੈਦਾ ਹੁੰਦਾ ਹੈ। ਜਦੋਂ ਉਹ ਜ਼ਹਿਰ ਉਸਦੇ ਮੂੰਹ ਵਿੱਚ ਆ ਜਾਂਦੀ ਹੈ ਤਾਂ ਉਹ ਜ਼ਹਿਰ ਉਸਨੂੰ ਮਜਬੂਰਨ ਕੱਢਣੀ ਪੈਂਦੀ ਹੈ, ਕਿਉਂਕਿ ਜਦੋਂ ਜ਼ਹਿਰ ਬਣਨ ਲੱਗ ਜਾਏ ਫਿਰ ਉਹ ਤੜਫਣ ਲੱਗ ਪੈਂਦਾ। ਤਾਂ ਉਸ ਜ਼ਹਿਰ ਨੂੰ ਉਹ ਕਿਸੇ ਨਾ ਕਿਸੇ ਘਾਹ ਬੰਨੇ ਉੱਤੇ, ਇੱਟ ਉੱਤੇ ਫਿਰ ਮੂੰਹ ਮਾਰ ਕੇ ਕੱਢਦਾ ਹੈ। ਪਰ ਸਾਧ ਸੰਗਤ ਜਦੋਂ ਕੋਈ ਸੱਪ ਜਿਹੜਾ ਉਸ ਜ਼ਹਿਰ ਨੂੰ ਬਰਦਾਸ਼ਤ ਕਰਨ ਲੱਗ ਜਾਏ ਤਾਂ ਸਹਿਜੇ ਸਹਿਜੇ ਉਸਦੀ ਉਮਰ ਵੱਧਦੀ ਹੈ, ਫਿਰ ਉਹਦੇ ਸਿਰ ਵਿੱਚ ਮਣੀ ਬਣਨ ਲੱਗ ਪੈਂਦੀ ਹੈ। ਸੱਪ ਜਿਹੜਾ ਉਹ 3 ਜਾਂ 4 ਚੀਜ਼ਾਂ ਉੱਤੇ ਰਹਿੰਦਾ, ਜਾਂ ਤਾਂ ਕਿਤੇ ਬਹੁਤ ਜ਼ਿਆਦਾ ਧਨ ਖਜ਼ਾਨਾ ਪਿਆ ਹੋਵੇ ਉੱਥੇ ਫਿਰ ਉਹਦਾ ਵਾਸਾ ਹੁੰਦਾ, ਜਾਂ ਫਿਰ ਕਿਸੇ ਜਗ੍ਹਾ ਉੱਤੇ ਬਹੁਤ ਠੰਡਕ ਹੋਵੇ ਜਿਵੇਂ ਚੰਦਨ ਹੈ ਉਸ ਜਗ੍ਹਾ ਉੱਤੇ ਸੱਪ ਰਹਿੰਦਾ, ਜਾਂ ਫਿਰ 3 ਨੰਬਰ ਉੱਤੇ ਕਿਤੇ ਬਹੁਤ ਗਹਿਰਾ ਸੰਗੀਤ ਹੋਵੇ ਤਾਂ ਸੰਗੀਤ ਦੀ ਧੁੰਨ ਉੱਤੇ ਸੱਪ ਦਾ ਵਾਸਾ ਹੋ ਜਾਂਦਾ। 4 ਨੰਬਰ ਉੱਤੇ ਜਿਨ੍ਹਾਂ ਸੱਪਾਂ ਦੇ ਅੰਦਰ ਮਣੀ ਬਣਦੀ ਹੈ ਇਹ ਮੰਨਿਆ ਜਾਂਦਾ ਉਸ ਜਗ੍ਹਾ 'ਤੇ ਰਹਿੰਦੇ ਹਨ ਜਿੱਥੇ ਕੋਈ ਬਹੁਤ ਜ਼ਿਆਦਾ ਭਗਤੀ ਹੋ ਰਹੀ ਹੋਵੇ, ਬਹੁਤ ਜ਼ਿਆਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਭਗਤੀ ਹੋ ਰਹੀ ਹੋਵੇ, ਉਸ ਜਗ੍ਹਾ 'ਤੇ ਉਹ ਸੱਪ ਫਿਰ ਰਹਿਣ ਲੱਗ ਪੈਂਦਾ। ਫਿਰ ਉਹਦੇ ਅੰਦਰ ਦੀ ਜ਼ਹਿਰ ਜਿਹੜੀ ਹੈ ਉਹਨੂੰ ਬਰਦਾਸ਼ਤ ਕਰਨ ਲੱਗ ਪੈਂਦਾ, ਉਹ ਜ਼ਹਿਰ ਬਣਨੀ ਬੰਦ ਹੋ ਜਾਂਦੀ ਹੈ, ਉਹਦੀ ਉਮਰ ਵਧਣ ਲੱਗ ਪੈਂਦੀ ਹੈ। ਇੱਕ ਦਿਨ ਉਹਦੇ ਮਸਤਕ ਵਿੱਚ ਫਿਰ ਮਣੀ ਬਣ ਜਾਂਦੀ। ਹੁਣ ਉਹ ਮਣੀ ਜਿਹੜੀ ਹੈ ਫਿਰ ਸੱਪ ਨੂੰ ਆਪਣੀ ਖੁਰਾਕ ਨਹੀਂ ਲੱਭਣੀ ਪੈਂਦੀ, ਮਣੀ ਕਰਕੇ ਉਹਦੀ ਖੁਰਾਕ ਆਪਣੇ ਆਪ ਜਦੋਂ ਮਣੀ ਚਮਕਦੀ ਹੈ ਜੀਵ ਜੰਤੂ ਆਉਂਦੇ ਨੇ। ਜੇ ਕਿਸੇ ਦੇ ਕੋਈ ਬਹੁਤ ਜ਼ਹਿਰ ਵਾਲਾ ਸੱਪ ਲੜ ਜਾਏ ਤਾਂ ਕਹਿੰਦੇ ਨੇ ਉਹ ਮਣੀ ਉਹ ਜ਼ਹਿਰ ਵਾਲੀ ਜਗ੍ਹਾ 'ਤੇ ਲਾ ਦਿਓ ਤਾਂ ਮਣਕਾ ਸਾਰੀ ਜ਼ਹਿਰ ਉਹ ਮਣੀ ਚੂਸ ਲੈਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦਾ ਨਾਮ ਹੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਇਸ ਕਰਕੇ ਬਖਸ਼ਿਸ਼ ਕੀਤਾ, ਕਹਿੰਦੇ ਭਾਈ ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਦਾ, ਕਿਉਂਕਿ ਇਸ ਪਾਠ ਦੀ ਸ਼ੁਰੂਆਤ ਹੋਏਗੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਹਿ ਮਿਟਾਵੋ। ਦੋ ਚੀਜ਼ਾਂ ਕਰਕੇ ਮਨੁੱਖ ਦੁਖੀ ਰਹਿੰਦਾ, ਮਨ ਕਰਕੇ ਤੇ ਧਨ ਕਰਕੇ। ਜਾਂ ਤਾਂ ਉਹਦੇ ਮਨ ਅੰਦਰ ਕੋਈ ਬਹੁਤ ਗਹਿਰਾ ਦੁੱਖ ਹੈ ਤੇ ਜਾਂ ਫਿਰ ਸਰੀਰ ਦੇ ਕਿਸੇ ਰੋਗ ਕਰਕੇ ਉਹ ਦੁਖੀ ਹੈ, ਇਸ ਤਰ੍ਹਾਂ ਫਿਰ ਇਹ ਮਨ ਤੇ ਤਨ ਸੁਖੀ ਕਿਵੇਂ ਹੋਣ? ਪਾਤਸ਼ਾਹ ਨੇ ਕਿਹਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਜਦੋਂ ਕੋਈ ਨਾਮ ਜਪਣ ਲੱਗ ਪੈਂਦਾ ਹੈ ਤਦੋਂ ਉਹਦੇ ਅੰਦਰ ਵਿਕਾਰਾਂ ਦੀ ਜ਼ਹਿਰ ਬਣਨੀ ਜਿਹੜੀ ਉਹ ਬੰਦ ਹੋ ਜਾਂਦੀ। ਜਿਵੇਂ ਸੱਪ ਭਗਤੀ ਵਾਲੀ ਜਗ੍ਹਾ ਤੇ ਰਵੇ, ਸੰਗੀਤਕ ਧੁੰਨ ਤੇ ਰਵੇ ਤਾਂ ਉਹਦੀ ਜ਼ਹਿਰ ਵੱਸ ਵਿੱਚ ਆ ਜਾਂਦੀ। ਏਦਾਂ ਬੰਦੇ ਦੇ ਅੰਦਰ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਵੇਸ਼, ਝੂਠ, ਨਿੰਦਿਆ, ਜਿੰਨੇ ਔਗਣ ਵਿਕਾਰ ਹਨ, ਜਦੋਂ ਕੋਈ ਨਾਮ ਸਿਮਰਨ ਕਰਨ ਲੱਗ ਜਾਏ ਉਹਦੇ ਅੰਦਰ ਸਾਧ ਸੰਗਤ ਇਹ ਵਿਕਾਰਾਂ ਦੀ ਜ਼ਹਿਰ ਬੰਦ ਹੋ ਜਾਂਦੀ ਹੈ। ਫਿਰ ਉਹ ਜਪਣ ਵਾਲੇ ਦੇ ਅੰਦਰ ਇੱਕ ਮਣੀ ਪੈਦਾ ਹੁੰਦੀ, ਉਹਨੂੰ ਕਿਹਾ ਸੁੱਖ ਮਣੀ, ਸੁੱਖ ਅੰਮ੍ਰਿਤ ਪ੍ਰਭ ਨਾਮ। ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨਾਲ ਉਹ ਸੁੱਖਾਂ ਦੀ ਮਣੀ ਉਹਦੇ ਅੰਦਰ ਪੈਦਾ ਹੋ ਜਾਂਦੀ। ਫਿਰ ਕੋਈ ਵੀ ਜ਼ਹਿਰ ਉਹਦੇ ਅੰਦਰ ਪੈਦਾ ਨਹੀਂ ਹੁੰਦੇ, ਕਿਸੇ ਤਰ੍ਹਾਂ ਦਾ ਕੋਈ ਦੁੱਖ ਉਸ ਮਨੁੱਖ ਨੂੰ ਦੁਖੀ ਨਹੀਂ ਕਰ ਸਕਦਾ। ਉਹਨੂੰ ਫਿਰ ਮਹਾਰਾਜ ਨੇ ਕਿਹਾ, ਜਦੋਂ ਉਹ ਇਸ ਅਵਸਥਾ ਵਿੱਚ ਚਲਿਆ ਜਾਂਦਾ ਫਿਰ ਉਹਦੇ ਵਾਸਤੇ ਦੁੱਖ ਨਾਹੀਂ, ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਉਹ ਜਪਣ ਵਾਲੇ ਦਾ ਅਧਿਆਤਮ ਜੀਵਨ ਜਿਹੜਾ ਉਹ ਵਧਣ ਲੱਗ ਪੈਂਦਾ, ਉਹਦੇ ਅੰਦਰ ਨਾਮ ਦਾ ਰਸ ਵੱਧਦਾ। ਤਾਂ ਸਤਿਗੁਰੂ ਜੀ ਨੇ ਬਚਨ ਕਿਹਾ, ਭਾਈ ਉਹਦੇ ਕੋਲ ਮਣੀ ਆ ਜਾਂਦੀ ਸੁੱਖਾਂ ਦੀ, ਉਹ ਫਿਰ ਸੁੱਖਾਂ ਦੀ ਮਣੀ ਕਿਸੇ ਵੀ ਜ਼ਹਿਰ ਉੱਤੇ ਲਾ ਦਿਓ ਤਾਂ ਉਹ ਜ਼ਹਿਰ ਚੂਸ ਲੈਂਦੀ ਹੈ। ਭਾਵ ਕਿਸੇ ਤਰ੍ਹਾਂ ਦਾ ਵੀ ਕੋਈ ਔਗਣ ਵਿਕਾਰ ਮਨ ਵਿੱਚ ਪੈਦਾ ਹੋਵੇ ਤਾਂ ਵਾਹਿਗੁਰੂ ਜੀ ਦੇ ਨਾਮ ਦੀ ਉਹ ਸੁੱਖਾਂ ਦੀ ਮਣੀ ਉਹ ਸਾਰੇ ਔਗਣਾਂ ਦੀ ਜ਼ਹਿਰ ਚੂਸ ਲੈਂਦੀ। ਇੱਦਾਂ ਉਹ ਸੁੱਖਾਂ ਦੀ ਮਣੀ ਵਿੱਚ ਵਿਸ਼ਰਾਮ ਕਰ ਜਾਂਦਾ। ਪਰ ਇਹ ਚੀਜ਼ ਸਿਰਫ ਭਗਤੀ ਕਰਨ ਵਾਲੇ ਭਗਤਾਂ ਦੇ ਮਨ ਵਿੱਚ ਹੈ। ਫਿਰ ਮਹਾਰਾਜ ਨੇ ਪਾਠ ਸ਼ੁਰੂ ਕੀਤਾ ਕਿ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਤੋਂ ਪਹਿਲਾਂ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਵਿਸੰਬਰ ਏਕੈ, ਨਾਮ ਜਪਤ ਅਗਣਤ ਨੇਕੈ। ਪਾਤਸ਼ਾਹ ਨੇ ਫਿਰ ਬਾਣੀ ਅੰਦਰ ਜਵਾਬ ਦਿੱਤਾ, ਭਾਈ ਇਹ ਨਾਮ ਜਪਣਾ ਕਿਵੇਂ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨ ਕਰਨਾ ਕਿਵੇਂ ਹੈ? ਤਾਂ ਤਨ ਤੇ ਮਨ ਦੇ ਰੋਗਾਂ ਲਈ ਪਹਿਲਾ ਸਟੈਪ ਮਹਾਰਾਜ ਜੀ ਨੇ ਕਿਹਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਤੇ ਨਾਲ ਜਪੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਨਾਲ ਤੁਹਾਡਾ ਤਨ ਤੰਦਰੁਸਤ ਹੋਏਗਾ। ਇੱਕ ਦਿਨ ਇਹ ਕਥਾ ਮੈਂ ਦਰਬਾਰ ਸਾਹਿਬ ਤੋਂ ਵੀ ਕਹੀ, ਕੋਈ ਬੰਦਾ ਨਾਮ ਨਾ ਵੀ ਜਪੇ ਰੱਬ ਦਾ, ਅੰਮ੍ਰਿਤ ਵੇਲੇ ਉੱਠਣ ਲੱਗ ਜਾਏ। ਜਿਹੜੇ ਲੋਕ ਤਕਰੀਬਨ ਫੌਜ ਵਿੱਚੋਂ ਰਿਟਾਇਰ ਨੇ ਉਹ ਤੁਸੀਂ ਵੇਖੋਗੇ ਉਹਨਾਂ ਦਾ ਇਸ ਤਰ੍ਹਾਂ ਦਾ ਡਿਸਿਪਲਿਨ ਨੇਮ ਬਣਿਆ ਹੋਇਆ, ਉਸ ਵਕਤ 'ਤੇ ਉੱਠ ਕੇ ਇਸ਼ਨਾਨ ਪਾਨ ਕਰਕੇ ਦਾੜੀ ਦਸਤਾਰ ਐਨ ਸਜਾ ਕੇ ਵਧੀਆ ਤਿਆਰ ਪਰ ਤਿਆਰ ਰਹਿੰਦੇ ਨੇ। ਉਹ ਬੰਦੇ ਤੁਸੀਂ ਵੇਖੋਗੇ ਅਰੋਗ ਰਹਿੰਦੇ ਨੇ ਲੰਬੀ ਉਮਰ ਤੱਕ। ਅੰਮ੍ਰਿਤ ਵੇਲੇ ਉੱਠਣਾ ਹੀ ਤਨ ਦੀ ਤੰਦਰੁਸਤੀ ਦਾ ਇੱਕ ਰਸਤਾ ਹੈ। ਪਾਤਸ਼ਾਹ ਨੇ ਕਿਹਾ, ਫਿਰ ਜੇ ਕੋਈ ਨਾਮ ਜਪਣ ਲੱਗ ਜਾਏ ਭਾਈ, ਫਿਰ ਤਾਂ ਉਹਦਾ ਤਨ ਦੇ ਨਾਲ ਨਾਲ ਮਨ ਵੀ ਅਰੋਗ ਹੋ ਜਾਂਦਾ। ਤਾਂਹੀਓ ਸਤਿਗੁਰੂ ਜੀ ਨੇ ਇੱਕ ਹੁਕਮਨਾਮਾ ਬਖਸ਼ਿਸ਼ ਕੀਤਾ, ਜਿੱਥੇ ਸਤਿਗੁਰੂ ਜੀ ਸੋਠ ਰਾਗ ਅੰਦਰ ਬਚਨ ਕਹਿੰਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਹਾਰਾਜ ਫਿਰ ਕੀ ਹੋਏਗਾ? ਕਹਿੰਦੇ, ਮਨ ਤਨ ਭੈ ਅਰੋਗਾ, ਭਾਈ ਤੇਰਾ ਮਨ ਤੇ ਤਨ ਅਰੋਗ ਹੋ ਜਾਏਗਾ। ਉਹਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਜ਼ਹਿਰ, ਦੁਵੇਸ਼, ਈਰਖਾ, ਵਿਕਾਰ ਇਹ ਚੀਜ਼ਾਂ ਪੈਦਾ ਹੋਣੀਆਂ ਹਟ ਜਾਣਗੀਆਂ। ਪਰ ਤੈਨੂੰ ਐਵਰੀ ਡੇ ਹਰ ਰੋਜ਼ ਇਸ਼ਨਾਨ ਕਰਕੇ ਨਾਮ ਜਪਣਾ ਪਏਗਾ। ਨਾਮ ਵੀ ਇੱਦਾਂ ਜਪ ਰੱਬ ਨੂੰ ਆਪਣਾ ਸਮਝ ਕੇ, ਕਰ ਇਸ਼ਨਾਨ ਤੇ ਨਾਲ ਕਿਹਾ ਸਿਮਰ ਪ੍ਰਭ ਆਪਣਾ, ਪ੍ਰਭੂ ਨੂੰ ਪਰਮਾਤਮਾ ਨੂੰ ਆਪਣਾ ਸਮਝ। ਕਿਉਂਕਿ ਅਸੀਂ ਸਾਰਾ ਕੁਝ ਆਪਣਾ ਸਮਝਦੇ, ਘਰ ਮੇਰਾ ਆਪਣਾ ਹੈ, ਪੁੱਤਰ ਧੀਆਂ ਬੱਚੇ ਮੇਰੇ ਆਪਣੇ ਨੇ, ਪ੍ਰੋਪਰਟੀ ਮੇਰੀ ਆਪਣੀ ਹੈ, ਪੈਸਾ ਮੇਰਾ ਆਪਣਾ ਹੈ, ਇੱਕ ਰੱਬ ਨੂੰ ਆਪਾਂ ਪਰਾਇਆ ਸਮਝਦੇ। ਤਾਂਹੀਓ ਮਹਾਰਾਜ ਨੇ ਕਿਹਾ, ਭਾਈ ਦੁੱਖ ਹੈ ਕਿਉਂਕਿ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਤੈਨੂੰ ਰੱਬ ਪਰਾਇਆ ਲੱਗ ਰਿਹਾ, ਉਹਨੂੰ ਆਪਣਾ ਸਮਝ, ਉਹਨੂੰ ਇੰਨਾ ਪਿਆਰ ਨਾਲ ਜਪ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ, ਉਹਨੂੰ ਆਪਣਾ ਸਮਝ। ਤੁਸੀਂ ਵੇਖੋਗੇ ਜਿੱਥੇ ਆਪਣੱਤ ਹੋਵੇ, ਆਪਣਾਪਨ ਹੋਵੇ, ਉੱਥੇ ਆਪਾਂ ਜ਼ਿਆਦਾ ਸਮਾਂ ਬੈਠੀਦਾ। ਉਹਨੂੰ ਰਿਸ਼ਤੇਦਾਰ ਨੂੰ ਕਹੀਦਾ, ਤੁਸੀਂ ਹੋਰ ਰਹੋ, ਅੱਜ ਰਾਤ ਰਹਿ ਕੇ ਜਾਓ, ਭੋਜਨ ਪ੍ਰਸ਼ਾਦਾ ਛਕੋ, ਕਿਉਂ ਆਪਣੇ ਨੇ। ਜਦੋਂ ਕਿਸੇ ਨੂੰ ਆਪਣਾ ਨਾ ਸਮਝੀਏ, ਉਹਨੂੰ ਫਿਰ ਆਪਾਂ ਛੇਤੀ ਕਰਕੇ ਘਰ ਤੋਂ ਕੱਢਣ ਦੀ ਕੋਸ਼ਿਸ਼ ਕਰੀਦੀ, ਵੀ ਜਲ ਪਾਣੀ ਛਕਾ ਕੇ ਭੇਜ ਦਈਏ। ਇੱਦਾਂ ਪਾਤਸ਼ਾਹ ਨੇ ਕਿਹਾ, ਜਦੋਂ ਰੱਬ ਨੂੰ ਆਪਣਾ ਸਮਝ ਕੇ ਜਪੋਗੇ ਫਿਰ ਤੁਹਾਡੀ ਸੁਰਤ ਜੁੜਨ ਲੱਗ ਜਾਏਗੀ, ਫਿਰ ਤੁਸੀਂ ਸਮਾਂ, ਘੜੀ, ਟਾਈਮ ਨਹੀਂ ਵੇਖੋਗੇ, ਫਿਰ ਵੱਧ ਤੋਂ ਵੱਧ ਬੰਦਾ ਨਾਮ ਸਿਮਰਨ ਕਰਨ ਲੱਗ ਪਈ। ਫਿਰ ਉਹਨੂੰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋ, ਤਾਂ ਉਹ ਮਨ ਜੋੜ ਕੇ ਬੈਠਣ ਵਾਸਤੇ ਮਨ ਚ ਹੁੰਦਾ ਵੀ ਅੱਧਾ ਪਾਠ ਕਰਾਂ, ਜਦੋਂ ਆਪਣਾ ਲੱਗਣ ਲੱਗ ਜਾਏ ਫਿਰ ਤੁਸੀਂ ਪੂਰਾ ਹੀ ਪਾਠ ਕਰਕੇ ਉੱਠੋ, ਫਿਰ ਤੁਹਾਡਾ ਕੋਈ ਵੀ ਦੁੱਖ ਦਰਦ ਨਹੀਂ ਸਰੀਰ ਚ ਰਹਿੰਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕਹਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਯੋਗਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਜੋ। ਕਹਿੰਦੇ ਭਾਈ ਇਹ ਨਿਤ ਭੋਜਨ ਛਕੋ ਵਾਹਿਗੁਰੂ ਦੇ ਨਾਮ ਦਾ, ਜਿਵੇਂ ਆਪਾਂ ਹਰ ਰੋਜ਼ ਸਰੀਰ ਨੂੰ ਚਲਾਉਣ ਲਈ ਖੁਰਾਕ ਖਾਂਦੇ ਭੋਜਨ ਚਾਹ ਪਾਣੀ, ਏਦਾਂ ਰੋਜ਼ ਨਾਮ ਜਪਣਾ ਪਏਗਾ। ਮਹਾਰਾਜ ਕੀ ਲਾਭ ਹੋਏਗਾ? ਕਹਿੰਦੇ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਸਰਬ ਵੇਲਾ ਮੁਖ ਪਾਵੋ, ਸਰਬ ਵੇਲਾ ਹਰ ਵਕਤ ਆਪਣੇ ਮੂੰਹ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੱਖੋ, ਤੁਰਦਿਆਂ ਫਿਰਦਿਆਂ ਜਪੋ ਵਾਹਿਗੁਰੂ ਵਾਹਿਗੁਰੂ, ਫਿਰ ਮਿਲੇਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ। ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਨਿਤ ਦਾ ਅਰਥ ਹਰ ਰੋਜ਼ ਐਵਰੀ ਡੇ, ਸਰਬ ਵੇਲਾ ਮੁਖ ਪਾਵੋ। ਮਹਾਰਾਜ ਕੀ ਮਿਲੇਗਾ ਬਦਲੇ ਚ? ਕਹਿੰਦੇ ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਭਾਈ ਤੁਹਾਡੇ ਜੀਵਨ ਵਿੱਚੋਂ ਜਰਾ ਮਰਾ, ਉਹਦਾ ਅਰਥ ਹੈ ਬੁਢੇਪੇ ਦੇ ਦਰਦ ਦੁੱਖ, ਔਰ ਮਨ ਨਾਲ ਸੰਬੰਧਿਤ ਹੋਏ ਤਾਪ ਜਿਹੜੇ ਹਨ ਉਹ ਉੱਤਰ ਜਾਣਗੇ, ਤੁਸੀਂ ਸੁਖੀ ਹੋਣ ਲੱਗ ਪਾਓਗੇ। ਜਿਵੇਂ ਮਣੀ ਬਣਨ ਤੋਂ ਬਾਅਦ ਉਹ ਸੁਖੀ ਹੋ ਜਾਂਦਾ ਸੱਪ, ਏਦਾਂ ਭਾਈ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਸੁਖੀ ਹੋ ਜਾਓਗੇ ਜੇ ਰੋਜ਼ ਜਪਣ ਲੱਗ ਜਾਈ। ਹੁਣ ਹਰ ਵਕਤ ਹਰ ਰੋਜ਼ ਵਾਹਿਗੁਰੂ ਦਾ ਨਾਮ ਜਪੀਏ, ਉਹਦੇ ਵਾਸਤੇ ਫਿਰ ਮਹਾਰਾਜ ਨੇ ਜੁਗਤ ਦੱਸੀ ਸੁਖਮਨੀ ਸਾਹਿਬ ਨੂੰ। ਜਦੋਂ ਅੱਗੇ ਅਸ਼ਟਪਦੀਆਂ ਆਉਣਗੀਆਂ ਫਿਰ ਨਾਮ ਦੀ ਮਹਿਮਾ ਦੱਸਣਗੇ। ਅਗਲੀ ਅਸ਼ਟਪਦੀ ਵਿੱਚ ਕਹਿਣਗੇ ਜਿੱਥੇ ਤੇਰਾ ਕੋਈ ਸਹਾਈ ਨਹੀਂ ਹੋਏਗਾ ਉੱਥੇ ਵਾਹਿਗੁਰੂ ਜੀ ਦਾ ਨਾਮ ਸਹਾਈ ਹੋਏਗਾ, ਤੂੰ ਜਪ ਕੇ ਵੇਖ। ਇੱਥੋਂ ਤੱਕ ਕਿਹਾ ਜਹੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਪੜੋ ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਹੁਣ ਵਾਹਿਗੁਰੂ ਜੀ ਦਾ ਨਾਮ ਉੱਥੇ ਸਹਾਈ ਜਿੱਥੇ ਕੋਈ ਸਹਾਇਤਾ ਨਾ ਕਰੇ। ਸਤਸੰਗ ਦੋ ਚੀਜ਼ਾਂ ਬੰਦਾ ਕਹਿੰਦਾ ਮੇਰੇ ਕੰਮ ਆਉਣਗੀਆਂ, ਜਾਂ ਤੇ ਪੈਸਾ ਧਨ ਕੰਮ ਆਉਂਦਾ, ਜਾਂ ਕਿਤੇ ਬੰਦੇ ਕੰਮ ਆਉਂਦੇ ਨੇ। ਇਸ ਲਈ ਆਪਾਂ ਦੋਵੇਂ ਚੀਜ਼ਾਂ ਬਣਾ ਕੇ ਰੱਖਦੇ ਹਾਂ, ਬੈਂਕ ਬੈਲੈਂਸ ਵੀ ਚਾਹੀਦਾ, ਰਿਸ਼ਤੇਦਾਰ ਸਾਕ ਸੰਬੰਧੀ ਵੀ ਕੋਲ ਹੋਣ, ਕਿਤੇ ਕੰਮ ਆਉਂਦੇ ਨੇ। ਪਰ ਇਸ ਤਰ੍ਹਾਂ ਦੀ ਵੀ ਮੁਸ਼ਕਲ ਆਉਂਦੀ ਹੈ ਜਿੱਥੇ ਦੋਵੇਂ ਚੀਜ਼ਾਂ ਕੰਮ ਨਹੀਂ ਆਉਂਦੀਆਂ, ਨਾ ਪੈਸਾ ਕੰਮ ਆਉਂਦਾ ਨਾ ਬੰਦੇ ਕੰਮ ਆਉਂਦੇ ਨੇ। ਜਿਹੜੀ ਮੁਸ਼ਕਲ ਵਿੱਚੋਂ ਅੱਜ ਦੁਨੀਆਂ ਦੇ ਲੋਕ ਲੰਘੇ ਨੇ ਜਾਂ ਲੰਘ ਰਹੇ ਨੇ, ਇਹ ਇਸ ਤਰ੍ਹਾਂ ਦਾ ਸੰਕਟ ਹੈ ਜਿੱਥੇ ਸਤਸੰਗ ਪੈਸਾ ਕੰਮ ਹੀ ਨਹੀਂ ਆ ਰਿਹਾ ਲੋਕਾਂ ਨੂੰ। ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਵਾਲੇ ਲੋਕ ਕਰੋਨਾ ਦੌਰ ਵਿੱਚ ਸਟਿਚਰ ਤੇ ਮਰ ਗਏ, ਵਿਚਾਰਿਆਂ ਨੂੰ ਹੋਸਪਿਟਲ ਵਿੱਚ ਬੈੱਡ ਹੀ ਨਹੀਂ ਮਿਲਿਆ, ਆਕਸੀਜਨ ਨਹੀਂ ਮਿਲੀ। ਦਿੱਲੀ ਵਿੱਚ ਇੱਕ ਬਹੁਤ ਅਮੀਰ ਬੰਦਾ ਇੰਡਸਟਰੀ ਨੈਟੋ ਬਹੁਤ ਤੰਗ, ਉਹਦੇ ਅੰਦਰ ਕਾਰੋਬਾਰ ਧਨ ਦੌਲਤ ਪਦਾਰਥ ਉੱਥੇ ਕਈ ਉਹਦੀਆਂ ਫੈਕਟਰੀਆਂ ਦਿੱਲੀ ਵਿੱਚ ਬਿਜ਼ਨਸ, ਕਹਿੰਦੇ ਨੇ ਉਹ 2 ਕਰੋੜ ਰੁਪਈਆ ਦੇ ਰਿਹਾ ਸੀ ਸਾਨੂੰ ਆਕਸੀਜਨ ਦਾ ਸਿਲੰਡਰ ਮਿਲ ਜਾਏ, ਪਰ ਸਤਸੰਗਤ ਉਹਨਾਂ ਨੂੰ ਬੈੱਡ ਨਹੀਂ ਮਿਲਿਆ। ਜਦੋਂ ਤੱਕ ਉਹ ਆਕਸੀਜਨ ਦਾ ਪ੍ਰਬੰਧ ਹੋਇਆ ਤਦੋਂ ਤੱਕ ਉਹ ਬੰਦਾ ਬੈਨ ਵਿੱਚ ਹੀ ਪੂਰਾ ਹੋ ਗਿਆ। ਫਿਰ ਰਹੀ ਗੱਲ ਬੰਦਿਆਂ ਦੀ, ਬੰਦੇ ਕੰਮ ਆਉਣਗੇ, ਇਸ ਤਰ੍ਹਾਂ ਦੇ ਹਾਲਾਤ ਬਣੇ ਵੀ 4 ਬੰਦਿਆਂ ਨੇ ਤਾਂ ਕੀ ਉਹਨੂੰ ਚੁੱਕਣਾ ਸੀ, ਉਹਨੂੰ ਤਾਂ 2 ਡਾਕਟਰ ਹੱਥਾਂ ਪੈਰਾਂ ਤੋਂ ਚੁੱਕ ਕੇ ਲੈ ਗਏ, ਆਪਣੇ ਵੀ ਨੇੜੇ ਨਹੀਂ ਆਏ। ਜਿੱਥੇ ਕੋਈ ਸਹਾਇਤਾ ਨਾ ਕਰੇ ਉੱਥੇ ਮਹਾਰਾਜ ਨੇ ਕਿਹਾ ਕੌਣ ਸਹਾਇਤਾ ਕਰਦਾ? ਵਾਹਿਗੁਰੂ ਜੀ ਦਾ ਨਾਮ ਜੇ ਤੂੰ ਜਪਿਆ ਹੋਏਗਾ, ਸਤਨਾਮ ਸ੍ਰੀ ਵਾਹਿਗੁਰੂ, ਉਹ ਤੇਰੀ ਸਹਾਇਤਾ ਕਰੇਗਾ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਭਾਈ ਉੱਥੇ ਵਾਹਿਗੁਰੂ ਜੀ ਦਾ ਨਾਮ ਤੇਰੀ ਸਹਾਇਤਾ ਕਰਦਾ। ਹੁਣ ਮਹਾਰਾਜ ਨਾਮ ਕਿਵੇਂ ਜਪੀਏ? ਅਗਲਾ ਫਿਰ ਸਵਾਲ ਹੋਏ ਵੀ ਨਾਮ ਜਪਣਾ ਕਿਵੇਂ, ਕਿਉਂਕਿ ਨਾਮ ਜਪਣਾ ਸਭ ਤੋਂ ਔਖਾ ਆ, ਬਾਕੀ ਸਾਰੇ ਕੰਮ ਸੌਖੇ ਨੇ। ਤੁਸੀਂ ਦਾਨ ਕਰ ਸਕਦੇ ਹੋ, ਬਹੁਤ ਸੌਖਾ ਹੈ, ਲੋਕ ਕਰੋੜਾਂ ਰੁਪਈਏ ਦਾਨ ਕਰਦੇ ਨੇ, ਦਾਨ ਕਰਨਾ ਸੌਖਾ ਹੈ। ਕਿਸੇ ਜਗ੍ਹਾ ਉੱਤੇ ਜਾ ਕੇ ਕੋਈ ਪੂਜਾ ਪਾਠ ਕਰਾਉਣਾ, ਕਿਸੇ ਜਗ੍ਹਾ ਉੱਤੇ ਜਾ ਕੇ ਕੋਈ ਪੁੰਨ ਦਾਨ ਕਰਨਾ, ਜੱਗ ਲਾਉਣਾ, ਲੰਗਰ ਲਾਉਣਾ, ਇਹ ਸਤਸੰਗ ਸੌਖੇ ਕੰਮ ਨੇ। ਸਭ ਤੋਂ ਔਖਾ ਕੰਮ ਮਹਾਰਾਜ ਜੀ ਨੇ ਕਿਹਾ ਆਖਣ ਔਖਾ ਸੱਚਾ ਨਾਉ, ਸਭ ਤੋਂ ਔਖਾ ਕੰਮ ਵਾਹਿਗੁਰੂ ਦਾ ਨਾਮ ਜਪੇ, ਕਿਉਂਕਿ ਸਭ ਤੋਂ ਔਖਾ ਕੰਮ ਆ ਨਾਮ ਜਪੇ। ਆਖਣ ਔਖਾ ਸੱਚਾ ਨਾਉ, ਸਭ ਤੋਂ ਔਖਾ ਕੰਮ ਸਰੀਰ ਦੀ ਸਾਧਨਾ ਨਾਮ ਜਪਣਾ। ਬਹਿ ਕੇ ਕੰਮ ਕੀਤਾ ਜਾ ਸਕਦਾ, ਘੰਟਿਆਂ ਵੱਧੀ ਲੋਕ ਬਹਿ ਕੇ ਕੱਪੜੇ ਸੀ ਲੈਂਦੇ ਨੇ ਜਿਨ੍ਹਾਂ ਦਾ ਕੰਮ ਬੁਟੀਕ ਦਾ ਸਟਿਚਿੰਗ ਦਾ, ਘੰਟਿਆਂ ਵੱਧੀ ਲੋਕ ਬਹਿ ਕੇ ਬੈਂਕ ਵਿੱਚ ਕੰਮ ਕਰ ਲੈਂਦੇ ਨੇ, ਘੰਟਿਆਂ ਵੱਧੀ ਲੋਕ ਅੱਠ ਅੱਠ ਨੌ ਨੌ ਘੰਟੇ ਬੈਂਕਾਂ ਵਿੱਚ ਆਫਿਸ ਵਿੱਚ ਬਹਿ ਲੈਂਦੇ ਨੇ। ਪਰ ਜੇ ਕਿਸੇ ਨੂੰ ਇਕੱਲਾ ਬਿਠਾ ਕੇ ਕਹੋ ਤੂੰ ਵਾਹਿਗੁਰੂ ਵਾਹਿਗੁਰੂ ਜਪਣਾ ਤਾਂ ਉਹਦੇ ਵਾਸਤੇ ਸਭ ਤੋਂ ਔਖਾ, ਇੱਕ ਘੰਟਾ ਬਹਿਣਾ ਵੀ ਔਖਾ ਹੋ ਜਾਏਗਾ। ਇਸ ਤਰ੍ਹਾਂ ਦੇ ਦੋ ਸੱਜਣ ਉਹਨਾਂ ਨੂੰ ਕਹਿੰਦੇ ਕੰਮ ਨਾ ਮਿਲੇ ਤਾਂ ਬਹੁਤ ਉਦਾਸ ਹੋ ਕੇ ਬੈਠੇ। ਸਰਦਾਰ ਜੀ ਕੋਲੋਂ ਲੰਘੇ, ਉਹਨਾਂ ਗੱਡੀ ਰੋਕ ਲਈ। ਭਾਈ ਕਿਉਂ ਉਦਾਸ ਬੈਠੇ ਹੋ? ਕਹਿੰਦੇ ਜੀ ਕੰਮ ਹੀ ਨਹੀਂ ਮਿਲਦਾ। ਕਹਿੰਦੇ ਕੀ ਕੰਮ ਕਰ ਲੈਂਦੇ? ਕਹਿੰਦੇ ਜੀ ਅਸੀਂ ਤਾਂ ਦਿਹਾੜੀ ਕਰੀ ਦੀ ਹੈ, ਕੋਈ ਕੰਮ ਹੋਵੇ ਤਾਂ। ਕਹਿੰਦੇ ਆਓ ਭਾਈ ਮੈਂ ਤੁਹਾਨੂੰ ਕੰਮ ਦੇ ਦਿੰਦਾ। ਕਹਿੰਦਾ ਜੀ ਚਲੋ ਕੰਮ ਕੀ ਹੈ? ਕਹਿੰਦੇ ਕੋਈ ਨਹੀਂ ਬੈਠੋ, ਸੌਖਾ ਹੀ ਕੰਮ ਆ। ਤਾਂ ਸਰਦਾਰ ਜੀ ਲੈ ਗਏ ਗੱਡੀ ਵਿੱਚ ਬਿਠਾ ਕੇ। ਜਦੋਂ ਉਹਨਾਂ ਆਪਣੇ ਘਰ ਕੋਠੀ ਵਿੱਚ ਲਾਇਆ ਤਾਂ ਦੋਵੇਂ ਮਜ਼ਦੂਰ ਹੈਰਾਨ ਹੋ ਕੇ ਕਹਿੰਦੇ ਜੀ ਕੋਈ ਕੰਮ ਤਾਂ ਲੱਗਦਾ ਨਹੀਂ, ਨਾ ਕੋਈ ਮਿਸਤਰੀ ਲਾਇਆ ਹੋਇਆ, ਕੀ ਕੰਮ ਹੈ? ਤਾਂ ਸਰਦਾਰ ਜੀ ਕਹਿੰਦੇ ਕਿੰਨੀ ਦਿਹਾੜੀ ਲੈਂਦੇ ਹੋ? ਉਹ ਕਹਿੰਦੇ ਜੀ 400 ਰੁਪਈਆ। ਕਹਿੰਦੇ 500 ਰੁਪਇਆ ਦਿਹਾੜੀ ਦੇਵਾਂਗੇ ਤੇ ਤੁਸੀਂ ਕਿੰਨੇ ਘੰਟੇ ਕੰਮ ਕਰੋ? ਕਹਿੰਦਾ ਜੀ 8 ਘੰਟੇ ਦੀ ਦਿਹਾੜੀ ਹੁੰਦੀ ਹੈ। ਤਾਂ ਸਰਦਾਰ ਜੀ ਕਹਿੰਦੇ ਠੀਕ ਹੈ। ਉਹਨਾਂ ਨੇ ਅੰਦਰ ਬਿਠਾ ਲਿਆ, ਜਲ ਪਾਣੀ ਛਕਾਇਆ ਤਾਂ ਪੱਖੇ ਲਾ ਦਿੱਤੇ, ਭਾਈ ਕੋਈ ਗਰਮੀ ਨਾ ਲੱਗੇ। ਥੱਲੇ ਇਸ ਤਰ੍ਹਾਂ ਦਰੀ ਤਲਾਈ ਵਿਛਾ ਕੇ ਆਪ ਵੀ ਬਹਿ ਕੇ ਸਰਦਾਰ ਜੀ ਚੌਂਕੜਾ ਮਾਰ ਕੇ ਕਹਿੰਦੇ ਆਓ ਭਾਈ ਆਪਾਂ ਰੱਬ ਦਾ ਨਾਮ ਜਪੀਏ, ਬਸ ਇਹੀ ਕੰਮ ਆ, ਕਹਿੰਦੇ ਹੋਰ ਨਹੀਂ ਕੋਈ। ਤਾਂ ਉਹ ਕਹਿੰਦੇ ਤਾਂ ਬਹੁਤ ਸੌਖਾ ਕੰਮ, ਨਾ ਪਸੀਨਾ ਆਉਣਾ ਨਾ ਗਰਮੀ ਲੱਗਣੀ, ਪੱਖੇ ਲੱਗੇ ਹੋਏ ਨੇ, ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਉਹ ਵੀ ਸਰਦਾਰ ਜੀ ਦੇ ਨਾਲ ਬਹਿ ਕੇ ਜਪਣ ਲੱਗ ਪਏ। ਪਰ ਅੱਧੇ ਕੁ ਘੰਟੇ ਬਾਅਦ ਉਹਨਾਂ ਨੂੰ ਔਖਾ ਜਿਹਾ ਲੱਗਾ, ਫਿਰ ਲੱਕ ਆਕੜ ਗਿਆ ਤਾਂ 40-45 ਮਿੰਟ ਅਜੇ ਪੌਣਾ ਘੰਟਾ ਹੋਇਆ। ਫਿਰ ਉਹ ਕਹਿੰਦੇ ਸਰਦਾਰ ਜੀ ਉੱਠ ਵੀ ਸਕਦੇ ਹਾਂ ਆਪਾਂ? ਘੁੰਮ ਫਿਰ ਲਈਏ, ਉੱਠ ਕੇ ਥੱਕ ਗਏ ਕਹਿੰਦੇ ਬਹਿ ਕੇ। ਉਹ ਕਹਿੰਦੇ ਹਾਂ ਭਾਈ ਕੋਈ ਨਹੀਂ ਘੁੰਮ ਫਿਰ ਲਓ, ਪਰ ਟਾਈਮ 8 ਘੰਟੇ ਪੂਰੇ ਲਵਾਉਣੇ, ਮੈਂ ਪੈਸੇ ਤਾਂ ਤਾਂ ਹੀ ਦੇਵਾਂਗਾ। ਤਾਂ ਉਹ ਥੋੜ੍ਹਾ 15-10 ਮਿੰਟ ਘੁੰਮ ਕੇ ਫਿਰ ਆ ਕੇ ਬਹਿ ਗਏ। ਪਹਿਲੀ ਸਿਟਿੰਗ ਵਿੱਚ ਤਾਂ ਪੌਣਾ ਘੰਟਾ ਬਹਿ ਕੇ ਵਾਹਿਗੁਰੂ ਜਪ ਲਿਆ, ਦੂਜੀ ਸਿਟਿੰਗ ਵਿੱਚ ਤਾਂ ਅੱਧਾ ਘੰਟਾ ਵੀ ਨਹੀਂ, 25 ਮਿੰਟ ਹੀ ਹੋਏ ਤਾਂ ਲੱਤਾਂ ਦੀਆਂ ਨਾੜਾਂ ਚੜ੍ਹਨ ਲੱਗ ਪਈਆਂ, ਲੱਤ ਵਧਣ ਲੱਗ ਪਏ। ਕਹਿੰਦੇ ਜੀ ਬਹੁਤ ਔਖਾ ਕੰਮ। ਫਿਰ ਥੋੜ੍ਹਾ ਘੁੰਮ ਫਿਰ ਕੇ ਫਿਰ ਬੈਠੇ ਤਾਂ ਤੀਜੀ ਸਿਟਿੰਗ, ਜਦੋਂ ਅੱਧਾ ਘੰਟਾ ਫਿਰ ਉਹਨਾਂ ਨੇ ਨਾਮ ਜਪਿਆ, ਉਹ ਤੋਂ ਬਾਅਦ ਸਾਧ ਸੰਗਤ ਉਹ ਬੰਦੇ ਫਿਰ ਦਿਹਾੜੀਦਾਰ ਕਹਿੰਦੇ ਸਰਦਾਰ ਜੀ ਰਹਿਣ ਦਿਓ ਪੈਸੇ ਨੂੰ, ਦਿਹਾੜੀ ਕਰਨੀ ਸੌਖੀ, ਆਹ ਕੰਮ ਔਖਾ। ਕਹਿੰਦੇ ਏਦਾਂ ਤਾਂ ਕਮਰ ਆਕੜ ਗਈ, ਸਰੀਰ ਆਕੜ ਗਏ। ਕਹਿਣ ਤੋਂ ਭਾਵ ਸਾਧ ਸੰਗਤ ਸਭ ਤੋਂ ਔਖਾ ਕੰਮ ਆ ਨਾਮ ਜਪਣ। ਫਿਰ ਉਹ ਸਰਦਾਰ ਜੀ ਕਹਿੰਦੇ ਭਾਈ ਤੁਹਾਨੂੰ ਪਤਾ ਕਿਉਂ ਮੈਂ ਲਿਆਇਆ ਸੀ? ਕਹਿੰਦੇ ਜਦੋਂ ਮੈਂ ਤੁਹਾਡੇ ਕੋਲੋਂ ਗੱਡੀ ਲੈ ਕੇ ਲੰਘਿਆ, ਤੁਹਾਡੇ ਮਨ ਵਿੱਚ ਆਇਆ ਇਹ ਬੰਦੇ ਬੜੀ ਮੌਜ ਵਿੱਚ ਆ, ਰੱਬ ਨੇ ਇਹਨਾਂ ਨੂੰ ਗੱਡੀਆਂ ਕਾਰਾਂ ਕੋਠੀਆਂ ਦਿੱਤੀਆਂ, ਪਤਾ ਨਹੀਂ ਇਹਨਾਂ ਬੰਦਿਆਂ ਨੇ ਕੀ ਕਹਿੰਦੇ ਰੱਬ ਨੂੰ ਪੁੰਨ ਦਾਨ ਕੀਤਾ ਹੋਇਆ। ਕਹਿੰਦੇ ਭਾਈ ਇਹ ਸਾਰੇ ਸੁੱਖ ਰੱਬ ਦੇ ਨਾਮ ਵਿੱਚ ਆ, ਅਕਾਲ ਪੁਰਖ ਰੱਬ ਦਾ ਨਾਮ ਕੋਈ ਜਪਣ ਲੱਗਦਾ ਸਾਰੇ ਸੁੱਖ ਮਿਲ ਜਾਂਦੇ ਨੇ, ਦਿਹਾੜੀ ਲਾਉਣੀ ਸੌਖੀ ਹੈ ਪਰ ਸਾਧ ਸੰਗਤ ਨਾਮ ਜਪਣਾ ਬਹੁਤ ਔਖਾ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ, ਮਹਾਰਾਜ ਨੇ ਸੁਖਮਨੀ ਸਾਹਿਬ ਅੰਦਰ ਬੜਾ ਸੌਖਾ ਰਸਤਾ ਦੱਸਿਆ। ਕਹਿੰਦੇ ਗ੍ਰਸਤੀ ਬੰਦਿਓ, ਤੁਹਾਡੇ ਵਾਸਤੇ ਇੰਨੇ ਘੰਟੇ ਬਹਿ ਕੇ ਨਾਮ ਜਪਣਾ ਔਖਾ ਹੈ, ਆਓ ਤੁਹਾਨੂੰ ਸੌਖਾ ਕੰਮ ਦੱਸ ਦਈਏ। ਨਾਮ ਵੀ ਜਪ ਲਓਗੇ, ਤੁਹਾਡੇ ਘਰ ਵਿੱਚ ਸੁੱਖ ਵੀ ਆ ਜਾਣਗੇ, ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵੀ ਹੋ ਜਾਏਗੀ, ਤੁਹਾਨੂੰ ਥਕਾਵਟ ਵੀ ਨਹੀਂ ਹੋਏਗੀ। ਮਹਾਰਾਜ ਫਿਰ ਕਿਵੇਂ ਨਾਮ ਜਪੀਏ? ਪਾਤਸ਼ਾਹ ਨੇ ਫਿਰ ਇੱਕ ਅਸ਼ਟਪਦੀ ਸੁਖਮਨੀ ਸਾਹਿਬ ਅੰਦਰ ਕਹੀ। ਉਹਦੇ ਵਿੱਚ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਜਦੋਂ ਨੀਂਦ ਵਿੱਚੋਂ ਉੱਠਦੇ ਹੋ ਸਵੇਰੇ ਭਾਈ, ਤਾਂ ਪਹਿਲਾਂ ਕੰਮ ਕੀ ਹੁੰਦਾ? ਹਰ ਬੰਦਾ ਉੱਠ ਕੇ ਕਹਿੰਦਾ ਵੀ ਛੇਤੀ ਨਾਲ ਇਸ਼ਨਾਨ ਕਰ ਲਈਏ, ਪਹਿਲਾਂ ਨਹਾ ਧੋ ਲਈਏ, ਫਿਰ ਕਿਤੇ ਜਾਣਾ ਵੀ ਪੈ ਸਕਦਾ। ਤਾਂ ਉੱਠਦੇ ਅਨੁਸਾਰ ਪਹਿਲਾਂ ਸਰੀਰ ਦੀ ਕਿਰਿਆ ਸੋਧਦਾ, ਹੱਥ ਨੂੰ ਧੋਂਦਾ, ਇਸ਼ਨਾਨ ਕਰਦਾ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਚਨ ਕਹੇ, ਕਹਿੰਦੇ ਜਦੋਂ ਭਾਈ ਇਸ਼ਨਾਨ ਕਰਨ ਲੱਗੋ, ਉਦੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਲ ਨਾਮ ਜਪ ਲਿਆ ਕਰੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਨਹਾਉਣ ਲੱਗਿਆ ਜਪ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਪੂਰੀ ਅਸ਼ਟਪਦੀ ਫਿਰ ਕਹੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਦੋਂ ਭਾਈ ਉੱਠ ਕੇ ਖਾਣ ਪੀਣ ਦਾ ਤੂੰ ਪ੍ਰਬੰਧ ਕਰੇ, ਕੁਝ ਵੀ ਚਾਹ ਪਾਣੀ ਨਾਸ਼ਤਾ ਲੈਣਾ, ਪਹਿਲਾਂ 2-4-10 ਵਾਰ ਕਹਿ ਦਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਭਗਤੀ ਹੋ ਗਈ ਤੇਰੀ, ਖਾਣ ਲੱਗਿਆ ਵਾਹਿਗੁਰੂ ਜਪ। ਫਿਰ ਉਸ ਤੋਂ ਬਾਅਦ ਇਸ਼ਨਾਨ ਪਾਣੀ ਕਰਕੇ ਸੋਹਣੇ ਕੱਪੜੇ ਜਦ ਪਾਉਣੇ, ਤੈਨੂੰ ਕਿਸੇ ਨੇ ਰੋਕਿਆ ਥੋੜੀ, ਜਿੰਨੇ ਮਰਜ਼ੀ ਮਹਿੰਗੇ ਵਸਤਰ ਪਾ, ਪਰ ਉਦੋਂ ਰੱਬ ਦਾ ਨਾਮ ਜ਼ਰੂਰ ਜਪ ਲਿਆ ਕਰ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਪੜੋ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵੇ, तिस को सिमरत परम गत पावे। जे प्रसाद वसै सुख मंदर, जेदी कृपा नाल घर विच सुखी रह रहे, ओनू जरूर जपया कर सतनाम श्री वाहिगुरु। देखो साध संगत, एक उम्र हुण आपां अपनी मर्जी नाल भावें दिन विच दो वार नहाइए, भावें दिन विच तीन वार इशनान कर लईए, रब ने सुख सुविधा तंदुरुस्ती दित्ती। एक उम्र इदां दी भी कई वार आ जांदी जदों इशनान करन वास्ते किसी दूजे नूं लभणा पैंदा, धी पुत कोई नलादा है, उदों फिर साध संगत घर वाले इशनान नहीं कराउंदे। मैं ये वेख्या सब कुछ, धीआं पुत्तां नूं कहो फिर कुड़ीए मेरा इशनान करा दो, कहिंदी माई तूं कहिड़ा जाणा, कितें बहि जा दुपहरे नहा दांगे तैनूं, असीं होर कम कर लईए। पहलां सारे कम घर दे नबेड़ के कपड़े धो के फिर माई नूं कहणगे वी हुण तेरे लई पाणी भर दिण। देखो अज अपनी मर्जी नाल आपां इशनान कर, दिन विच दो वार नहाइए तीन वार रब ने तंदुरुस्ती दित्ती है, उदों इशनान करन लग्गे जरूर कह दिया करिए सतनाम श्री वाहिगुरु। जे प्रसाद वसै सुख मंदर, जिहदी कृपा नाल घर विच सुखी है, तिसै ध्याए सदा मन अंदर। जे प्रसाद ग्रह संग सुख वसना, आठ पहर सिमरो रसना। अठे पैरों सकाल पुरख वाहिगुरु का नाम जप, पातशाह ने सुखमणी साहब अंदर साडे उत्ते बख्शिश की। उस तो बाद फिर अगे कष्टपदी आएगी, जिद विच महाराज ने कहा भाई नाम जपण दा हुण रीजन सुन ला। कोई बंदा कहे कादे वास्ते राम राम कहना, वाहिगुरु कहना, अल्लाह कहना, क्यों नाम जपीए जी, रब का नाम क्यों जपना। तो सतगुरु ने कहा भाई कला बह के कदे चेते करया कर, उन्हें तेनू की कुछ दिता है ये चेते कर, उहदे परोपकार चेते कर, क्यों रब का नाम लैण, ये गल याद कर, तू रब का नाम क्यों जपना है, उन्हें तेनू इन्ना कुछ बख्शिश दिता, रहण वास्ते घर, पहनण वास्ते कपड़े, पुत्र धीआं बच्चे पोते दोते, किन्ना कुछ कुटुंब बख्शिश किया, और सब तो कीमती चीज जिहड़ी रब ने दिती ਉਹ ਸਾਧ ਸੰਗਤ ਕਰੇ ਸੋਚ ਕੇ ਵੇਖਿਓ ਤੰਦਰੁਸਤੀ। ਤੰਦਰੁਸਤੀ ਦੇ ਅੰਦਰ ਸਭ ਤੋਂ ਕੀਮਤੀ ਚੀਜ਼ ਬੰਦੇ ਦੀ ਆਹ ਜਿਹੜੀ ਬੁੱਧੀ ਹੈ ਜਿਹਦੇ ਵਿੱਚ ਤੁਸੀਂ ਸੋਚ ਰਹੇ ਹੋ, ਸੁਰਤ ਹੈ, ਇਹ ਅਕਾਲ ਪੁਰਖ ਰੱਬ ਨੇ ਬਖਸ਼ਿਸ਼ ਕੀਤੀ। ਇਹਨੂੰ ਮਹਾਰਾਜ ਕਹਿੰਦੇ ਭਾਈ ਉਹਦਾ ਸ਼ੁਕਰ ਕਰਕੇ ਚੇਤੇ ਕਰਿਆ ਕਰ, ਰਮਈਆ ਕੇ ਗੁਣ ਚੇਤ ਪਰਾਨੀ, ਉਹਦੇ ਪਰਉਪਕਾਰ ਚੇਤੇ ਕਰ। ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਤੂੰ ਕੀ ਸੀ, ਤੈਨੂੰ ਰੱਬ ਨੇ ਕੀ ਬਣਾਤਾ, ਅੱਜ ਤੂੰ ਇੰਨਾ ਕੁਝ ਮਾਲਕ ਬਣਿਆ ਬੈਠਾ ਪਦਾਰਥਾਂ ਦਾ। ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਵਾਰਿਆ। ਕੋਈ ਬੰਦਾ ਰੱਬ ਨਾਲ ਰੋਸ ਕਰੇ, ਮੈਨੂੰ ਕੀ ਰੱਬ ਨੇ ਦਿੱਤਾ ਜੀ, ਉਹਨਾਂ ਨੂੰ ਕਾਰਾਂ ਕੋਠੀਆਂ, ਉਹਨਾਂ ਦੇ ਬੱਚੇ ਬਾਹਰ, ਉਹਨਾਂ ਨੂੰ ਆਹ ਕੋਈ, ਸਾਨੂੰ ਕੀ ਦਿੱਤਾ, ਉਹਨਾਂ ਨੂੰ ਜ਼ਮੀਨ ਜਾਇਦਾਦ। ਪਾਤਸ਼ਾਹ ਕਹਿੰਦੇ ਉਹ ਗੱਲ ਅਲੱਗ ਛੱਡ ਦੇ, ਉਹਦਾ ਜ਼ਿਕਰ ਹੀ ਨਹੀਂ ਆਇਆ ਬਾਣੀ ਅੰਦਰ। ਸਭ ਤੋਂ ਕੀਮਤੀ ਚੀਜ਼ ਰੱਬ ਨੇ ਤੈਨੂੰ ਸਰੀਰ ਦੀ ਤੰਦਰੁਸਤੀ ਦਿੱਤੀ ਹੈ। ਲੱਖਾਂ ਲੋਕ ਇਸ ਧਰਤੀ ਉੱਤੇ ਅੰਨੇ ਪੈਦਾ ਹੋਏ ਨੇ, ਰੱਬ ਨੇ ਅੱਖਾਂ ਦਿੱਤੀਆਂ, ਜੋਤ ਨਹੀਂ ਦਿੱਤੀ। ਤੁਸੀਂ ਭਾਵੇਂ 5000 ਦੀ ਐਨਕ ਬਣਾ ਲਓ ਕਿਤੇ, ਜੇ ਪਿੱਛੇ ਲਾਈਟ ਹੀ ਨਹੀਂ ਹੈ ਅੱਖਾਂ ਵਿੱਚ, ਕੀ ਕਰੋਗੇ। ਅਕਾਲ ਪੁਰਖ ਰੱਬ ਨੇ ਜੋਤ ਦਿੱਤੀ ਤੈਨੂੰ ਅੱਖਾਂ ਵਿੱਚ, ਜਿਹਨਾਂ ਲੋਕਾਂ ਨੂੰ ਰੱਬ ਨੇ ਜੋਤ ਨਹੀਂ ਦਿੱਤੀ ਸਾਧ ਸੰਗਤ, ਉਹਨਾਂ ਤੋਂ ਪੁੱਛੋ, ਲੱਖਾਂ ਲੋਕ ਨੇਤਰਹੀਣ ਪੈਦਾ ਹੋਏ। ਕਦੇ ਅੰਮ੍ਰਿਤਸਰ ਸਾਹਿਬ ਜਾ ਕੇ ਵੇਖਿਓ ਜਾਂ ਲੁਧਿਆਣੇ, ਉੱਥੇ ਨੇਤਰਹੀਣ ਬੱਚਿਆਂ ਦੇ ਸਕੂਲ ਖੁੱਲੇ ਹੋਏ, ਬੱਚੇ ਇੰਨੇ ਸੋਹਣੇ, ਸਾਧ ਸੰਗਤ ਸੋਨੇ ਵਰਗ, ਪਰ ਉਹਨਾਂ ਨੂੰ ਰੱਬ ਨੇ ਅੱਖਾਂ ਹੀ ਨਹੀਂ ਦਿੱਤੀਆਂ, ਉਹ ਦੁਨੀਆਂ ਵੇਖ ਹੀ ਨਹੀਂ ਸਕਦੇ ਵਿਚਾਰੇ। ਸਾਰੀ ਉਮਰ ਸਾਧ ਸੰਗਤ, ਉਹ ਸੰਸਾਰ ਬਿਨਾਂ ਦੇਖਿਆਂ ਅੰਨੇ ਉਮਰ ਲੰਘ ਗਏ, ਉਹਨੇ ਰੱਬ ਦਾ ਕੀ ਵਿਗਾੜ ਲਿਆ। ਜੇ ਰੱਬ ਆਪਾਂ ਨੂੰ ਵੀ ਅੱਖਾਂ ਨਾ ਦਿੰਦਾ, ਅਸੀਂ ਘਰੋਂ ਤੁਰਨ ਲੱਗੇ ਹਾਂ, ਕਿੰਨਾ ਅੱਖਾਂ ਨੂੰ ਸਜਾ ਕੇ ਤੁਰੀਦਾ, ਅੱਖਾਂ ਨੂੰ ਚੰਗੀ ਤਰ੍ਹਾਂ ਧੋਵੋ ਭਾਈ, ਸੋਹਣੀਆਂ ਲੱਗਣ ਦੁਨੀਆਂ। ਜਿਹੜੇ ਰੱਬ ਨੇ ਜੋਤ ਦਿੱਤੀ, ਕਦੇ ਉਹਦਾ ਸ਼ੁਕਰ ਕਰਕੇ ਕਿਹਾ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ। ਲੱਖਾਂ ਦੁਨੀਆਂ 'ਚ ਅੰਨੇ ਪੈਦਾ ਹੋਏ, ਦਾਤੇ ਨੇ ਜੋਤ ਦਿੱਤੀ ਹੈ। ਫਿਰ ਮਹਾਰਾਜ ਨੇ ਕਿਹਾ ਲੱਖਾਂ ਲੋਕ ਅਪਾਹਜ ਪੈਦਾ ਹੋਏ, ਸਾਰੀ ਉਮਰ ਵੀਲ ਚੇਅਰ 'ਤੇ ਲੰਘ ਗਈ, ਸਾਰੀ ਉਮਰ ਉਹ ਬੰਦੇ ਆਪਣੇ ਪੈਰਾਂ 'ਤੇ ਨਹੀਂ ਤੁਰ ਸਕੇ, ਤੈਨੂੰ ਤੁਰਨ ਲਈ ਪੈਰ ਦਿੱਤੇ ਨੇ। ਰੱਬ ਦਾ ਸ਼ੁਕਰ ਕਰਕੇ ਜਪਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ। ਲੱਖਾਂ ਲੋਕ ਗੁੰਗੇ ਪੈਦਾ ਹੋਏ ਦੁਨੀਆਂ 'ਚ, ਜਿਨ੍ਹਾਂ ਨੂੰ ਰੱਬ ਨੇ ਜਵਾਨ ਨਹੀਂ ਦਿੱਤੀ। ਸਾਧ ਸੰਗਤ, ਰੱਬ ਦਾ ਸ਼ੁਕਰ ਸ਼ੁਕਰਾਨਾ ਕਰੀਏ। ਮੈਂ ਕਈ ਵਾਰ ਜ਼ਿਕਰ ਕੀਤਾ, ਇੱਕ ਸੱਜਣ ਬੜੇ ਅਮੀਰ ਨੇ, ਉਹਨਾਂ ਦੇ ਪੋਤਰਾ ਹੋ ਗਿਆ, ਤਾਂ ਉਹ ਸਾਧ ਸੰਗਤ 2.5 ਸਾਲ ਦਾ ਹੋਇਆ, ਬੋਲਿਆ ਨਾ ਬੋਲਿਆ, ਹੁਣ ਚਿੰਤਾ ਪੈ ਗਈ ਉਹਨਾਂ ਨੂੰ, ਪਰੇਸ਼ਾਨੀ ਹੋ ਗਈ, ਬੜੇ ਅਮੀਰ ਬੰਦੇ। ਪਰ ਉਹਦਾ ਰੀਜ਼ਨ ਮੈਨੂੰ ਇਹ ਸਮਝ ਆਇਆ, ਜਦੋਂ ਉਹਨਾਂ ਨੇ ਪੋਤਾ ਹੋਣ 'ਤੇ ਬਹੁਤ ਵੱਡੀ ਪਾਰਟੀ ਕੀਤੀ, ਬੜੇ ਲੋਕ ਸੱਦੇ, ਵਪਾਰੀ ਆਏ ਦਿੱਲੀ ਬੰਬੇ ਤੋਂ, ਕਿ ਉਹਨਾਂ ਦਾ ਕਾਰੋਬਾਰ ਬਹੁਤ ਹੈ, ਤਾਂ ਜਿਹੜੇ ਹੋਟਲ 'ਚ ਪਾਰਟੀ ਕੀਤੀ ਉੱਥੇ 1500 ਰੁਪਈਆ ਪਲੇਟ ਦਾ ਸੀ, ਇੰਨਾ ਮਹਿੰਗਾ। ਉਹਨਾਂ ਨੇ ਬਹੁਤ ਕੁਝ ਸੈਂਕੜੇ ਮੁਰਗੇ ਵੱਢ ਕੇ ਲੋਕਾਂ ਨੂੰ ਖਿਲਾ ਦਿੱਤੇ, ਤਰ੍ਹਾਂ ਤਰ੍ਹਾਂ ਦੀਆਂ ਸ਼ਰਾਬਾਂ ਪਿਲਾਈਆਂ, ਬੜੀ ਵੱਡੀ ਪਾਰਟੀ, ਕਲਾਕਾਰ ਲਾਏ। ਪਰ ਸਾਧ ਸੰਗਤ ਇੱਕ ਬੱਚੇ ਦੇ ਜਨਮ ਦੀ ਖੁਸ਼ੀ ਮਨਾਉਣ ਲੱਗੇ ਆ, ਸੈਂਕੜਿਆਂ ਜੀਵਾਂ ਦੀ ਜਾਨ ਲੈ ਲਈ ਉਹਨਾਂ ਨੇ। ਦੇਖੋ ਗੁਰਮਤ ਦੇ ਅੰਦਰ ਵੀ ਮਹਾਰਾਜ ਨੇ ਕਿਹਾ ਖੁਸ਼ੀਆਂ ਦਿੱਤੀਆਂ ਨੇ, ਰੱਬ ਦਾ ਸ਼ੁਕਰ ਕਰੋ, ਉਹਦਾ ਸ਼ੁਕਰਾਨਾ ਕਰੀਏ, ਖੁਸ਼ੀ ਮਨਾਉਣੀ ਚਾਹੀਦੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਰੱਬ ਨੇ ਪੁੱਤਾਂ ਧੀਆਂ ਪੋਤੇ ਦੋਤੇ ਦੀ ਖੁਸ਼ੀ ਦਿੱਤੀ, ਮਨਾਉਣੀ ਚਾਹੀਦੀ। ਪਰ ਤੁਹਾਡੀ ਖੁਸ਼ੀ ਵਿੱਚ ਐਂ ਨਾ ਹੋਵੇ ਤੁਸੀਂ ਕਿਸੇ ਹੋਰ ਦੀ ਜਾਨ ਲੈ ਲਓ। ਸੈਂਕੜੇ ਮੁਰਗੇ ਵੱਢ ਦਿੱਤੇ। ਪਰ ਸਾਧ ਸੰਗਤ ਫਿਰ 2.5 ਸਾਲ ਬਾਅਦ ਪਤਾ ਲੱਗਾ ਉਹ ਬੱਚਾ ਨਾ ਬੋਲੇ, ਤਾਂ ਫਿਰ ਉਹ ਨੱਠ ਭੱਜ ਪੈ ਗਈ, ਕਦੇ PGI ਦਿਖਾਉਣ, ਕਦੇ ਕਿਤੇ ਦਿਖਾਉਣ। ਉਹਨਾਂ ਦੇ ਸੱਜਣ ਉਹ ਅਮੈਰੀਕਾ ਰਹਿੰਦੇ ਨੇ, ਉੱਥੇ ਉਹ ਇੱਥੋਂ ਖਰਚ ਕੇ ਲੱਖਾਂ ਰੁਪਈਏ ਉਹਨਾਂ ਵੀਜ਼ਾ ਲਵਾ ਲਿਆ, ਬੱਚੇ ਨੂੰ ਉੱਧਰ ਟ੍ਰੀਟਮੈਂਟ ਕਰਾਇਆ। ਤਾਂ ਤੁਸੀਂ ਹੈਰਾਨ ਹੋਵੋਗੇ, ਜਦੋਂ ਉਹ ਸਾਧ ਸਿੰਘ 6 ਮਹੀਨੇ ਅਮੈਰੀਕਾ ਰਹਿ ਕੇ ਆ ਗਏ, ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਬਾਊ ਜੀ ਕੋਈ ਫਰਕ ਪਿਆ ਪੋਤੇ ਨੂੰ, ਤਾਂ ਉਹ ਕਹਿੰਦੇ ਭਾਈ ਸਾਹਿਬ ਜੀ ਕੋਈ ਫਰਕ ਨਹੀਂ ਪਿਆ, ਅਮੈਰੀਕਾ ਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ, ਇਹਦੀ ਪਿੱਛੋਂ ਜਵਾਨ ਨਹੀਂ ਹੈ, ਇਹਨੂੰ ਬੋਲ ਨਹੀਂ ਸਕਦਾ। ਸਾਧ ਸੰਗਤ ਜਿਹਨੂੰ ਰੱਬ ਗੁੰਗਾ ਕਰਦਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਬੁਲਾ ਸਕਦੀ। ਜੇ ਕੋਈ ਗੁੰਗਿਆਂ ਨੂੰ ਬੁਲਾ ਸਕਦਾ, ਕੋਈ ਭਾਵਨਾ ਸ਼ਰਧਾ ਪ੍ਰੇਮ ਰੱਖੇ, ਤਾਂ ਸਾਧ ਸੰਗਤ ਗੁੰਗਿਆਂ ਨੂੰ ਜੇ ਕੋਈ ਬੁਲਾ ਸਕਦਾ, ਮੇਰਾ ਸਤਿਗੁਰੂ ਬੁਲਾ ਸਕਦਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁੰਗਿਆਂ ਤੋਂ ਵੀ ਅਰਥ ਕਰਾ ਦਿੰਦੇ। ਪਰ ਆਪਾਂ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਜਵਾਨ ਦਿੱਤੀ ਬੋਲਣ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਤੈਨੂੰ ਬੋਲਣ ਲਈ ਜ਼ੁਬਾਨ ਦਿੱਤੀ ਭਾਈ, ਸਾਰਾ ਦਿਨ ਇਸ ਜ਼ੁਬਾਨ ਨਾਲ ਗੱਲਾਂ ਕਰਨੇ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਹਿ ਲਿਆ ਕਰ। ਰਾਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਵਨ ਭੋਜਨ ਸੁਖ ਸੂਦ। ਇੰਨਾ ਰੱਬ ਨੇ ਤੈਨੂੰ ਸੁੱਖ ਦਿੱਤਾ, ਇਸ ਲਈ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਜਦੋਂ ਨਾਮ ਜਪ ਲਏਗਾ ਭਾਈ, ਫਿਰ ਤੇਰਾ ਜਨਮ ਮਰਨ ਵੀ ਤੂੰ ਮੁਕਤ ਹੋ ਜਾਏ, ਫਿਰ ਰੱਬ ਦੇ ਘਰੋਂ ਲੋਕ ਪਰਲੋਕ ਦਾ ਸੁੱਖ ਮਿਲੇਗਾ। ਤਾਂ ਫਿਰ ਮਹਾਰਾਜ ਨੇ ਅਖੀਰ ਤੇ ਜਾ ਕੇ ਫਿਰ ਬਚਨ ਕਿਹਾ, ਜਿਸ ਮਨ ਵਸੈ, ਕਿਉਂਕਿ ਜਿਹਨੂੰ ਰੋਜ਼ ਚੇਤੇ ਕਰੀ ਉਹ ਮਨ ਚ ਵਸ ਜਾਂਦਾ। ਹੁਣ ਤੁਸੀਂ ਪੁੱਤਾਂ ਧੀਆਂ ਨੂੰ ਰੋਜ਼ ਚੇਤੇ ਕੀਤਾ, ਦਿਨ ਵਿੱਚ ਕਿੰਨੀ ਵਾਰ ਉਹਨਾਂ ਨੂੰ ਆਵਾਜ਼ ਮਾਰੀ ਦੀ ਉਹਦਾ ਨਾਮ ਲੈ ਕੇ, ਤਾਂ ਕਦੇ ਤੁਹਾਨੂੰ ਕੋਈ ਕਵੇ ਤੁਹਾਡੇ ਲੜਕੇ ਦਾ ਨਾਮ ਕੀ ਹੈ, ਤੁਹਾਨੂੰ ਚੇਤਾ ਕਰਨਾ ਪੈਂਦਾ? ਝੱਟ ਉਸੇ ਵਕਤ ਜ਼ੁਬਾਨ ਤੇ ਆ ਜਾਂਦਾ। ਤੁਹਾਡੀ ਸੁਰਤ ਵਿੱਚ ਉਹ ਸ਼ਕਲਾਂ ਵਸੀਆਂ ਹੋਈਆਂ ਨੇ, ਉਹਨਾਂ ਦੀ ਸੂਰਤ ਤੁਹਾਡੀ ਸੁਰਤ ਦੇ ਅੰਦਰ ਉਤਰ ਗਈ। ਕਿਉਂ? ਹਰ ਵਕਤ 24 ਘੰਟੇ ਉਹ ਬੱਚੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿੰਦੇ ਨੇ। ਇੱਦਾਂ ਮਹਾਰਾਜ ਨੇ ਕਿਹਾ, ਜਦੋਂ ਕੋਈ ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਵਿਹਾਸ ਕਰੀ ਜਾਵੇ, ਵਾਹਿਗੁਰੂ ਜਪੀ ਜਾਵੇ, ਇਸ਼ਨਾਨ ਕਰਨ ਲੱਗਿਆਂ, ਖਾਣ ਲੱਗਿਆਂ, ਪਹਿਨਣ ਲੱਗਿਆਂ, ਘਰੋਂ ਜਾਣ ਲੱਗਿਆਂ, ਖਾਂਦਿਆਂ ਪਹਿਨਦਿਆਂ ਵਾਹਿਗੁਰੂ ਜਪੇ, ਤਾਂ ਫਿਰ ਕੀ ਹੁੰਦਾ? ਮਨ ਵਿੱਚ ਉਤਰ ਜਾਂਦਾ ਸ਼ਬਦ। ਉਹਨੂੰ ਫਿਰ ਮਹਾਰਾਜ ਨੇ ਕਿਹਾ, ਜਿਸ ਮਨ ਵਸੈ ਸੁਣੈ ਲਾਏ ਪ੍ਰੀਤ। ਅਖੀਰ ਤੇ ਜਾ ਕੇ ਸੁਖਮਨੀ ਸਾਹਿਬ ਵਿੱਚ ਕਹਿੰਦੇ ਉਹਦੀ ਪ੍ਰੀਤ ਬਣ ਜਾਂਦੀ ਰੱਬ ਨਾਲ ਭਾਈ। ਜਿਸ ਮਨ ਵਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਉਹਨੂੰ ਫਿਰ ਕੀ ਮਿਲਦਾ? ਜਨਮ ਮਰਨ ਤਾ ਕਾ ਦੁੱਖ ਨਿਵਾਰੈ। ਰੱਬ ਉਹਦੇ ਜਨਮ ਮਰਨ ਦੇ ਦੁੱਖ ਕੱਟ ਦਿੰਦਾ। ਜਨਮ ਮਰਨ ਤਾ ਕਾ ਦੁੱਖ ਨਿਵਾਰੈ, ਦੁਰਲੱਭ ਦੇ ਤਤ ਕਾਲ ਉਦਾਰੈ, ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਦੁੱਖ ਰੋਗ ਬਿਨ ਸੇ ਭੈ ਭਰਮ, ਉਹਦੇ ਜੀਵਨ ਵਿੱਚੋਂ ਦੁੱਖ ਰੋਗ ਭੈ ਤੇ ਭਰਮ। ਭੈ ਕਹਿੰਦੇ ਨੇ ਡਰ ਨੂੰ, ਹਰ ਬੰਦੇ ਨੂੰ ਡਰ ਰਹਿੰਦਾ ਜੋ ਕੁਝ ਮੈਨੂੰ ਮਿਲਿਆ ਕਿਤੇ ਗੁਆਚ ਨਾ ਜਾਵੇ, ਤੰਦਰੁਸਤੀ ਆ ਕੋਈ ਰੋਗ ਨਾ ਆ ਜਾਏ, ਪੈਸਾ ਮਿਲਿਆ ਚਲਾ ਨਾ ਜਾਏ, ਬੱਚੇ ਮਿਲੇ ਨੇ ਵਿਗੜ ਨਾ ਜਾਣ, ਇਹ ਡਰ ਰਹਿੰਦਾ। ਪਰ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਜਪਦੇ ਤਾਂ ਭੈ ਤੇ ਭਰਮ ਦੋਵੇਂ ਨਾਸ਼ ਹੋ ਜਾਂਦੇ, ਤੁਹਾਨੂੰ ਜ਼ਿੰਮੇਵਾਰੀ ਨਿਭਾਉਣੀ ਨਹੀਂ ਪੈਂਦੀ, ਗੁਰੂ ਆਪਣੇ ਆਪ ਕਾਰਜ ਕਰਨ ਲੱਗ। ਜਦੋਂ ਗੁਰੂ ਤੇ ਵਿਸ਼ਵਾਸ ਹੋ ਜਾਏ ਫਿਰ ਗੁਰੂ ਦਾ ਮੰਤਰ ਤੁਹਾਡੇ ਉੱਤੇ ਕੰਮ ਕਰਨ ਲੱਗ ਪੈਂਦਾ, ਉਹ ਬਾਣੀ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਸਾਧ ਸੰਗਤ ਜਪਿਆ ਹੋਇਆ ਫਿਰ ਕੰਮ ਕਰਦਾ, ਤੁਹਾਡੇ ਇਕੱਲਿਆਂ ਤੇ ਨਹੀਂ ਤੁਹਾਡੇ ਘਰ ਪਰਿਵਾਰ ਬੱਚਿਆਂ ਤੇ ਵੀ ਉਹ ਕੰਮ ਕਰਨ ਲੱਗ। ਜੇ ਤੁਸੀਂ ਜਪਣ ਲੱਗ ਜਾਓ ਫਿਰ ਤੁਹਾਡੇ ਘਰ ਪਰਿਵਾਰ ਉੱਤੇ ਵੀ ਉਹਦਾ ਅਸਰ ਰਹਿਣ ਲੱਗ। ਇਹਨੂੰ ਮਹਾਰਾਜ ਨੇ ਕਿਹਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਉਹ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਰਹਿੰਦਾ, ਫਿਰ ਘਰ ਬਾਹਰ ਉਸ ਪਰਿਵਾਰ ਉੱਤੇ ਉਹਦੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਗੁਰੂ ਦੀ ਹੋ ਜਾਂਦੀ। ਕਿਉਂ? ਗੁਰੂ ਦੇ ਸ਼ਬਦ ਉੱਤੇ, ਗੁਰੂ ਦੇ ਨਾਮ ਉੱਤੇ ਉਹਨੂੰ ਵਿਸ਼ਵਾਸ ਆ ਗਿਆ। ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੰਮੂ ਕਥਾ ਕਰਨ, ਤਾਂ ਉਹ ਕਹਿੰਦੇ ਵੀ 3 ਦਿਨ ਦੀ ਕਥਾ ਸੀ। ਕਥਾ ਕਰਦਿਆਂ ਕਰਦਿਆਂ 3ਜੇ ਦਿਨ ਉਹਨਾਂ ਦੇ ਦਾੜ ਵਿੱਚ ਬਹੁਤ ਦਰਦ ਹੋਣ ਲੱਗ ਪਿਆ, ਉਹਨੇ ਕਥਾ ਛੇਤੀ ਸਮਾਪਤ ਕਰਤੀ। ਗੁਰਦੁਆਰੇ ਦੇ ਬਾਹਰ ਮੁਸਲਮਾਨਾਂ ਦੀਆਂ ਦੁਕਾਨਾਂ ਸੀ, ਤਾਂ ਇੱਕ ਮੁਸਲਮਾਨ ਰੋਜ਼ ਦੁਕਾਨ ਤੇ ਬਹਿ ਕੇ ਕਥਾ ਸੁਣਦਾ ਸੀ। ਜਦੋਂ ਉਹਨੇ ਵੇਖਿਆ ਵੀ ਕਥਾ ਛੇਤੀ ਅੱਜ ਸਮਾਪਤ ਹੋ ਗਈ, ਉਹ ਵੀ ਦੁਕਾਨ ਤੋਂ ਉੱਠ ਕੇ ਗੁਰਦੁਆਰੇ ਵੱਲ ਆਇਆ, ਤਾਂ ਕਹਿੰਦੇ ਨੇ ਇੰਨੇ ਨੂੰ ਗਿਆਨੀ ਜੀ ਪ੍ਰਬੰਧਕਾਂ ਨਾਲ ਬਾਹਰ ਆ ਗਏ। ਤਾਂ ਉਹ ਮਸਕੀਨ ਸਾਹਿਬ ਨੂੰ ਪੁੱਛਦਾ, ਜੀ ਅੱਜ ਕਥਾ ਬੜੀ ਛੇਤੀ ਸਮਾਪਤ ਕਰਤੀ, ਕਿਉਂ? ਤਾਂ ਉਹ ਮਸਕੀਨ ਸਾਹਿਬ ਦੇ ਨਾਲ ਪ੍ਰਬੰਧਕ ਸੀ, ਉਹਨਾਂ ਕਿਹਾ ਵੀ ਮਸਕੀਨ ਸਾਹਿਬ ਦੇ ਨਾ ਦਾੜ ਵਿੱਚ ਦਰਦ ਹੁੰਦਾ, ਇਸ ਕਰਕੇ ਉਹਨਾਂ ਨੇ ਕਥਾ ਛੇਤੀ ਸਮਾਪਤ ਕਰਤੀ। ਤਾਂ ਉਹ ਮੁਸਲਮਾਨ ਕਹਿੰਦੇ, ਤਾਂ ਗੱਲ ਹੀ ਕੋਈ ਨਹੀਂ, ਮੈਨੂੰ ਤਾਂ ਬੜੀ ਵੱਡੀ ਬਖਸ਼ ਹੈ, ਕਿਸੇ ਦੀ ਦਾੜ ਦਰਦ ਕਰਦੀ ਹੋਵੇ, ਕੀੜਾ ਲੱਗਾ ਹੋਵੇ, ਕਹਿੰਦਾ ਮੈਂ ਮੰਤਰ ਪੜ੍ਹ ਕੇ ਕੱਢ ਦਿੰਦਾ। ਤਾਂ ਮਸਕੀਨ ਸਾਹਿਬ ਹੱਸ ਪਏ, ਕਹਿੰਦੇ ਫਿਰ ਤਾਂ ਚੰਗੀ ਗੱਲ ਹੈ, ਦਵਾਈ ਲੈਣ ਦੀ ਲੋੜ ਹੀ ਨਹੀਂ ਭਾਈ ਜੇ ਤੂੰ ਇਹ ਕੰਮ ਕਰ ਸਕਦਾ। ਉਹ ਕਹਿੰਦੇ ਜੀ ਆਓ, ਦੁਕਾਨ ਦੇ ਬਾਹਰ ਫੱਟਾ ਸੀ ਲੱਕੜ ਦਾ, ਉਹਦੇ ਉੱਤੇ ਬਿਠਾ ਲਿਆ। ਤੋਂ ਬਿਠਾ ਕੇ ਕਹਿੰਦੇ ਉਹਨੇ ਮੰਤਰ ਪੜ੍ਹਿਆ, ਇਸ ਤਰ੍ਹਾਂ ਉਂਗਲ ਰੱਖ ਕੇ ਦਾੜ ਤੇ ਮੰਤਰ ਪੜ੍ਹ ਕੇ, ਕਹਿੰਦਾ ਜੀ ਦਰਦ ਹਟਿਆ? ਤਾਂ ਮਸਕੀਨ ਸਾਹਿਬ ਕਹਿੰਦੇ ਨਹੀਂ, ਦਰਦ ਹਟਿਆ ਨਹੀਂ। ਉਹ ਕਹਿੰਦਾ ਆਪਾਂ ਇੱਕ ਵਾਰ ਫਿਰ ਪੜ੍ਹ ਲੈਂਦੇ ਮੰਤਰ। ਉਹਨੇ ਦੂਜੀ ਵਾਰ ਫਿਰ ਮੁਸਲਮਾਨ ਨੇ ਮੰਤਰ ਪੜ੍ਹ ਕੇ ਕਿਹਾ, ਹੁਣ ਦਰਦ ਹਟ ਗਿਆ ਜੀ? ਤਾਂ ਮਸਕੀਨ ਸਾਹਿਬ ਕਹਿੰਦੇ ਨਹੀਂ ਵੀ, ਦਰਦ ਤਾਂ ਜ਼ਿਆਦਾ ਹੋਣ ਲੱਗ ਪਿਆ। ਉਹ ਕਹਿੰਦਾ ਜੀ ਵੈਸੇ 3 ਵਾਰ ਮੰਤਰ ਕਦੇ ਪੜ੍ਹਨਾ ਨਹੀਂ ਪੈਂਦਾ, ਨਾ ਮੈਂ ਅੱਜ ਤੱਕ ਪੜ੍ਹਿਆ, ਪਰ ਤੁਸੀਂ ਕਥਾ ਸੁਣਾਉਂਦੇ ਹੋ, ਤੁਹਾਡੀ ਖਾਤਰ ਮੈਂ ਪੜ੍ਹ ਦਿੰਦਾ। ਆ ਤੀਜੀ ਵਾਰ ਮੰਤਰ ਪੜ੍ਹਦਾ ਹੁਣ ਤਾਂ ਦਾੜ ਹਟਣੀ ਚਾਹੀਦੀ। ਤਾਂ ਕਹਿੰਦੇ ਉਹ ਮੁਸਲਮਾਨ ਨੇ ਫਿਰ ਆਪਣਾ ਪੂਰਾ ਜ਼ੋਰ ਲਾਇਆ ਮੰਤਰ ਪੜ੍ਹ ਕੇ ਉਂਗਲ ਰੱਖ ਕੇ, ਕਹਿੰਦਾ ਜੀ ਹੁਣ ਤਾਂ ਹਟ ਹੀ ਗਿਆ ਹੁਣ। ਤਾਂ ਮਸਕੀਨ ਸਾਹਿਬ ਕਹਿੰਦੇ ਭਰਾਵਾ ਦਰਦ ਜ਼ਿਆਦਾ ਹੋ ਰਿਹਾ, ਕਿਤੇ ਉਹ ਦਵਾਈ ਦਾਰੂ ਲੈ ਲੈਂਦੇ ਆ, ਐਵੇਂ ਤੇਰੇ ਮੰਤਰ ਦਾ ਤੂੰ ਜ਼ੋਰ ਨਾ ਲਾ, ਨਹੀਂ ਹਟਿਆ ਦਰਦ ਜ਼ਿਆਦਾ ਵੱਧ ਗਿਆ। ਪ੍ਰਬੰਧਕਾਂ ਨੂੰ ਕਹਿੰਦੇ ਚਲੋ ਕਿਤੇ ਉਹ ਦਵਾਈ ਦਵਾਓ ਮੈਨੂੰ ਕੋਈ ਦਰਦ ਦੇ। ਤਾਂ ਉਹ ਮੁਸਲਮਾਨ ਹੈਰਾਨ ਹੋਇਆ ਵੀ ਅੱਜ ਤੱਕ ਮੇਰੇ ਕੋਲੋਂ ਕੋਈ ਬੰਦਾ ਇੱਦਾਂ ਨਹੀਂ ਗਿਆ ਜਿਹਦੇ ਮੈਂ ਮੰਤਰ ਪੜਿਆ ਦਾੜ ਠੀਕ ਹੀ ਨਾ ਹੋਈ ਹੋਵੇ, ਇਹ ਪਹਿਲੀ ਵਾਰ ਹੋਇਆ ਇਸ ਤਰ੍ਹਾਂ। ਤਾਂ ਉਹ ਮੁਸਲਮਾਨ ਫਿਰ ਮਸਕੀਨ ਸਾਹਿਬ ਨੂੰ ਕਹਿੰਦਾ ਜੀ ਜੇ ਮੇਰੇ 3 ਵਾਰ ਮੰਤਰ ਪੜਨ ਨਾਲ ਤੁਹਾਡੀ ਦਾੜ ਨਹੀਂ ਨਾ ਹਟੀ, ਕਹਿੰਦਾ ਹਟ ਹੀ ਨਹੀਂ ਸਕਦੀ ਕਿਸੇ ਮੰਤਰ ਨੂੰ, ਤੁਸੀਂ ਦਵਾਈ ਲੈ ਲਓਗੇ ਨੀ ਜੀ ਕਿਤੇ ਜਾ ਕੇ, ਕਹਿੰਦਾ ਇਹ ਨਹੀਂ ਹਟ ਸਕਦੀ ਦਾੜ। ਤਾਂ ਉਹ ਮਸਕੀਨ ਸਾਹਿਬ ਫਿਰ ਉਹਨੂੰ ਪੁੱਛਣ ਲੱਗ ਪਿਆ, ਕਹਿੰਦੇ ਵੀ ਕਿਉਂ ਨਹੀਂ ਹਟ ਸਕਦੀ, ਜਦੋਂ ਲੋਕਾਂ ਦੀ ਤੂੰ ਦਾੜ ਠੀਕ ਕਰਦਾ ਮੇਰੀ ਕਿਉਂ ਨਹੀਂ ਹੋਈ ਤੇਰੇ ਕੋਲੋਂ। ਤਾਂ ਉਹ ਮੁਸਲਮਾਨ ਕਹਿੰਦੇ ਜੀ ਮੈਨੂੰ ਪਤਾ ਲੱਗ ਗਿਆ ਮੇਰੇ ਮੰਤਰ ਨਾਲ ਤੁਹਾਡੀ ਦਾੜ ਪਤਾ ਕਿਉਂ ਨਹੀਂ ਠੀਕ ਹੋਈ। ਉਹ ਕਹਿੰਦਾ ਜੀ ਤੁਹਾਨੂੰ ਮੇਰੇ ਉੱਤੇ ਵਿਸ਼ਵਾਸ ਹੀ ਨਹੀਂ ਆ ਰਿਹਾ, ਮੈਂ ਮੰਤਰ ਪੜ੍ਹ ਰਿਹਾ ਤੁਸੀਂ ਵਿਸ਼ਵਾਸ ਹੀ ਨਹੀਂ ਕਰਦੇ ਮੇਰੇ, ਜੇ ਤੁਹਾਡੇ ਮਨ ਅੰਦਰ ਮੇਰੇ ਤੇ ਵਿਸ਼ਵਾਸ ਆ ਜਾਏ ਤਾਂ ਫਿਰ ਇਹ ਪਹਿਲੀ ਵਾਰ ਦੂਜੀ ਵਾਰ ਮੰਤਰ ਪੜ੍ਹਿਆ ਦਾੜ ਠੀਕ ਹੋਣੀ ਚਾਹੀਦੀ ਸੀ। ਤਾਂ ਮਸਕੀਨ ਸਾਹਿਬ ਹੱਸ ਕੇ ਕਹਿੰਦੇ ਵੀ ਇਹ ਗੱਲ ਮੇਰੇ ਕੰਮ ਆਉਣ ਵਾਲੀ ਹੈ, ਕਿਉਂ ਭਾਈ ਜੇ ਇੱਕ ਦੁਨਿਆਵੀ ਕਿਸੇ ਬੰਦੇ ਦਾ ਸਿੱਧ ਕੀਤਾ ਮੰਤਰ ਕਿਸੇ ਦੀ ਦਾੜ ਦਾ ਦਰਦ ਤਾਂ ਹਟਾਉਂਦਾ ਜੇ ਵਿਸ਼ਵਾਸ ਆ ਜਾਏ, ਗੁਰੂ ਦਾ ਮੰਤਰ ਵੀ ਉਦੋਂ ਕੰਮ ਕਰਦਾ ਜੇ ਜਪਣ ਵਾਲੇ ਨੂੰ ਵਿਸ਼ਵਾਸ ਆ ਜਾਏ। ਇਹ ਦੁਨਿਆਵੀ ਤੌਰ ਤੇ ਇੱਕ ਦਾੜ ਦਾ ਦਰਦ ਹਟ ਸਕਦਾ, ਪਰ ਜਿੱਦਣ ਗੁਰੂ ਉੱਤੇ ਕੋਈ ਵਿਸ਼ਵਾਸ ਭਰੋਸਾ ਕਰਕੇ ਜਪ ਲੈਂਦਾ ਉਦਣ ਸਾਧ ਸੰਗਤ ਗੁਰੂ ਤਾਂ ਜਨਮ ਮਰਨ ਦਾ ਦੁੱਖ ਮਿਟਾ ਦਿੰਦਾ, ਕੱਲਾ ਦਾੜ ਦਾ ਦੁੱਖ ਨਹੀਂ। ਪਾਤਸ਼ਾਹ ਨੇ ਕਿਹਾ ਜਨਮ ਮਰਨ ਤਾਕਾ ਦੁੱਖ ਨਿਵਾਰੇ, ਦੁਰਲੱਭ ਦੇ ਤਤਕਾਲ ਉਦਾਰ, ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਇੱਕ ਨਾਮ ਮਨ ਮਾਹੇ ਸਮਾਨੀ, ਦੁੱਖ ਰੋਗ ਬਿਨ ਸੇ ਪੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ, ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਗੁਣ ਨਾਮ ਸੁਖਮਣੀ। ਭਾਈ ਇਹ ਰੱਬ ਦੀ ਬਾਣੀ ਸੁੱਖਾਂ ਦੀ ਮਣੀ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ। ਉਹਦੇ ਜਨਮ ਮਰਨ ਦਾ ਦੁੱਖ ਮਿਟ ਜਾਂਦਾ, ਉਹਦਾ ਜਰਾ ਮਰਾ ਤਾਪ ਉੱਤਰ ਜਾਂਦਾ, ਉਹ ਬੰਦਾ ਜਨਮ ਮਰਨ ਦੇ ਦੁੱਖ ਤੋਂ ਮੁਕਤ ਹੋ ਜਾਂਦਾ। ਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪੇ, ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਕਹੋ ਸਤਨਾਮ ਸ੍ਰੀ ਵਾਹਿਗੁਰੂ, ਤੇ ਸਾਰੇ ਪੰਕਤੀ ਪੜਿਓ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਸੁਖ, ਸਿਮਰੋ ਸਿਮਰ ਸਿਮਰ। ਕੱਲ

कल कलेश तन सिमर सिमर सुख पावो, सिमरो सिमर सिमर सुख पावो सिम

ਉਹ ਹੱਥ ਵਿੱਚ ਇਸ ਤਰ੍ਹਾਂ ਮੋਹਰੀ ਲਈ, ਮਹਾਰਾਜ ਦਾ ਦਿੱਤਾ ਹੋਇਆ ਉਹ ਡੰਡਾ ਲਿਆ। ਕਹਿੰਦੇ ਨੇ ਉਹ ਵੱਡੀ ਹੋਈ ਲੱਕੜ ਮੋਹਰੀ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਕੇ ਕਿਹਾ, ਮਹਾਰਾਜ ਤੁਹਾਡੇ ਚਰਨਾਂ ਤੋਂ ਸਿਵਾਏ ਸਾਨੂੰ ਕੋਈ ਰਾਜ ਨਹੀਂ ਚਾਹੀਦਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਉਦਣ ਛੇਵੇਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਸਾਧ ਸ਼ਾਬਾਸ਼ ਭਾਈ ਰੂਪੇ, ਤੁਸੀਂ ਸਿੱਖੀ ਗੁਰੂ ਨਾਨਕ ਦੀ ਮੰਗ ਲਈ, ਜਾਂ ਤੁਹਾਡਾ ਨਾਮ ਰਹੇਗਾ ਇਸ ਧਰਤੀ ਤੇ, ਜਿੱਥੋਂ ਤੱਕ ਨਜ਼ਰ ਜਾਂਦੀ ਹੈ ਤੇਰੀ ਕੁੱਲ ਵੰਸ਼ ਦਾ ਨਾਮ ਚਮਕੇਗਾ। ਅੱਜ ਜਦੋਂ ਤੁਸੀਂ ਮਾਲਵੇ ਵਿੱਚ ਮੋਗਾ ਲੰਘੋਗੇ ਨਾ, ਤਾਂ ਸਾਧ ਸੰਗਤ ਇੱਕ ਪਿੰਡ ਨਹੀਂ, 27 ਤੋਂ ਵੱਧ ਪਿੰਡ ਉਹਨਾਂ ਦੀ ਕੁੱਲ ਵੰਸ਼ ਦੇ ਨਾਮ ਉੱਤੇ ਵਸੇ ਹੋਏ ਆ। ਅਨੇਕਾਂ ਪਿੰਡ ਉੱਥੋਂ ਚੱਲ ਪਓ ਤੁਸੀਂ, ਜਾਂ ਪਿੰਡ ਸ਼ੁਰੂ ਹੋਏਗਾ, ਸਮਾਧ ਭਾਈ, ਰੂਪਾ ਭਾਈ, ਠੱਠੀ ਭਾਈ, ਬਵੀਹਾ ਭਾਈ, ਤਲਵੰਡੀ ਭਾਈ, ਭਗਤਾ ਭਾਈ, 27 ਤੋਂ ਵੱਧ ਪਿੰਡ ਉਹਨਾਂ ਦੀ ਕੁੱਲ ਵੰਸ਼ ਦੇ ਨਾਮ ਉੱਤੇ ਅੱਜ ਵੀ ਬਖਸ਼ਿਤ ਬਖਸ਼ ਵਸਦੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਐਡੀ ਵੱਡੀ ਬਖਸ਼ਿਸ਼ ਉਹਨਾਂ ਤੇ ਕੀਤੀ ਹੋਈ। ਸਾਧ ਸੰਗਤ ਜਦੋਂ ਕੋਈ ਪਰਿਵਾਰ ਲਈ ਸਿੱਖੀ ਮੰਗ ਲੈਂਦਾ, ਤਾਂ ਉਹ ਸਭ ਤੋਂ ਵੱਡੀ ਦਾਤ ਮੰਗਦਾ। ਜਿਹਦੇ ਘਰ ਵਿੱਚ ਗੁਰੂ ਦੀ ਬਾਣੀ ਹੈ, ਜਿਹਦੇ ਘਰ ਵਿੱਚ ਸਿੱਖੀ ਸਮਝ, ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ। ਜਿੱਥੇ ਰੱਬ ਦਾ ਨਾਮ ਨਹੀਂ, ਜਿੱਥੇ ਬਾਣੀ ਨਹੀਂ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ, ਜਿੱਡਾ ਮਰਜ਼ੀ ਅਮੀਰ ਹੋ ਜਾਏ। ਇਸ ਲਈ ਆਪਣੇ ਘਰਾਂ ਵਿੱਚ ਨਾਮ ਜਪੋ। ਜਿਹਨੇ ਸਿੱਖੀ ਮੰਗ ਲਈ, ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸਭ ਤੋਂ ਕੋਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੀ ਔਲਾਦ ਕਹਿਣੇ ਵਿੱਚ ਹੈ, ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ। ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਜਾਏ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ। ਆਪਣੇ ਬੱਚਿਆਂ ਦਾ ਖਿਆਲ ਰੱਖੋ, ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਆਪਣੇ ਘਰ ਵਿੱਚ ਵਾਹਿਗੁਰੂ ਦਾ ਨਾਮ ਜਪੋ। ਉੱਠਦਿਆਂ, ਬਹਿੰਦਿਆਂ, ਤੁਰਦਿਆਂ, ਫਿਰਦਿਆਂ ਜਦੋਂ ਵੀ ਵਕਤ ਮਿਲੇ, ਸਾਧ ਸੰਗਤ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁੱਖ ਭਾਵੋ ਦਾ ਅਰਥ ਹੈ। ਆਪਣੇ ਮੂੰਹ ਵਿੱਚ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਹੋ। ਇਹ ਸਿਮਰਨ ਸਾਨੂੰ ਲੋਕ ਵਿੱਚ ਵੀ ਸੁੱਖ ਦਿੰਦਾ, ਅੱਗੇ ਵੀ ਸਹਾਈ ਹੁੰਦਾ। ਸਾਰੀ ਸੰਗਤ ਦਾ ਧੰਨਵਾਦ। ਆਓ ਹੁਣ ਆਪਾਂ ਸਤਿਗੁਰ ਜੀ ਦਾ ਸ਼ੁਕਰਾਨਾ ਕਰੀਏ। ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਜਪੋ, ਸਿਮਰ ਸਿਮਰ ਸੁਖ ਪਾਵੋ ਸਿਮਰੋ, ਸਿਮਰ ਸਿਮਰ ਸੁਖ ਪਾਵੋ ਸਿਮ

0: ਸਾਰੀਆਂ ਸੰਗਤਾਂ ਨੂੰ ਨਾਮ ਸੇਵਾ ਸਿਮਰਨ ਸਤਿਗੁਰੂ ਬਖਸ਼ਣ। ਜਦੋਂ ਵੀ ਵਕਤ ਲੱਗੇ ਸੇਵਾ ਕਰੋ, ਔਰ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਘਰ ਵਿੱਚ ਜ਼ਰੂਰ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਇੱਕ ਸੱਜਣ ਨੇ ਜੀ, ਉਹ ਸਾਈਕਲ ਬਣਾਉਂਦੇ ਨੇ, ਬੜੀ ਵੱਡੀ ਫੈਕਟਰੀ ਹੈ ਉਹਨਾਂ ਦੀ। ਸਾਧ ਸੰਗਤ ਉਹਨਾਂ ਦੇ ਘਰ ਵਿੱਚ ਮਾਈ ਸੀ, ਉਹ ਪੰਜ ਭਰਾ ਨੇ, ਬੜਾ ਵੱਡਾ ਮਹਿਲ ਉਹਨੇ ਫਾਰਮ ਬਣਾਇਆ ਹੋਇਆ। ਉਹ ਮਾਈ ਦਾ ਬੜਾ ਸਿਮਰਨ ਭਗਤੀ, ਦਿਨ ਵਿੱਚ ਉਹਨੇ ਦੋ ਦੋ ਸੁਖਮਨੀ ਸਾਹਿਬ ਦੇ ਪਾਠ ਸਵੇਰੇ ਨਿਤਨੇਮ, ਸਾਰਾ ਦਿਨ ਉਸ ਮਾਈ ਨੇ ਸਿਮਰਨ। ਜਿੰਨੀ ਉਹਨੇ ਭਗਤੀ ਕੀਤੀ ਉਨਾ ਹੀ ਉਹਨਾਂ ਦੇ ਘਰ ਦਾ ਸਕੂਨ ਸੁੱਖ ਵਧਿਆ, ਉਸ ਘਰ ਵਿੱਚ ਕਾਰੋਬਾਰ ਵਧਿਆ। ਹੁਣ ਸਾਧ ਸੰਗਤ ਤੋਂ 2 ਸਾਲ ਹੋ ਗਏ ਮਾਈ ਚੜ੍ਹਾਈ ਕਰ ਗਈ, ਤੇ ਉਹ ਸੱਜਣ ਕਹਿੰਦੇ ਨੇ ਭਾਈ ਸਾਹਿਬ ਕਾਰੋਬਾਰ ਤਾਂ ਅਰਬਾਂ ਦਾ, ਪਰ ਜਦੋਂ ਦੀ ਮਾਈ ਗਈ ਉਸ ਤੋਂ ਬਾਅਦ ਪੰਜਾਂ ਭਰਾਵਾਂ ਵਿੱਚ ਫੁੱਟ ਪੈ ਗਈ ਹੈ। ਕੋਈ ਕਿਸੇ ਦਾ ਮੂੰਹ ਵੇਖ ਕੇ ਰਾਜੀ ਨਹੀਂ, ਕਿਸੇ ਨੂੰ ਬੁਲਾ ਕੇ ਰਾਜੀ ਨਹੀਂ। ਉਹ ਸਕੂਨ ਜਿਹੜਾ ਮਾਂ ਦੇ ਬੈਠਿਆਂ ਘਰ ਵਿੱਚ ਸੀ, ਹੁਣ ਉਹ ਸਾਡੇ ਘਰ 'ਚ ਨਹੀਂ। ਪੈਸਾ ਜ਼ਰੂਰ ਕਰੋੜਾਂ ਅਰਬਾਂ, ਪਰ ਘਰ ਵਿੱਚ ਉਹ ਸੁੱਖ ਸਕੂਨ ਖਤਮ ਹੋ ਗਿਆ, ਕਿਉਂਕਿ ਸਾਧ ਸੰਗਤ ਨਾਮ ਸਿਮਰਨ ਭਗਤੀ ਦਾ ਸਕੂਨ ਹੈ। ਆਪਣੇ ਘਰ ਵਿੱਚ ਨਾਮ ਜਪਾਂਗੇ, ਆਪਣੇ ਆਪ ਹੀ ਕੱਲ ਕਲੇਸ਼ ਦੂਰ ਹੁੰਦੇ ਨੇ। ਨਾਮ ਜਪਿਆ ਕਰੋ, ਜਿਵੇਂ ਬੰਦਾ ਚਲਾ ਜਾਏ ਤੇ ਉਹਦੀ ਗੌਰਮੈਂਟ ਦੀ ਪੈਨਸ਼ਨ ਵੀ ਬੰਦ ਹੋ ਜਾਂਦੀ ਪਿੱਛਿਓਂ, ਏਦਾਂ ਸਾਧ ਸੰਗਤ ਕੋਈ ਸਰੀਰ ਜਿਹੜਾ ਉਹ ਜਿੰਨੀ ਦੇਰ ਨਾਮ ਜਪਦਾ ਉਨੀ ਦੇਰ ਰੱਬ ਦੇ ਕੋਲੋਂ ਉਹ ਚੀਜ਼ਾਂ ਸਾਨੂੰ ਬਖਸ਼ਿਸ਼ਾਂ ਆਉਂਦੀਆਂ ਨੇ। ਆਪਣੇ ਘਰ ਵਿੱਚ ਨਾਮ ਜ਼ਰੂਰ ਜਪੋ, ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਜ਼ਰੂਰ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਹੁਣ ਆਪਾਂ ਅਰਦਾਸ ਕਰਨੀ ਫਿਰ ਸਮਾਪਤੀ ਹੈ। ਸਾਰੀ ਸੰਗਤ ਦਾ ਧੰਨਵਾਦ। ਆਪਾਂ ਗੁਰੂ ਚਰਨਾਂ ਵਿੱਚ ਜੁੜੇ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਦੇ ਲਈ ਕਾਲ ਕਰੋ ਬੌਬੀ ਡੋਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਫੈਮਿਲੀ ਡਿਨਰ ਕੇਟਰਿੰਗ ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, Southeast Calgary, near Stampede Ground. ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary

0: ਗੁਰੂ ਪਾਤਸ਼ਾਹ ਜੀ ਰਹਿਮਤ ਦੇ ਘਰ ਵਿੱਚ, ਬਖਸ਼ਿਸ਼ ਦੇ ਘਰ ਵਿੱਚ ਆ ਕੇ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਧਨਾਸਰੀ ਰਾਗ ਦੇ ਵਿੱਚ ਸਤਿਗੁਰਾਂ ਨੇ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ। ਗਿਆਨੀ ਜੀ ਨੇ ਬੜੇ ਪਿਆਰ ਵਿੱਚ ਪਾਠ ਆਪ ਜੀ ਨੂੰ ਸਰਵਣ ਕਰਵਾਇਆ ਹੈ। ਜਿਨ ਤੁਮ ਭੇਜੇ ਤਿਨਹੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ। ਵਿਦਵਾਨਾਂ ਨੇ, ਟੀਕਾਕਾਰਾਂ ਨੇ ਆਪਣੇ ਆਪਣੇ ਬੁੱਧ ਦੇ ਅਨੁਸਾਰ ਇਸ ਦੇ ਅਰਥ ਕੀਤੇ ਨੇ। ਜਦੋਂ ਅਸੀਂ ਟੀਕਿਆਂ ਵੱਲ ਨਜ਼ਰ ਮਾਰਦੇ ਹਾਂ, ਤਕਰੀਬਨ ਫਰੀਦਕੋਟੀਆ ਟੀਕਾ, ਸ਼ਬਦਾਰਥ ਦੀਆਂ ਪੋਥੀਆਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਵਾਸਤੇ ਛਾਪੀਆਂ ਜਾਂਦੀਆਂ ਨੇ, ਪੰਡਿਤ ਨਾਰਾਇਣ ਸਿੰਘ ਜੀ, ਹੋਰ ਵੀ ਵਿਦਵਾਨਾਂ ਨੇ ਇਹ ਬਚਨ ਕਹੇ ਨੇ ਕਿ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਜਿਹੜੇ ਨੇ, ਇਸ ਦੀ ਉਥਾਨ ਕਾ ਉਚਾਰਨ ਕੀਤੀ ਹੈ। ਬਹੁਤੇ ਵਿਦਵਾਨਾਂ ਦਾ ਮਤ ਹੈ ਕਿ ਜਿਸ ਸਮੇਂ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਮਹਿਲ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਵਿਖੇ ਗਏ, ਸਤਿਗੁਰਾਂ ਦੇ ਕਹੇ ਦੇ ਅਨੁਸਾਰ, ਪਰ ਭਾਵਨਾ ਉਹ ਮਨ ਵਿੱਚ ਨਹੀਂ ਸੀ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਪ੍ਰਸ਼ਾਦਾ ਲੈ ਕੇ ਗਏ, ਬਾਬਾ ਬੁੱਢਾ ਸਾਹਿਬ ਜੀ ਨੇ ਧੂੜ ਉੜਦੀ ਆਉਂਦੀ ਦੇਖ ਕੇ ਕਹਿ ਦਿੱਤਾ ਕਿ ਗੁਰੂ ਕੇ ਇਹਨਾਂ ਨੂੰ ਕਿੱਧਰ ਭਾਜਣਾ ਪੈ ਗਈ ਹੈ। ਕੁਝ ਵਿਦਵਾਨਾਂ ਨੇ, ਜਦੋਂ ਪਿਰਥੀ ਚੰਦ ਨੇ, ਸੁਲਹੀ ਖਾਂ ਨੇ ਚੜ੍ਹਾਈ ਕੀਤੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਪਿਰਥੀ ਚੰਦ ਦੀ ਵਿਰੋਧਤਾ, ਬਾਬਾ ਬੁੱਢਾ ਸਾਹਿਬ ਜੀ ਮੁਖੀ ਸਿੱਖਾਂ ਦੇ ਕਹਿਣ ਤੇ ਗੁਰਦੇਵ ਪਾਤਸ਼ਾਹ ਜੀ ਇਸ ਅਸਥਾਨ ਨੂੰ ਤਿਆਗ ਕੇ ਗੁਰੂ ਕੀ ਵਡਾਲੀ, ਪਹਿਲੇ ਵਡਾਲੀ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਹੋਣ ਕਰਕੇ ਗੁਰੂ ਕੀ ਵਡਾਲੀ ਬਣ ਗਈ। 3 ਸਾਲ ਸਤਿਗੁਰੂ ਪਾਤਸ਼ਾਹ ਜੀ ਉੱਥੇ ਰਹੇ। 3 ਸਾਲਾਂ ਤੋਂ ਉਪਰੰਤ ਗੁਰਦੇਵ ਪਾਤਸ਼ਾਹ ਜੀ ਇੱਥੇ ਪਹੁੰਚੇ ਨੇ। ਇਹ ਉਥਾਨਕਾ ਵੀ ਕਹੀ ਜਾਂਦੀ ਹੈ। ਪਰਿਆਏ ਗਿਆਨੀ ਸ਼ਾਮ ਸਿੰਘ ਜੀ ਉਹ ਵੀ ਇਹਦੇ ਨਾਲ ਸਹਿਮਤ ਨੇ, ਪਰ ਕੁਝ ਕੁ ਵਿਦਵਾਨ ਜਿਹੜੇ ਨੇ, ਜਿਵੇਂ ਪ੍ਰੋਫੈਸਰ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ, ਜਾਂ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਵਿਦਵਾਨ ਜਿਹੜੇ ਨੇ, ਉਹ ਇਸ ਗੱਲ ਤੇ ਆਉਂਦੇ ਨੇ ਕਿ ਸਤਿਗੁਰਾਂ ਨੇ ਇਸ ਦੇ ਪ੍ਰਥਾਏ ਨਹੀਂ ਬਲਕਿ ਜਿੰਦ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਇਹ ਬਚਨ ਉਚਾਰਨ ਕੀਤੇ ਨੇ। ਜਿਨ ਤੁਮ ਭੇਜੇ ਤਿਨਹੇ ਬੁਲਾਏ, ਸੁਖ ਸਹਿ ਸੇਤੀ ਕਰ ਆਓ, ਕਿ ਸਤਿਗੁਰਾਂ ਨੇ ਜਿੰਦ ਨੂੰ ਸੰਬੋਧਨ ਕਰਕੇ, ਜਿੰਦ ਸਰੀਰ ਵਿੱਚੋਂ ਨਿਕਲ ਜਾਂਦੀ ਹੈ, ਸਰੀਰ ਤੇ ਮਿੱਟੀ ਰਹਿ ਜਾਂਦਾ ਹੈ, ਇਹਦੇ ਨਾਲ ਮੁਤਬਿਕ ਨੇ। ਨਾਮਧਾਰੀ ਸੰਪਰਦਾ ਜਦੋਂ ਦੀਵਾਨ ਦੀ ਸਮਾਪਤੀ ਕਰਦੇ ਨੇ ਨਾ, ਤੇ ਬੜੇ ਵਜਦ ਵਿੱਚ ਆ ਕੇ ਇਹ ਪੰਗਤੀ ਪੜ੍ਹਦੇ ਨੇ, ਜਿਨ ਤੋਂ ਭੇਜੇ ਤਿਨੇ ਬੁਲਾਏ, ਉਹ ਆਪਣੇ ਨਾਲ ਜੋੜ ਲੈਂਦੇ ਨੇ। ਇਹ ਵੱਖਰੀ ਬਾਤ ਹੈ ਕਿ ਗੁਰਮਤ ਨਾਲ ਇਸ ਦਾ ਸੰਬੰਧ ਨਹੀਂ, ਪਰ ਆਪਣੇ ਨਾਲ ਜੋੜ ਲੈਂਦੇ ਨੇ ਕਿ ਭਾਈ ਰਾਮ ਸਿੰਘ ਨੂੰ ਜਲਾਵਤਨ ਅੰਗਰੇਜ਼ਾਂ ਨੇ ਕੀਤਾ, ਤੇ ਜਾਣ ਲੱਗੇ ਕਹਿ ਕੇ ਗਏ ਕਿ ਚੀਨੀ ਘੋੜੀ ਤੇ ਸਵਾਰ ਹੋ ਕੇ ਆਵਾਂਗੇ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਬੜੇ ਵਿਚਾਰ ਦੇ ਨਾਲ ਗੁਰਬਾਣੀ ਵਿਚਾਰ ਕੇ ਪੜ੍ਹਨੀ ਤੇ ਸੁਣਨੀ ਚਾਹੀਦੀ ਹੈ। ਨਿਹਰਾ ਆਡ ਨਹੀਂ ਪੂਰਾ ਕਰਨਾ ਸਿੱਖ ਨੇ, कि मैं पांच बाणियां दा नितनेम कर लिया, शाम नूं रहिराज साहिब पढ़ लई, सौण वेले सवेले दा पाठ कर लिया। करना बहुत जरूरी है, जे सिख नितनेम नहीं करदा तो सिख कहाउण दा कोई हकदार नहीं है। बड़े करले शब्द वरते ने, बिन जप जाप पढ़े जो जेवे प्रसाद, सो विस्ता का जंत है सिख न याद जुगाद। कहिंदी उह ते गंदगी दा कीड़ा है, सिख हो ही नहीं सकदा, ना हुण है ते ना होवेगा ही। केड़ा? बिन जप जाप पढ़े, बिना जप जी साहेब जाप साहेब, बहुते ते जाप साहेब नूं कहिंदे बाणी नहीं है। किड्डी नास्तिक मत है। सतगुणा ने बख्शिश कीती सानू, पंज बेणियां अमृत मेले दियां बख्शिश कीतियां, अमृत छकाउण वेले अमृत वेले दियां पंज बाणियां पढ़ियां जांदियां ने। सिद्धांत सानू बख्शिश कीता, मैं इस पासे ना जावां। जिहड़े अमृत वेले नितनेम करन तो बिना, साहब कहिंदे जो जीवे प्रसाद, प्रसाद नाम किरपा दा भी है। प्रसाद आप जी निम्रता विच हाथ करके बुक बना के लैंदे हो, ते प्रसाद जो असी भोजन छकदे हां, जिह प्रसाद सती अमृत खाहे, तिस ठाकुर कौ रख मन माहे। अमृत वेले भोजन छकदे हां, ते जे असी नितनेम नहीं कीता, अनेक प्रकार दे पकवान छकने शुरू कर दिते, गंदगी दे कीड़े तो ज्यादा कुछ भी नहीं है। गंदगी दा कीड़ा नाली दा कीड़ा नाली विच रहिंदा है। गंदगी खा के गंदा पानी पी के अपना जीवन बसर कर लैंदा है। जे सिख बाणी नहीं पढ़दा ते कादा सिख है? सिख गुरु का होए गए हो, जप जी कंठ न कीन, तंदुल बिन तुख काम केहे, तैसे सिख को चीन। हुण झोंडे दे बूटे तुसी देखदे हो ना, मुंजरां लगियां हुंदियां ने, ते कईआं मुंजरां दे विच दाणे नहीं हुंदे, चौल नहीं हुंदे, कल्ली मुंजर फक है। वो कादे काम आउंदी है? किसे काम भी नहीं। सिख ने कृपान भी पा ले, अमृत भी छक लिया, ते जे नितनेम भी नहीं बनिया, ना नितनेम सुबह कीता ना शाम कीता, ते कादा सिख है? लानत है उस सिख दे जिहड़ा पंज कक्कियां नूं धारण करके ते नशियां विच गलतान हो जाए, शराब दे ठेकियां ते तुरिया फिरदा रहे। सिख नहीं कहा सकदा, वह ते गुरु दा देनदार बन जांदा है। इस करके जो असी गुरबाणी विचार नाल पढ़नी है, बेनती है, सतगुरु ने सानू सिद्धांत बख्शिश कीता है। इस शब्द दे जदों असी रहाव दियां पंक्तियां वल्ले जाने हां, ते बिल्कुल सतगुरु जी स्पष्ट करदे ने, शब्द का सिद्धांत है, शब्द का धुरा, शब्द का तात परज मोरल रहाओ दियां पंक्तियां हुंदियां ने। सारा शब्द रहाओ दियां पंक्तियां दे द्वारे घूमदा है। ऐ कह लो कि रहाओ दियां पंक्तियां नूं स्पष्ट करन वास्ते बाकी सतगुरां ने शब्द उच्चारण कीता है, ते रहाओ दियां पंक्तियां सानू किस पासे ले जांदियां ने? तुम घर आवो मेरे मीत, तुमरे दुखी हर आप निवारे, अपदा पही बतीत। ये रहाओ दियां पंक्तियां ने। इसलिए सतगुरु जी कहिंदे ने दर्पण, उहने भी जिंद दी गल कीती है, निर्णा दूसरे पासे चलिया थोड़ा जा, उन्हें शब्द नूं समझे। तुम घर आवो मेरे मीत, ਭਾਵੇਂ ਇਸ ਪੰਗਤੀ ਵਿੱਚ ਮਨ ਸ਼ਬਦ ਨਹੀਂ ਆਇਆ, ਪਰ ਜਦੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹਦੇ ਹਾਂ, ਐਸੀਆਂ ਬਹੁਤ ਸਾਰੀਆਂ ਪੰਗਤੀਆਂ ਨੇ ਜਿਹੜੀਆਂ ਸਾਨੂੰ ਇਸ ਗੱਲ ਦਾ ਲਿਖਾਇਕ ਨੇ ਕਿ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕਰਕੇ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਇਹ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ। ਕਿੰਨੀਆਂ ਕੁ ਪੰਕਤੀਆਂ ਉਚਾਰਨ ਕਰੀਏ। ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕੀਤਾ ਹੈ ਕਿਉਂਕਿ ਮਨ ਹੀ ਦਾਰੋ ਮਦਾਰ ਹੈ ਸਰੀਰ ਦੀਆਂ ਇੰਦਰੀਆਂ ਦਾ। ਸਾਡੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ। ਇਹ ਸਾਰੀਆਂ ਇੰਦਰੀਆਂ ਜਿਹੜੀਆਂ ਨੇ ਨਾ, ਇਹ ਮਨ ਦੇ ਅਨੁਸਾਰ ਹੀ ਚੱਲਦੀਆਂ ਨੇ। ਵੇਦਾਂਤ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਰੀਰ ਇੱਕ ਰੱਥ ਹੈ, ਸਰੀਰ ਇੱਕ ਰੱਥ ਹੈ, ਇੰਦਰੀਆਂ ਇਹਦੇ ਘੋੜੇ ਨੇ, ਤੇ ਜਿਹੜਾ ਘੋੜਿਆਂ ਨੂੰ ਚਲਾਉਣ ਵਾਲਾ ਸਾਰਥੀ ਹੈ ਨਾ, ਡਰਾਈਵਰ ਕਹਿ ਲਓ, ਉਹ ਹੈ ਮਨ। ਮਨ ਜਿਸ ਪਾਸੇ ਪ੍ਰੇਰਣਾ ਦਿੰਦਾ ਹੈ ਉਸੇ ਪਾਸੇ ਇਹ ਇੰਦਰੀਆਂ ਜਿਹੜੀਆਂ ਨੇ ਕੰਮ ਕਰਦੀਆਂ ਨੇ। ਮਨ ਦੀ ਪ੍ਰੇਰਣਾ ਤੋਂ ਬਿਨਾਂ ਇਹ ਅੱਖ ਕੰਨ ਨੱਕ ਮੂੰਹ ਆਦਿਕ ਜਿਹੜੇ ਨੇ ਨਾ, ਇਹ ਕੋਈ ਕਿਰਿਆ ਨਹੀਂ ਕਰ ਸਕਦੇ। ਜਦੋਂ ਮਨ ਵਿੱਚ ਸੰਕਲਪ ਬਣਦਾ ਹੈ ਤਦੋਂ ਇਹਨਾਂ ਵਿੱਚ ਹਰਕਤ ਆਉਂਦੀ ਹੈ। ਇਸ ਕਰਕੇ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕਰਕੇ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਹੁਣ ਮਨ ਕਿੱਥੇ ਜਾਂਦਾ ਹੈ ਤੇ ਮਨ ਨੂੰ ਲਿਆਉਣਾ ਕਿਵੇਂ ਹੈ? ਮਨ ਨੂੰ ਮਿੱਤਰ ਕਿਹਾ ਸਤਿਗੁਰੂ ਪਾਤਸ਼ਾਹ ਜੀ, ਇਹ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਤੁਮ ਕਰ ਆਵੋ ਮੇਰੇ ਮੀਤ। ਐ ਮੇਰੇ ਮਿੱਤਰ ਮਨ, ਤੂੰ ਆਪਣੇ ਘਰ ਵਿੱਚ ਆ ਜਾ। ਅੱਗੇ ਮਨ ਘਰ ਵਿੱਚੋਂ ਬਾਹਰ ਸੀ, ਹਾਂ, ਕਿਉਂਕਿ ਮਨ ਚੰਚਲ ਹੈ। ਸਾਰਕ ਤਾਵਲੀ ਵੇਦਾਂਤ ਦੇਸੋਂ ਸ਼ੁਰੂ ਹੁੰਦਾ ਹੈ। ਉਹਨਾਂ ਨੇ ਬੜੇ ਪਿਆਰੇ ਬਚਨ ਕਹੇ ਨੇ ਕਵੀ ਹਰਦਿਆਲ ਜੀ ਨੇ। ਉਹਨਾਂ ਨੇ ਮਨ ਨੂੰ ਬਾਂਦਰ ਦੀ ਤਸ਼ਬੀਹ ਦਿੱਤੀ ਹੈ। ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਵਿੱਚ ਮਨ ਨੂੰ ਖੋਤੇ ਦੀ ਤਸ਼ਬੀਹ ਦਿੱਤੀ ਹੈ। ਮਨ ਨੂੰ ਚੰਚਲਤਾਈ ਬਿਜਲੀ ਦੀ ਵੀ ਤਸ਼ਬੀਹ ਦਿੱਤੀ ਗਈ ਹੈ। ਚਲਦਲ ਪੱਤਰ ਪਤਾਕ ਪੱਟ ਦੀਪਕ ਦੀਪਕ ਕਛੁਕ ਮਾਥ। ਫਰਰੇ ਦੀ ਵੀ ਨਿਸ਼ਾਨ ਸਾਹਿਬ ਦੇ ਫਰਰੇ ਦੀ ਤਸ਼ਬੀਹ ਦਿੱਤੀ ਹੈ। ਪਿੱਪਲ ਦੇ ਪੱਤੇ ਦੀ ਤਸ਼ਬੀਹ ਦਿੱਤੀ ਹੈ। ਚੰਚਲਤਾਈ ਬਿਜਲੀ ਦੇ ਵਿੱਚ ਬਹੁਤ ਉਹਦੀ ਤਸ਼ਬੀਹ ਦਿੱਤੀ ਹੈ। ਇਹ ਕਦੇ ਟਿਕ ਕੇ ਨਹੀਂ ਬੈਠਦੇ। ਦੀਵੇ ਦੀ ਲੋ ਤੁਸੀਂ ਦੇਖਦੇ ਹੋ ਨਾ, ਉਹ ਤਾਂ ਦੀਵੇ ਜਗਾਉਂਦੇ ਹੀ ਨਹੀਂ ਆਪਾਂ। ਜਦੋਂ ਦੀਵੇ ਜਗਦੇ ਨੇ ਨਾ, ਹਰਿਮੰਦਰ ਸਾਹਿਬ ਦੀਪਮਾਲਾ ਹੁੰਦੀ ਹੈ, ਬਿਲਕੁਲ ਹਵਾ ਬੰਦ ਹੋਵੇ ਨਾ ਤੇ ਦੀਵੇ ਦੀ ਲੋ ਤਾਂ ਵੀ ਹਿਲਦੀ ਹੁੰਦੀ ਹੈ, ਚੰਚਲ ਹੈ। ਇਸੇ ਤਰ੍ਹਾਂ ਜਿਤਨਾ ਜਰਜੀ ਮਰਜੀ ਮਨ ਨੂੰ ਕਾਬੂ ਕਰਨ ਦਾ ਯਤਨ ਕਰੋ, ਮਨ ਦੌੜਦਾ ਹੈ। ਕਬਹੂ ਨਾ ਮਨ ਥਿਰਤਾ ਗਹੀ, ਸਮਝਾਇਓ ਸੈ ਪੋਤ, ਜੈਸੇ ਮਾਰਕਟ ਬਿਰਸ਼ ਪਰ, ਕਬਹੂ ਨਾ ਠਾਡੋ ਠਾਂਡੋ ਹੋਤ। ਕਦੇ ਬਾਂਦਰ ਨੂੰ ਬਿਰਸ਼ ਦੇ ਉੱਤੇ ਟਿਕਿਆ ਦੇਖਿਆ? ਕਦੇ ਕਿਸੇ ਟਹਿਣੀ ਤੇ, ਕਦੇ ਕਿਸੇ ਟਹਿਣੀ ਤੇ। ਮਨ ਵੀ ਨਹੀਂ ਟਿਕਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਸਰੀਰ ਟਿਕਿਆ ਸੰਗਤ ਦੇ ਵਿੱਚ, ਮਨ ਨਹੀਂ ਟਿਕਿਆ। ਮਨ ਪਰਿਵਾਰ ਦੇ ਵਿੱਚ ਹੈ, ਮਨ ਕਾਰੋਬਾਰ ਦੇ ਵਿੱਚ ਹੈ। ਕਿੰਨਾ ਚੰਗਾ ਹੋਵੇ ਜੇ ਮਨ ਕਰਤਾਰ ਦੇ ਵਿੱਚ ਲੱਗ ਜਾਏ, ਮਨ ਕਰਤਾਰ ਦੇ ਵੱਲੇ ਦੌੜਨ ਲੱਗ ਪਵੇ, ਪਰਿਵਾਰ ਵਿੱਚ ਕਾਰੋਬਾਰ ਵਿੱਚ ਬੈਠਿਆਂ ਮਨ ਨਿਰੰਕਾਰ ਨਾਲ ਜੁੜ ਜਾਏ। ਪਰ ਜੁੜੇਗਾ ਕਿਵੇਂ? ਉਹਦਾ ਯਤਨ ਕਰਨਾ ਪੈਂਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਐ ਮੇਰੇ ਮਿੱਤਰ ਮਨ, ਤੁਮ ਘਰ ਆਵੋ ਮੇਰੇ ਮੀਤ। ਘਰ ਕਿਹੜਾ ਹੈ? ਜਿਹ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਇਹ ਦੁਨਿਆਵੀ ਘਰ ਤੇ ਹਮੇਸ਼ਾ ਸਾਨੂੰ ਯਾਦ ਰਹਿੰਦੇ ਨੇ। ਵਿਦੇਸ਼ ਵਿੱਚ ਚਲੇ ਜਾਓ, ਘਰ ਯਾਦ ਆਉਂਦਾ ਹੈ। ਰਿਸ਼ਤੇਦਾਰੀ ਵਿੱਚ ਚਲੇ ਜਾਓ, ਘਰ ਯਾਦ ਆਉਂਦਾ ਹੈ। ਕਿਉਂਕਿ ਘਰ ਦੇ ਬਹੁਤ ਸਾਰੇ ਸੁੱਖ ਹੁੰਦੇ ਨੇ, ਘਰ ਵਿੱਚ ਸੁੱਖ ਸਾਧਨ ਨੇ। ਜਿਹੜੇ ਸੁੱਖ ਸਾਧਨ ਘਰ ਵਿੱਚ ਨੇ ਉਹ ਬਾਹਰ ਨਹੀਂ ਪ੍ਰਾਪਤ ਹੋ ਸਕਦੇ, ਨਾ ਰਿਸ਼ਤੇਦਾਰੀ ਵਿੱਚ ਪ੍ਰਾਪਤ ਹੋ ਸਕਦੇ ਨੇ, ਨਾ ਕਿਤੇ ਵਿਦੇਸ਼ ਵਿੱਚ ਜਾ ਕੇ ਹੋ ਸਕਦੇ ਨੇ। ਕਵੀ ਸੱਜੂ ਜੀ ਕਹਿੰਦੇ, ਜੋ ਘਰ ਜੋ ਸੁੱਖ ਸੱਜੂ ਦੇ ਚੁਬਾਰੇ, ਉਹ ਨਾ ਮਿਲਦਾ ਬਲਖ ਬੁਖਾਰੇ, ਬਾਹਰ ਨਹੀਂ ਮਿਲਦਾ। ਹੁਣ ਕਿਹੜਾ ਘਰ ਹੈ ਜਿਸ ਘਰ ਵਿੱਚ ਮਨ ਨੂੰ ਅਸੀਂ ਲਿਆਉਣਾ ਹੈ, ਜਿਸ ਘਰ ਵਿੱਚ ਆ ਕੇ ਮਨ ਨੱਠਣ ਭੱਜਣ ਤੋਂ ਰਹਿਤ ਹੋ ਜਾਵੇ? ਉਹ ਹੈ ਘਰ ਅੰਤਸ਼ਕਰਨ ਸੋਏ ਸਰੂਪ ਰੂਪੀ ਘਰ। ਇੱਕ ਵਾਰੀ ਉਸ ਘਰ ਵਿੱਚ ਮਨ ਟਿਕ ਗਿਆ ਤੇ ਫਿਰ ਬਾਹਰ ਨਹੀਂ ਦੌੜੇਗਾ, ਫਿਰ ਦੀ ਉਹਦੀ ਨਸ ਭੱਜ ਸਾਰੀ ਖਤਮ ਹੋ ਜਾਏਗੀ। ਪਰ ਮਨ ਨੂੰ ਰੋਕਾਂਗੇ ਕਿਵੇਂ? ਜਿਉਂ ਮੰਦਰ ਕੋ ਥੰਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਭਨ। ਮੰਦਰ ਦੇ ਟਿਕਾਉਣ ਵਾਸਤੇ ਥੰਮ ਚਾਹੀਦੇ ਨੇ, ਮਨ ਨੂੰ ਰੋਕਣ ਵਾਸਤੇ ਟਿਕਾਉਣ ਵਾਸਤੇ ਸ਼ਬਦ ਦੇ ਥੰਮ ਚਾਹੀਦੇ ਨੇ। ਜਿਹਦੇ ਅੰਦਰ ਸ਼ਬਦ ਹੈ ਉਹਦਾ ਮਨ ਟਿਕ ਜਾਏਗਾ, ਤੇ ਜਿਹਦੇ ਅੰਦਰ ਸ਼ਬਦ ਨਹੀਂ, ਮਾਇਆ ਵਸੀ ਹੋਈ ਹੈ, ਉੱਥੇ ਤੇ ਮਨ ਰੁਕੇਗਾ ਹੀ ਨਹੀਂ, ਉੱਥੇ ਤਾਂ ਮਨ ਠਹਿਰੇਗਾ ਹੀ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ। ਦੁਬਾਰਾ ਪੜ੍ਹਿਓ,
1: ਜਿਹਨਾਂ ਤੋਂ

0: ਉਹ ਸਹਿਜ ਧੁਨ ਨੇਚਲ ਰਾਜ ਕਮਾਓ, ਨੇਚਲ ਇੱਕ ਰਸ ਰਾਜ। ਇਹ ਦੁਨਿਆਵੀ ਰਾਜ ਜਿਹੜੇ ਨੇ ਨਾ, ਇਹ ਸ਼ਿਨ ਭੰਗਲ ਨੇ। ਅੱਜ ਕੋਈ ਰਾਜਾ ਕੱਲ ਨੂੰ ਕੰਗਾਲ ਹੋ ਸਕਦਾ, ਕੱਲ ਦਾ ਕੰਗਾਲ ਅੱਜ ਦਾ ਕੰਗਾਲ ਕੱਲ ਨੂੰ ਬਾਦਸ਼ਾਹ ਬਣ ਸਕਦਾ। ਇਹ ਤਾਂ ਤੁਹਾਡੀ ਮਰਜ਼ੀ ਹੈ ਨਾ, ਜਿਹਨੂੰ ਮਰਜ਼ੀ ਬਣਾ ਦਿਓ, ਜਿਹਨੂੰ ਮਰਜ਼ੀ ਲਾ ਦਿਓ। ਪਰ ਮਾਲਕ ਦਾ ਇੱਕ ਨਿਆਂ ਹੈ, ਮਾਲਕ ਦਾ ਇੱਕ ਕਾਨੂੰਨ ਹੈ। ਉਹ ਜਿਹਨੂੰ ਵੀ ਰਾਜ ਬਖਸ਼ਿਸ਼ ਕਰ ਦਿੰਦਾ ਹੈ ਨਾ, ਫਿਰ ਨੇਚਲ ਰਾਜ ਬਖਸ਼ਿਸ਼ ਕਰਦਾ ਹੈ। ਇੱਕ ਰਾਜ ਇੱਕ ਰਸ ਰਾਜ ਦੀ ਬਖਸ਼ਿਸ਼ ਕਰ ਦਿੰਦਾ ਹੈ। ਇਹ ਕਾਨੂੰਨ ਬਣਿਆ, ਹੁਣ ਕਾਨੂੰਨ ਕਾਹਦਾ ਬਣਿਆ? ਪੰਥ ਦੇ ਵਿੱਚ ਵੰਡੀਆਂ ਪੈ ਗਈਆਂ ਨੇ, ਸੰਪਰਦਾਵਾਂ ਦੇ ਵਿੱਚ ਵੰਡੀਆਂ ਪੈ ਗਈਆਂ ਨੇ। ਕਾਨੂੰਨ ਬਣਨਾ ਚਾਹੀਦਾ ਹੈ, ਠੀਕ ਹੈ, ਪਰ ਜੋ ਕਾਨੂੰਨ ਦੇ ਵਿੱਚ ਖਾਮੀਆਂ ਨੇ, ਕਾਨੂੰਨ ਦੇ ਵਿੱਚ ਤਰੁੱਟੀਆਂ ਨੇ, ਉਹ ਤੇ ਸਾਨੂੰ ਦੂਰ ਕਰਨੀਆਂ ਚਾਹੀਦੀਆਂ ਨੇ। ਕਿਉਂਕਿ ਸਾਨੂੰ ਗੁਰੂ ਨੇ ਜੁਗਤ ਬਖਸ਼ਿਸ਼ ਕੀਤੀ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਤਾਂਤੇ ਤੱਤ ਵਿਚਾਰੋ ਸੰਤਜਨੋ ਤਾਂਤੇ ਵਿਘਨ ਨ ਲਾਗੈ। ਇਹਦੇ ਵਿੱਚੋਂ ਤੱਤ ਵਿਚਾਰਨਾ ਅਸੀਂ ਕਿ ਕਾਨੂੰਨ ਵਿੱਚ ਕਿਹੜੇ ਐਸੇ ਤੱਤ ਨੇ ਜਿਹੜੇ ਸਾਨੂੰ ਵਿਚਾਰਨ ਦੀ ਲੋੜ ਹੈ, ਜਿਹੜੇ ਨੁਕਸਾਨਦਾਇਕ ਨੇ, ਜਿਹੜੇ ਪੰਥ ਦੇ ਵਿੱਚ ਦੁਬਿਧਾ ਖੜੀ ਕਰ ਰਹੇ ਨੇ, ਉਹਨਾਂ ਨੇ ਤਾਂ ਦੂਰ ਕਰਨਾ। ਕਾਨੂੰਨ ਦਾ ਵਿਰੋਧ ਨਹੀਂ, ਉਹਦੀਆਂ ਮੱਦਾਂ ਤੇ ਵਿਰੋਧ ਨੇ। ਇਸ ਕਰਕੇ ਜਥੇਦਾਰ ਸ੍ਰੀ ਅਕਾਲ ਸਾਹਿਬ ਜੀ, ਅਕਾਲ ਤਖ਼ਤ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੁਚੱਜਾ ਉਪਰਾਲਾ ਕਰ ਰਹੇ ਨੇ। 31 ਤਰੀਕ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਵਿਖੇ ਬਹੁਤ ਵਿਸ਼ਾਲ ਕਾਨਫਰੰਸ ਰੱਖੀ ਗਈ ਹੈ। ਤੇ ਬਈ ਆਪਣਾ ਵੀ ਤੇ ਫਰਜ਼ ਬਣਦਾ ਨਾ, ਪਹੁੰਚੀਏ। ਜਿੰਨੀਆਂ ਵੀ ਸੰਪਰਦਾਵਾਂ ਨੇ, ਗਿਣਨ ਲੱਗਿਆਂਗੇ ਤੇ ਬਹੁਤ ਸਮਾਂ ਲੱਗ ਜਾਣਾ ਹੈ। ਕੋਈ ਵੀ ਸੰਪਰਦਾਇ ਨਾ ਰਹੇ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹੈ। ਮੰਨਦੇ ਤੇ ਸਾਰੇ ਹੀ ਹੋ ਨਾ, ਤੇ ਵੀ ਸਤਿਗੁਰਾਂ ਦੇ ਸਤਿਕਾਰ ਵਾਸਤੇ ਸਾਨੂੰ ਸਮਾਂ ਤੇ ਕੱਢਣਾ ਹੀ ਚਾਹੀਦਾ ਨਾ। ਜਿਹੜੀਆਂ ਸੰਗਤਾਂ ਦੇ ਮਨਾਂ ਵਿੱਚ ਭੁਲੇਖੇ ਨੇ, ਜਿੰਨਾ ਚਿਰ ਉਹ ਭੁਲੇਖੇ ਦੂਰ ਨਹੀਂ ਹੋਣਗੇ, ਸੰਗਤਾਂ ਮੁਤਫਿਕ ਕਿਵੇਂ ਹੋਣਗੀਆਂ? ਉਹ ਭੁਲੇਖੇ ਸ਼ੰਕੇ ਦੂਰ ਕਰਨ ਵਾਸਤੇ, ਸੰਗਤਾਂ ਦੇ ਸਾਹਮਣੇ ਸੱਚ ਲਿਆਉਣ ਦੇ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ। ਤੇ ਭਾਈ ਆਪਾਂ ਉਸ ਉਪਰਾਲੇ ਦੇ ਅਨੁਸਾਰ 31 ਤਰੀਕ ਨੂੰ 11 ਵਜੇ ਤੱਕ ਸਤਿਗੁਰਾਂ ਦੇ ਮਹਾਨ ਪਾਵਨ ਅਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ, ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿੰਨਾ ਲੰਬਾ ਸਮਾਂ ਭਗਤੀ ਕੀਤੀ ਹੈ, ਆਪਾਂ ਇੱਕ ਦਿਨ ਦੀ ਭਗਤੀ ਕਰੀਏ ਉੱਥੇ ਚੱਲ ਕੇ, ਸਾਡੇ ਗੁਰੂ ਸਾਹਿਬ ਜੀ ਦਾ ਸਤਿਕਾਰ ਬਹਾਲ ਹੋ ਸਕੇ, ਗੁਰੂ ਸਾਹਿਬ ਦੇ ਸਿਧਾਂਤ ਨੂੰ ਸਮਝ ਸਕੀਏ। ਗੁਰੂ ਦਾ ਜਿਹੜਾ ਕਾਨੂੰਨ ਹੈ ਨਾ, ਉਹਦੇ ਵਿੱਚ ਕੋਈ ਤਰੁੱਟੀਆਂ ਨਹੀਂ ਹਨ। ਉਹ ਗੁਰੂ ਦਾ ਕਾਨੂੰਨ ਹੈ, ਨੇਚਲ ਰਾਜ ਕਮਾਓ। ਇੱਕ ਵਾਰੀ ਤੁਹਾਨੂੰ ਨੇਚਲ ਰਾਜ ਪ੍ਰਾਪਤ ਹੋ ਗਿਆ ਨਾ, ਅੰਤਸ਼ਕਰਨ ਦਾ ਰਾਜ ਪ੍ਰਾਪਤ ਹੋ ਗਿਆ। ਸਤਿਗੁਰੂ ਪਾਤਸ਼ਾਹ ਨੇ, ਜਿਵੇਂ ਵਿਦਵਾਨਾਂ ਨੇ, ਸੰਪਰਦਾਇਆਂ ਨੇ ਉਥਾਨਕਾ ਕਹੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਾਜ ਬਖਸ਼ਿਸ਼ ਕਰ ਦਿੱਤਾ ਕਿ ਤੁਸੀਂ ਨੇਚਲ ਰਾਜ ਕਮਾਓ। ਇੱਥੇ ਹਰ ਸਿੱਖ ਨੇ ਨੇਚਲ ਰਾਜ ਕਮਾਉਣਾ ਹੈ, ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਕਰਕੇ ਉਸ ਰਾਜ ਦੀ ਪ੍ਰਾਪਤੀ ਕਰਨੀ ਹੈ, ਜਿਹੜਾ ਰਾਜ ਭੁੱਖਿਆਂ ਵੀ ਨਹੀਂ ਜਾਂਦਾ, ਰੱਜਿਆਂ ਵੀ ਨਹੀਂ ਜਾਂਦਾ, ਰੋਗ ਵਿੱਚ ਸੋਗ ਵਿੱਚ ਕਿਸੇ ਤਰ੍ਹਾਂ ਵੀ ਖਤਮ ਨਹੀਂ ਹੁੰਦਾ ਹੈ।
1: ਤੁਮ ਕਰ ਆਵੋ ਮੇਰੇ ਮੀਤ।
0: ਇਸ ਕਰਕੇ ਹੇ ਮੇਰੇ ਮਿੱਤਰ ਮਨ, ਆਪਣੇ

ਜਿਹੜੇ ਤੇਰੇ ਦੋਖੀ ਸੀ ਨਾ, ਜਿਹੜੇ ਦੋਖੀ ਤੈਨੂੰ ਟਿਕਣ ਨਹੀਂ ਦਿੰਦੇ ਸੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਮਨੁੱਖ ਨੂੰ ਟਿਕਣ ਨਹੀਂ ਦਿੰਦੇ। ਕਦੇ ਕਾਮ ਦੇ ਅਧੀਨ ਹੁੰਦਾ, ਕਦੇ ਕ੍ਰੋਧ ਦੇ, ਕਦੇ ਮੋਹ ਦੇ, ਕਦੇ ਲੋਭ ਦੇ, ਇਹ ਸਾਰੇ ਦੋਖੀ ਨੇ ਜਿਹੜੇ ਮਨੁੱਖ ਦੇ ਮਨ ਨੂੰ ਟਿਕਣ ਨਹੀਂ ਦਿੰਦੇ ਹਨ। ਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਕਦੋਂ ਕਿਰਪਾ ਹੋਈ? ਜਦੋਂ ਸਤਿਗੁਰਾਂ ਨੇ ਗੁਣ ਗਾਓ ਮੰਗਲ, ਗੁਰੂ ਦੇ ਖੁਸ਼ੀਆਂ ਦੇ ਮੰਗਲ ਗਾਇਨ ਕੀਤੇ, ਸਹਿਜ ਅਵਸਥਾ ਵਿੱਚ ਪਰਮਾਤਮਾ ਦਾ ਨਾਮ ਜਪਿਆ, ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੈ ਗੋਬਿੰਦ ਭਜਨ। ਜਿੱਥੇ ਵੀ ਪਰਮਾਤਮਾ ਦੀ ਕੀਰਤੀ ਹੈ, ਪਰਮਾਤਮਾ ਦਾ ਭਜਨ ਹੈ, ਸਿਮਰਨ ਹੈ, ਉੱਥੇ ਇਹ ਕਾਮ ਕ੍ਰੋਧ ਲੋਭ ਅਹੰਕਾਰ ਆ ਹੀ ਨਹੀਂ ਸਕਦੇ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਈਓ ਦੂਤ। ਧਰਮਰਾਜ ਨੇ ਆਪਣੇ ਦੂਤਾਂ ਨੂੰ ਹਦਾਇਤ ਕਰ ਦਿੱਤੀ ਹੈ, ਇਹ ਤੇ ਗੱਲ ਹੀ ਕੁਛ ਨਹੀਂ। ਇਹਨਾਂ ਦਾ ਸੁਭਾਵ ਬਿਪਰਜੈ ਹੋ ਜਾਂਦਾ ਹੈ, ਇਹ ਖਤਮ ਨਹੀਂ ਹੁੰਦੇ। ਗੱਲ ਯਾਦ ਰੱਖਣਾ, ਜਿੰਨਾ ਚਿਰ ਸਰੀਰ ਹੈ ਕਾਮ ਕ੍ਰੋਧ ਲੋਭ ਅਹੰਕਾਰ ਰਹਿਣਗੇ, ਪਰ ਜਦੋਂ ਬਾਣੀ ਨਾਲ ਜੁੜ ਜਾਓਗੇ, ਸ਼ਬਦ ਨਾਲ ਜੁੜ ਜਾਓਗੇ, ਕਾਮ ਲੱਜਿਆ ਵਿੱਚ ਤਬਦੀਲ ਹੋ ਜਾਏਗਾ, ਕ੍ਰੋਧ ਸ਼ਾਂਤੀ ਵਿੱਚ ਤਬਦੀਲ ਹੋ ਜਾਏਗਾ, ਸ਼ੁੱਧ ਹੰਕਾਰ ਹੋ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹ ਆਪ ਪਰਮਾਤਮਾ ਨੇ ਨਿਵਾਰੇ ਨਿਵਿਰਤ ਕਰ ਦਿੱਤੇ ਨੇ, ਤੇਰੀਆਂ ਸਾਰੀਆਂ ਬਿਪਤਾ ਜਿਹੜੀਆਂ ਨੇ ਉਹ ਬਤੀਤ ਹੋ ਗਈਆਂ ਨੇ, ਖਤਮ ਹੋ ਗਈਆਂ ਨੇ। ਰੋ

ਵੀ ਨਸ ਭੱਜ ਸੀ ਨਾ ਉਹ ਸਾਰੀ ਖਤਮ ਹੋ ਗਈ, ਉਹਨਾਂ ਵੱਲੋਂ ਥੱਕ ਗਿਆ ਮਨ, ਹੁਣ ਵਿਸ਼ਿਆਂ ਵਿਕਾਰਾਂ ਦੇ ਮਗਰ ਨਹੀਂ ਦੌੜਦਾ ਹੈ, ਕਿਉਂਕਿ ਗੁਰੂ ਨੇ ਕਿਰਪਾ ਕਰ ਦਿੱਤੀ। ਪ੍ਰਗਟ ਕੀਂਦੇ ਪ੍ਰਭ ਕਰਨੇ ਹਾਰੇ, ਕਰਨੇ ਹਾਰ ਪਰਮਾਤਮਾ ਨੇ ਪ੍ਰਗਟ ਰੂਪ ਦੇ ਵਿੱਚ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ। ਜਿਹੜਾ ਮਨੁੱਖਾ ਜਨਮ ਬਖਸ਼ਿਸ਼ ਕੀਤਾ ਸੀ, ਇਹਦੇ ਵਿੱਚ ਮਨ ਜਿਹੜਾ ਪ੍ਰਗਟ ਹੋਇਆ ਸੀ, ਮਨ ਰਚਿਆ ਸਤਿਗੁਰਾਂ ਨੇ, ਉਸ ਨੂੰ ਇਕਾਗਰਤਾ ਬਖਸ਼ਿਸ਼ ਕਰ ਦਿੱਤੀ, ਜਿਸ ਕਰਕੇ ਮਨ ਇੰਦਰੀਆਂ ਜਿਹੜੀਆਂ ਨੇ ਥੱਕ ਗਈਆਂ ਨੇ ਵਿਸ਼ੇ ਵਿਕਾਰਾਂ ਦੇ ਵੱਲੋਂ, ਉਹ ਮਨ ਇੰਦਰੀਆਂ ਸਾਰੀਆਂ ਨੇ ਉਹ ਥੱਕ ਗਈਆਂ ਨੇ ਇਕਾਗਰ

ਘਰ ਵਿੱਚ ਜਿਹੜਾ ਸਾਡੇ ਅੰਤਹਕਰਨ ਹਿਰਦਾ ਹੈ ਨਾ, ਉਹਦੇ ਘਰ ਵਿੱਚ ਘਰ ਵਾਜੇ ਮੰਗਲ, ਘਰ ਮੰਗਲ, ਖੁਸ਼ੀਆਂ ਦੇ ਮੰਗਲ, ਖੁਸ਼ੀਆਂ ਦੇ ਵਾਜੇ ਵੱਜਣ ਲੱਗ ਗਏ ਨੇ। ਕਦੇ ਕਿਤੇ ਮਾਲਕ ਨੇ ਕਿਰਪਾ ਕੀਤੀ ਹੋਵੇ ਨਾ, ਤੇ ਕਦੇ ਮਹਿਸੂਸ ਕਰਿਓ ਜਦੋਂ ਕਿਤੇ ਬਾਣੀ ਪੜ੍ਹਦੇ ਜੇ, ਨਿਤਨੇਮ ਕਰਦੇ ਜੇ, ਜਾਂ ਸਿਮਰਨ ਦੇ ਵਿੱਚ ਬੈਠਦੇ ਹੋ, ਤੁਹਾਡੇ ਮਨ ਵਿੱਚ ਖੇੜਾ ਪੈਦਾ ਹੋ ਜਾਂਦਾ ਹੈ, ਮਨ ਵਿੱਚ ਆਤਮਕ ਰਸ ਪੈਦਾ ਹੋ ਜਾਂਦਾ ਹੈ। ਜੇ ਉਦੋਂ ਰਸ ਪੈਦਾ ਹੁੰਦਾ ਨਾ, ਫਿਰ ਆਪਣੇ ਆਪ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਘਰ ਸੋਏ ਸਰੂਪ ਰੂਪੀ ਘਰ ਵਿੱਚ ਖੁਸ਼ੀਆਂ ਦੇ ਵਾਜੇ ਵੱਜਦੇ ਨੇ, ਨਿੱਤ ਵਾਜੇ। ਕਿਉਂ? ਮਾਲਕ ਨੇ ਨਿਵਾਜ ਲਿਆ ਤੁਹਾਨੂੰ, ਮਾਲਕ ਨੇ ਆਪਣੇ ਬਣਾ ਲਿਆ ਹੈ ਤੁਹਾਨੂੰ, ਤੇ ਜਿਸ ਨੂੰ ਮਾਲਕ ਨੇ ਆਪਣੇ ਬਣਾ ਲਿਆ ਏ, ਮਾਲਕ ਉਹਨੂੰ ਕਦੇ ਵਿਛੜਨ ਨਹੀਂ ਦਿੰਦਾ ਏ, ਕਦੇ ਰੋਗ ਸੋਗ ਦੇ ਵਿੱਚ ਪ੍ਰਵਿਰਤ ਨਹੀਂ ਹੋਣ ਦਿੰਦਾ ਹੈ।

ਦਾ ਆਸਰਾ ਲੈ ਲਏਗਾ ਤੇ ਜਿੱਥੇ ਵੀ ਤੂੰ ਬੈਠਾ ਹੋਵੇਗਾ ਨਾ, ਭਾਵੇਂ ਤੇਰੇ ਤਨ ਦੇ ਕੱਪੜੇ ਫਟੇ ਹੋਣ, ਭਾਵੇਂ ਤੈਨੂੰ ਦੋ ਟਾਈਮ ਦਾ ਪ੍ਰਸ਼ਾਦਾ ਵੀ ਨਾ ਮਿਲੇ, ਪਰ ਜੈ ਜੈਕਾਰ ਸਗਲ ਜਗ ਮੰਡਲ, ਸਾਰੇ ਜਗਤ ਵਿੱਚ ਸਾਰੇ ਸੰਸਾਰ ਵਿੱਚ ਤੇਰੀ ਜੈ ਜੈਕਾਰ ਹੋਵੇਗੀ, ਕਿਉਂਕਿ ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਉਹ ਤੇ ਗੁਣਾਂ ਦਾ ਮੁਜੱਸਮ ਹੈ, ਉਹ ਤੇ ਗੁਣਾਂ ਦਾ ਖਜ਼ਾਨਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਉਸ ਦਰਗਾਹ ਵਿੱਚ ਵੀ ਤੇਰਾ ਮੁੱਖ ਉਜਲਾ ਹੋਵੇਗਾ। ਰੇ ਰੇ ਦਰਗਾਹ ਕਹੇ ਨਾ ਕੋਉ, ਕੀ ਹੋਵੇਗਾ? ਕਹਿੰਦੇ ਆਓ ਬੈਠ ਆਦਰ ਸ਼ੁਭ ਦੇਉ। ਜੀਓ ਜੀਓ ਕਹਿਣਗੇ, ਜੀਓ ਜੀਓ ਸਭ ਕਹਾਤ, ਸਾਰੇ ਤੈਨੂੰ ਜੀਓ ਆਇਆ ਕਹਿਣਗੇ। ਪਰਮਾਤਮਾ ਦੀ ਦਰਗਾਹ ਵਿੱਚ ਵੀ ਤੇਰਾ ਮੁੱਖ

ਹੋ ਗਿਆ ਏ। ਉਸ ਮਾਲਕ ਨੇ ਆਪ ਤੇਰੇ ਤੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਜਿਸ ਮਾਲਕ ਨੇ ਆਪੇ ਭਇਆ ਸਹਾਈ ਜਿਨ ਕੇ ਜੀ, ਜਿਸ ਮਾਲਕ ਨੇ ਜੀ ਪੈਦਾ ਕੀਤੇ ਸੀ ਨਾ, ਉਸੇ ਮਾਲਕ ਨੇ ਫੇਰੇ ਵਾਪਸ ਕਰ ਦਿੱਤੇ। ਤੇਰੇ ਜਿਹੜਾ ਮਨ ਭਟਕਦਾ ਸੀ ਬਾਹਰ, ਉਸ ਨੂੰ ਮੋੜ ਕੇ ਮਾਲਕ ਨੇ ਲਿਆਂਦਾ, ਮਾਲਕ ਨੇ ਬਖਸ਼ਿਸ਼ ਕਰ ਦਿੱਤੀ ਤੈਨੂੰ ਮਨੁੱਖਾ ਜਨਮ।

ਹੈਰਾਨ ਨਾ ਹੋ ਕੇ ਕਿਵੇਂ ਹੋ ਸਕਦਾ ਕੋਈ ਡਾਕੇ ਮਾਰਨ ਵਾਲਾ ਚੋਰੀਆਂ ਕਰਨ ਵਾਲਾ ਐਸਾ ਮਨੁੱਖ ਸੰਤ ਬਣ ਜਾਏ ਭਗਤ ਬਣ ਜਾਏ ਇਹ ਕਿਵੇਂ ਹੋ ਸਕਦਾ ਪਰ ਇਸ ਮਾਲਕ ਦੀ ਮਿਹਰ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਆਪ ਜੀ ਪੜ੍ਹਦੇ ਨਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਮਾਲਕ ਦੀ ਮਰਜ਼ੀ ਹੈ ਉਸ ਮਾਲਕ ਨੇ ਐਸੀ ਬਖਸ਼ਿਸ਼ ਕਰ ਦਿੱਤੀ ਅਚਰਜ ਕੀਆ ਕਰਨੇ ਹਾਰੇ ਅਚਰਜ ਹੁੰਦਾ ਅਸਚਰਜ ਕੌਤਕ ਜਿਹੜਾ ਆਪਾਂ ਕਈ ਵਾਰੀ ਕਹਿੰਦੇ ਵਾਹ ਹੈਰਾਨ ਕਰਨ ਵਾਲੀ ਗੱਲ ਹੈ ਉਸ ਮਾਲਕ ਨੇ ਅਸਚਰਜ ਕੀਤਾ ਹੈ ਹੈਰਾਨ ਕੀਤਾ ਹੈ ਕਰਨੇ ਹਾਰ ਪਰਮਾਤਮਾ ਨੇ ਇਹ ਹੇ ਨਾਨਕ ਉਹਦੀ ਵਡਿਆਈ ਸੱਚੀ ਹੈ ਉਹ ਮਾਲਕ ਸੱਚਾ ਹੈ ਉਹਦੀ ਵਡਿਆਈ ਸੱਚੀ ਹੈ ਜਿਹਨੇ ਕਦੇ ਗੁਰੂ ਘਰ ਦਾ ਮੂੰਹ ਨਹੀਂ ਦੇਖਿਆ ਸੀ ਉਸ ਤੇ ਮਾਲਕ ਨੇ ਐਸੀ ਕਿਰਪਾ ਕਰ ਦਿੱਤੀ ਉਹ ਗੁਰੂ ਘਰ ਦਾ ਹੀ ਹੋ ਕੇ ਰਹਿ ਗਿਆ ਉਹ ਗੁਰੂ ਘਰ ਦੇ ਨਾਲ ਹੀ ਜੁੜ ਕੇ ਰਹਿ ਗਿਆ ਇਹ ਉਸ ਮਾਲਕ ਦੀ ਵਡਿਆਈ ਹੈ ਤੇ ਵਡਿਆਈ ਕਿਹਨੂੰ ਬਖਸ਼ਿਸ਼ ਕਰਦਾ ਹੈ ਜਿਹੜਾ ਮਾਲਕ ਦੀ ਗੋਦ ਵਿੱਚ ਬੈਠਦਾ ਹੈ ਜਿਹੜਾ ਮਾਲਕ ਦੀ ਗੋਦ ਵਿੱਚ ਬੈਠਦਾ ਹੈ ਜਦੋਂ ਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ ਨਿਤਨੇਮ ਕਰਦੇ ਹੋ ਨਾ ਐਂ ਨਾ ਸਮਝਿਆ ਕਰੋ ਉਦੋਂ ਐਂ ਮਹਿਸੂਸ ਕਰੋ ਮੈਂ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਹੋਇਆ ਮੈਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਾ ਹੋਇਆ ਤੇ ਜਦੋਂ ਬਾਣੀ ਪੜ੍ਹਦੇ ਹੋ ਨਾ ਖੁਲਾਸਾ ਨਾ ਕਰਾਂ ਉਦੋਂ ਬਾਣੀ ਬੋਲ ਕੇ ਪੜ੍ਹਿਆ ਕਰੋ ਇਉਂ ਸਮਝਿਆ ਕਰੋ ਕਿ ਮੇਰਾ ਮਾਲਕ ਸੁਣ ਰਿਹਾ ਹੈ ਤੁਹਾਡੀ ਰਸਨਾ ਜਪੇ ਤੇ ਕੰਨ ਸੁਣੇ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਆ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ।

ਅੱਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀਂ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾ ਆਖਣ ਔਖਾ ਸੱਚਾ ਨਾ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੈ ਨ ਹੋਵੇ ਸੋਗ ਦਿੰਦਾ ਰਹੇ ਨ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀ ਰਾਤ ਖਸਮ ਵਿਸਾ

राग गुजरी महला चौथा। हर की जन सतगुर सतपुरखा, बिनो करो गुर पास। हम कीरे किरम सतगुर सरनाई, कर दया नाम प्रगास। मेरे मीत गुरदेव मोकव राम नाम प्रगास। गुरमत नाम मेरा प्राण सिखाई, हर कीरत हमरी रह रास रहाओ। हर जन के वड भाग वडेरे, जिन हर हर श्रद्धा हर प्यास। हर हर नाम मिले तृप्तास, मिल संगत गुण प्रगास। जिन हर हर हर रस नाम न पाया, ते भागहीन जम पास। जो सतगुर शरण संगत नहीं आए, त्रिग जीवे त्रिग जीवास। जिन हर जन सतगुर संगत पाई, तिन तुर मस्तक लिखिया लिखास। धन धन सतसंगत, जित हर रस पाया। मिल जन नानक नाम प्रगास। राग गुजरी महला पंजवा। काहे रे मन चितवह उद्दम, जा आहर हर जियो परया। सैल पत्थर मैं जंतु पाए, ताका रिज प्याग कर धरया। मेरे माधो जी सतसंगत मिले सो तरया। गुरु प्रसाद परम पद पाया, सुखी काष्ट हरिया रहा। जनन पिता लोक सुत बनिता, कोय न किसकी धरया। सिर सिर रिज कसम बाहे ठाकुर, काहे मन भउ करया। उडे उड आवै सह को संत, पाछै बचरे शरया। तिन कवन खलावै, कवन चुगावै। मन में सिमरन करया, सब निदान दस अष्ट सिदान। ठाकुर कर तल धरया, जन नानक बल बल सद बल जाइए। तेरा अंत न पारा वरिया, सब निदान दस अष्ट सिदान। ठाकुर कर तल धरया, जन नानक बल बल सद बल जाइए। तेरा अंत न पारा वरिया। राग यासा महला चौथा। सो पुरख एक ओंकार सतगुर प्रसाद। सो पुरख निरंजन, हर पुरख निरंजन। हर अगम अगम पारा, सब त्यावह सब त्यावह तुद जी। हर सच्चे सिरजनहारा, सब जी तुम्हारे जी। तू जिया का दा तारा, हर त्यावह संतो जी। सब दुख विसारन हारा, हर आपे ठाकुर हर आपे सेवक जी। क्या नानक जंत विचारा। तू घट घट अंतर सर्व निरंतर जी। हर एको पुरख समाणा, एक दाते एक पेखारी जी। सब तेरे चोज विडाणा, तू आपे दाता आपे भुगता जी। हो तुद बिन अवर न जाना, तू पार ब्रह्म बेअंत बेअंत जी। तेरे क्या गुण आख वखाणा,
ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੈ ਹੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧੰਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰਨ ਕਾ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਪਹਿ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਵ ਭਾਵੈ ਸੋਈ ਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ ਹਰਿ ਗੁਣ ਸਦ ਹੀ ਆਖ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਹੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤ ਸੰਭੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ
ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖਹ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖਹ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵਹੋ ਆਪ ਹੱਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਿਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੇ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੁ ਤੁਮ ਤੀ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੈ ਮੁਝੇ ਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੀਓ ਰੱਛਾ ਰਾਖ ਲਿਓ ਮੋਹਿ ਰਾਖ ਨਿਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਆ ਦੇਵ ਦੈਤ ਜਸ਼ਨ ਉਪਜਾਇਆ ਆਦ ਅੰਤੀ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਬੁਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹੇ ਅਪਾਰਾ ਜਬ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਧਰ ਸਭ ਹੋ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ
ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਅਨਾਦ ਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾਂਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕੈਦ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤਹਿ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਧ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇ ਤਜ ਕੀਨੀ, ਉਤਕੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਯਾਦ ਜੁਗਾਦ ਸਰੂਪ ਸੁਜੰਭਵ। ਅਵਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸ ਤੁਜਤਾ ਵਿਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹੋਇ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਤਿਆ ਹੈ, ਤਾਂ ਕੀ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤਕਾਲਾ। ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕੀ ਤਾਪ ਤਨਕ ਮਹਿ ਹਰ ਹੋ। ਰਿੱਧ ਸਿੱਧ ਘਰ ਮੋ ਸਭ ਹੋਈ, ਦੁਸ਼ਟ ਸ਼ਾਸ਼ ਸਕੈ ਨ ਕੋਈ। ਏਕ ਬਾਰ ਜੰਤ ਮੈਂ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹੱਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹੱਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸਵਈਆ ਪਾਈ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ, ਮੈਂ ਨ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਬਾਹੀ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ
ਛੱਡ ਕੇ ਗਹਿ ਤੁਹਾਰ ਦੁਆਰ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਯਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੀਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦ
ਵਰਿੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨਾ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ,

0: হে
1: বলল দেবাহি গুরু এক ওঙ্কার ওয়াহিগুরু দি কি ফতহি শ্রী ভগৌতি জি সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗ

ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ,

ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ।

स्थानम सचखंडम श्री हरमंदर साहेब जी विखे धन धन सतगुरु।

तिसहि प्राप्त जिस तुर लिखिया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।